FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਸ਼ਨੀਵਾਰ ਸ਼ਕ ਸੰਵਤ 1948 ਦੇ ਜੇਠ ਮਹੀਨੇ ਦੀ 22 ਤਾਰੀਖ ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 13 ਤਾਰੀਖ ਹੈ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 5:58 ਦਾ ਹੋ ਰਿਹਾ। ਸਾਡੀ ਅੱਜ ਦੀ ਪ੍ਰਸਾਰਣ ਸਭਾ ਹੁਣ ਤੋਂ ਸ਼ੁਰੂ ਹੁੰਦੀ ਹੈ ਤੇ ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ ਇਸ ਵੇਲੇ 5:59 ਤੇ 38 ਸਕਿੰਟ ਦਾ ਹੋ ਰਿਹਾ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ठीक 6:15 ਤੁਸੀਂ ਸਰਵਨ ਕਰੋਗੇ ਸ਼ਬਦ ਗੁਰਬਾਣੀ ਭਜਨ ਪੇਟਾਂ ਤੇ ਆਧਾਰਿਤ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਦਾ ਸਮਾਂ ਰਹੇਗਾ ਪ੍ਰੋਗਰਾਮ ਸਜਰੀ ਸਵੇਰ ਦਾ, ਜਿਸ ਤਹਿਤ ਅੱਜ ਸੁਣੋਗੇ ਸਿਲਸਿਲਾ ਮਾਰਨਿੰਗ ਕੁਇਜ਼। 8 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 8:30 ਪੰਜਾਬੀ ਵਿੱਚ ਖਬਰਾਂ ਰਿਲੇ ਕਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:40 ਤੇ ਲੈ ਕੇ ਆਵਾਂਗੇ ਤੁਹਾਡੇ ਲਈ ਪ੍ਰੋਗਰਾਮ ਮਹਿਕ ਪੰਜਾਬ ਦੀ। ਅੱਜ ਦਾ ਸਿਲਸਿਲਾ ਹੋਏਗਾ ਦੇਸ਼ ਭਗਤੀ ਦੇ ਗੀਤ। 9 ਤੋਂ ਲੈ ਕੇ 10 ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਪ੍ਰੋਗਰਾਮ ਚਿੱਤਰ ਲੋਕ ਤੇ 9:30 ਪ੍ਰੋਗਰਾਮ ਆਜ ਕੇ ਫਨਕਾਰ ਰਿਲੇ ਕੀਤਾ ਜਾਏਗਾ।

10 ਵਜੇ ਆਕਾਸ਼ਵਾਣੀ ਜਲੰਧਰ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਤੇ 10:30 ਵਜੇ ਲੈ ਕੇ ਆਵਾਂਗੇ ਤੁਹਾਡੇ ਲਈ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਦੇ ਵਿੱਚ ਮਹਿਮਾਨ ਹੋਣਗੇ ਉੱਗੇ ਗੀਤਕਾਰ ਤੇ ਨਾਵਲਕਾਰ ਹੰਸ ਸਿੰਘ ਸੋਹਿਤ, ਜਿਹੜੇ ਭਗਤਾਂ ਤੋਂ ਨੇ, ਤੇ ਮੇਜ਼ਬਾਨ ਰਹਿਣਗੇ ਮਨਦੀਪ ਰਜੌਰਾ। 11 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸੁਣੋਗੇ ਤੇ 11:05 ਤੇ ਆਕਾਸ਼ਵਾਣੀ

12 ਵਜੇ ਪੈਣਾ ਲਈ ਪ੍ਰੋਗਰਾਮ ਲੈ ਕੇ ਆਵਾਂਗੇ ਘਰ ਪਰਿਵਾਰ, ਜਿਸ ਦਾ ਸਿਲਸਿਲਾ ਅੱਜ ਹੋਏਗਾ ਪੈਣਾ ਦੀ ਪਸੰਦ। ਲਾਈਵ ਫੋਨ ਆਊਟ ਪ੍ਰੋਗਰਾਮ ਹੈ ਇਹ। 1:10 ਤੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕੀਤੀਆਂ ਜਾਣਗੀਆਂ ਤੇ 1:15 ਲੈ ਕੇ ਆਵਾਂਗੇ ਤੁਹਾਡੇ ਲਈ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਟੈਲੀਫੋਨ ਮਿਲਾਓ ਜੀ। 2 ਅੰਗਰੇਜ਼ੀ ਵਿੱਚ ਖਬਰਾਂ, 2:15 ਤੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸੁਣੋਗੇ ਤੇ 2:30 ਆਨੰਦ ਮਾਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ। 3 ਤੋਂ ਲੈ ਕੇ 5 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ ਪ੍ਰੋਗਰਾਮ ਸੁਣੋਗੇ ਮਨ ਚਾਹੇ ਗੀਤ ਤੇ ਬੰਬੇ ਟਾਕੀਜ਼।

ਸ਼ਾਮ ਦੀ ਸਭਾ ਦੇ ਵਿੱਚ ਤੁਹਾਡੇ ਨਾਲ ਰਹਿਣਗੇ ਦੀਪਕ ਤੇ 5 ਵਜੇ ਤੁਸੀਂ ਸੁਣੋਗੇ ਕਿਸਾਨ ਵੀਰਾਂ ਲਈ ਪ੍ਰੋਗਰਾਮ ਕਿਸਾਨ ਬਾਣੀ। ਅੱਜ ਦਾ ਵਿਸ਼ਾ ਵੈਟਨਰੀ ਪੋਲੀਟੈਕਨਿਕ ਸਿੱਖਿਆ ਖੇਤਰ ਅਤੇ ਰੁਜ਼ਗਾਰ। ਮੁਲਾਕਾਤੀ ਹੋਣਗੇ ਹਰਜੀਤ ਸਿੰਘ ਤੇ ਨਾਲ ਹੀ ਮੌਸਮ ਬਾਰੇ ਜਾਣਕਾਰੀ ਤੇ ਕਿਸਾਨਾਂ ਨਾਲ ਸੰਬੰਧਿਤ ਸੂਚਨਾਵਾਂ ਵੀ ਦਿੱਤੀਆਂ ਜਾਣਗੀਆਂ। 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ ਦਾ। 6:20 ਤੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕੀਤੀਆਂ ਜਾਣਗੀਆਂ। 6:30 ਯੁਵਾ ਸਾਥੀਆਂ ਲਈ ਪ੍ਰੋਗਰਾਮ ਹੋਏਗਾ। ਯੁਵਾਣੀ ਸਿਲਸਿਲਾ ਹੋਏਗਾ ਮੇਰੀਆਂ ਗੱਲਾਂ ਮੇਰੇ ਗੀਤ। 7:00 ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣੋਗੇ ਤੇ 7:10 ਤੋਂ ਲੈ ਕੇ 7:45 ਤੱਕ ਇੱਕ ਸਪੈਸ਼ਲ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਆਕਾਸ਼ਵਾਣੀ ਜਲੰਧਰ ਤੋਂ ਤੇ 7:45 ਤੇ ਸ਼ਾਮ ਸੁਹਾਨੀ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣੋਗੇ। ਸ਼ਾਮ 8:15 ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਰੰਗੇ ਗਜ਼ਲ ਦਾ ਤੇ 8:45 ਤੇ ਹਿੰਦੀ ਵਿੱਚ ਖਬਰਾਂ ਸੁਣ ਲਓਗੇ। 9:00 ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੋਂ ਲੈ ਕੇ 11:00 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ ਪ੍ਰੋਗਰਾਮ ਸੁਣੋਗੇ ਆਪਕੇ ਲਈ ਛਾਇਆ ਗੀਤ ਆਜ ਕੇ ਫਨਕਾਰ ਤੇ ਨਾਲ ਹੀ ਅਖੀਰ ਦੇ ਵਿੱਚ ਪ੍ਰੋਗਰਾਮ ਹੋਏਗਾ ਢਲਤੀ ਜਾਏ ਰਾਤ ਤੇ 11:00 ਹੋਏਗੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਜਾਣਕਾਰੀ ਸਾਡੇ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ। ਤੁਸੀਂ ਟਿਊਨ ਕੀਤਾ ਹੋਇਆ 101.1 ਮੈਗਾਹਰਟਜ਼ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 6:15 ਦਾ ਤੇ ਹੁਣ ਵੇਲਾ ਹੈ ਜੀ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ।

ਪ੍ਰੋਗਰਾਮ ਅੰਮ੍ਰਿਤ ਵੇਲਾ ਲੈ ਕੇ ਹਾਜ਼ਰ ਹਾਂ। ਮੈਂ ਦੀਪਾ ਛਾਬੜਾ ਅਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ। ਅਤੇ ਆਓ ਪ੍ਰੋਗਰਾਮ ਦੇ ਤਹਿਤ ਪਹਿਲਾ ਸ਼ਬਦ ਸਰਵਨ ਕਰਦੇ ਹਾਂ ਭਾਈ ਕਮਲਜੀਤ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ।

ਤੁਸੀਂ ਸਰਵਣ ਕਰ ਰਹੇ ਸੀ ਸਾਈ ਵਿਦਿਆਰਥੀਆਂ ਦੀ ਆਵਾਜ਼ ਦੇ ਵਿੱਚ ਇਹ ਭਜਨ ਤੇ ਆਓ ਪ੍ਰੋਗਰਾਮ ਦੇ ਤਹਿਤ ਸਰਵਣ ਕਰਦੇ ਹਾਂ ਭਗਤੀ ਰਚਨਾ ਹਰੀ ਹਰਨ ਦੀ ਆਵਾਜ਼ ਦੇ ਵਿੱਚ।

ਦੇਵਾਸ਼ੀਸ਼ ਦਾਸ ਗੁਪਤਾ ਦੀ ਆਵਾਜ਼ ਵਾਲੀ ਇਸ ਭਗਤੀ ਰਚਨਾ ਦੇ ਨਾਲ ਹੀ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ ਜੀ 7 ਵਜੇ ਦਾ ਤੇ ਹੁਣ ਪੇਸ਼ ਕਰਾਂਗੇ ਪ੍ਰੋਗਰਾਮ ਸੱਜਰੀ ਸਵੇਰ।

ਕੀ ਲੈ ਕੇ ਆਨੇ ਆ? ਸ਼ਨੀਵਾਰ ਨੂੰ ਹੁੰਦਾ ਜੀ ਸਿਲਸਿਲਾ ਮਾਰਨਿੰਗ ਕੁਇਜ਼, ਜਿਹੜਾ ਕਿ ਚੱਲਦਾ ਤਾਂ ਹਰ ਸ਼ਨੀਵਾਰ ਆ, ਪਰ ਹਰ ਵਾਰ ਨਵਾਂ ਨਰੋਆ ਹੁੰਦਾ, ਕਿਉਂਕਿ ਹਰ ਵਾਰ ਅਲੱਗ ਕੁਐਸਚਨ ਹੁੰਦੇ ਨੇ, ਅਲੱਗ ਵਿਨਰਸ ਹੁੰਦੇ ਨੇ। ਤੇ ਫਿਲਹਾਲ ਅੱਜ ਵੀ ਤੁਸੀਂ 0164-22-40-331 ਡਾਇਲ ਕਰਨਾ ਤੇ ਦੋ ਸਵਾਲਾਂ ਦੇ ਜਵਾਬ ਦੇ ਕੇ ਤੁਸੀਂ ਬਣ ਜਾਣਾ ਮਾਰਨਿੰਗ ਕੁਇਜ਼ ਦੇ ਵਿੱਚ ਵਿਨਰ। ਤੇ ਸਿਹਤ ਮਾਸ਼ਾ ਅੱਲਾ ਤੁਹਾਡੀ ਵਧੀਆ ਹੀ ਹੋਣੀ, ਇਹ ਮੈਂ ਉਮੀਦ ਕਰਦੀ ਹਾਂ। ਅਤੇ ਬਾਕੀ ਅਗਰ ਥੋੜ੍ਹੀ ਬਹੁਤ ਨਾਸਾਜ਼ ਵੀ ਹੈ ਤਾਂ ਫਿਰ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਸੁਣ ਕੇ ਠੀਕ ਹੋ ਹੀ ਜਾਏਗੀ। ਅਤੇ ਫਿਲਹਾਲ ਮੈਂ ਚਲਾ ਰਹੀ ਹਾਂ ਤੁਹਾਡੇ ਵਾਸਤੇ ਇੱਕ ਖੂਬਸੂਰਤ ਜਿਹਾ ਗੀਤ। ਇਹ ਗੀਤ ਸੁਣੋ ਅਤੇ ਡਾਇਲ ਕਰੋ 0164-22-40-331 ਅਤੇ ਸ਼ਾਮਿਲ ਹੋ ਜਾਓ ਮਾਰਨਿੰਗ ਕੁਇਜ਼ ਦੇ ਵਿੱਚ।

ਅਤੇ ਜਿਸ ਦੇ ਬੋਲ ਅੱਜ ਵੀ ਰੂਹਾਂ ਨੂੰ ਚੀਰ ਜਾਂਦੇ ਨੇ। ਜੀ ਸਰੋਤਿਓ, ਮਿਤੀ 14 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ

0: ਲੋ ਜੀ, ਇੱਕ ਲੰਬੇ ਇੰਤਜ਼ਾਰ ਤੋਂ ਬਾਅਦ ਇੱਕ ਕਾਲਰ ਸਾਡੇ ਨਾਲ ਜੁੜਿਆ ਹੈ, ਜਿਹੜਾ ਕਿ ਕਹਿੰਦਾ ਹੈ ਕਿ ਉਹਨੇ ਮਾਰਨਿੰਗ ਕੁਇਜ਼ ਦੇ ਵਿੱਚ ਹਿੱਸਾ ਲੈਣਾ, ਤੇ ਦੇਖ ਲੈਂਦੇ ਹਾਂ ਜੀ ਉਹ ਕੌਣ ਨੇ।
1: ਹੈਲੋ
2: ਹੈਲੋ, ਗੁੱਡ ਮਾਰਨਿੰਗ ਮੈਮ।
1: ਵੈਰੀ ਗੁੱਡ ਮਾਰਨਿੰਗ। ਪਿਆਰੀ ਜੀ, ਆਵਾਜ਼ ਕਿਹਦੀ ਹੈ?
2: ਮੈਂ ਨੀਲਮ, ਪਿੰਡ ਕੋਟਸੱਤਾ ਤੋਂ ਜੀ।
1: ਨੀਲਮ, ਨੀਲਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੇ ਕੀ ਕਰਦੇ ਹੋ ਨੀਲਮ?
2: ਮੈਂ ਸਟੱਡੀ 12th ਕਲਾਸ ਦੀ ਸਟੂਡੈਂਟ ਹਾਂ ਜੀ।
1: ਓਕੇ, ਤੇ 12th ਦੇ ਵਿੱਚ ਕੀ ਪੜ੍ਹਦੇ ਹੋ, ਕਿਹੜੇ ਸਬਜੈਕਟ ਹੈ?
2: ਮੈਮ ਆਰਟਸ ਹੈ, ਇੰਟਰ ਆਰਟਸ ਹੈ।
1: ਇੰਟਰ ਆਰਟਸ ਹੈ, ਤੇ ਕੀ ਬਣਨਾ ਹੈ ਅੱਗੇ, ਕੀ ਸੁਪਨੇ ਨੇ ਤੁਹਾਡੇ?
2: ਹਲੇ ਤਾਂ ਫਿਲਹਾਲ ਕੋਈ ਗਵਰਨਮੈਂਟ ਜੋਬ ਹੀ।
1: ਓਕੇ, ਗਵਰਨਮੈਂਟ ਜੋਬ, ਠੀਕ ਹੈ। ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ। ਤੇ ਅੱਜ ਫਿਰ ਤੁਸੀਂ ਮਾਰਨਿੰਗ ਕੁਇਜ਼ ਦੇ ਵਿੱਚ ਫੋਨ ਮਿਲਾਇਆ, ਤੁਹਾਨੂੰ ਪਤਾ ਹੈ ਨਾ ਕੀ ਰਿਵਾਇਤ ਹੈ ਸਾਡੀ? ਅਸੀਂ 2 ਸਵਾਲ ਤੁਹਾਨੂੰ ਪੁੱਛਾਂਗੇ ਤੇ ਤੁਹਾਨੂੰ ਵਿਨਰ ਬਣਾ ਦਾਂਗੇ, ਹੈ ਨਾ?
2: ਹਾਂਜੀ,
1: ਠੀਕ ਹੈ। ਤੇ ਉਮੀਦ ਕਰਦੇ ਹਾਂ ਤੁਸੀਂ ਵਿਨਰ ਬਣੋਗੇ। ਤੇ ਤਿਆਰ ਹੋ ਜਾਓ, ਮੈਂ ਪਹਿਲਾ ਸਵਾਲ ਤੁਹਾਨੂੰ ਪੁੱਛਣ ਲੱਗੀ ਹਾਂ।
2: ਹਾਂਜੀ ਮੈਮ,
1: ਠੀਕ ਹੈ। ਤੁਸੀਂ ਮੈਨੂੰ ਦੱਸਣਾ ਹੈ ਕਿ ਵਰਲਡ ਯੋਗਾ ਡੇ ਕਦੋਂ ਮਨਾਇਆ ਜਾਂਦਾ ਹੈ?
2: 21st ਜੂਨ ਨੂੰ ਜੀ।
1: ਕਿਆ ਬਾਤਾਂ ਨੇ, ਆ ਲੋ ਜੀ ਤੁਹਾਡੇ ਲਈ ਵਜਾ ਦਈਏ ਅਸੀਂ ਤਾੜੀਆਂ।
2: ਥੈਂਕ ਯੂ ਮੈਮ।
1: ਤੇ ਨੀਲਮ, ਤੁਹਾਡੀ ਆਵਾਜ਼ ਦੇ ਵਿੱਚ ਨਾ ਤੁਹਾਡੀ ਖੁਸ਼ੀ ਝਲਕ ਰਹੀ ਹੈ ਨਾ, ਬਹੁਤ ਖੁਸ਼ ਹੋ?
2: ਹਾਂਜੀ
1: ਜੀ, ਬਹੁਤ ਵਧੀਆ। ਤੇ ਏਦਾਂ ਹੀ ਜ਼ਿੰਦਗੀ ਦੇ ਵਿੱਚ ਵੀ ਤਰੱਕੀਆਂ ਕਰਨੀਆਂ, ਖੁਸ਼ ਰਹਿਣਾ। ਤੇ ਹੁਣ ਅੱਧੇ ਕੁ ਵਿਨਰ ਤਾਂ ਤੁਸੀਂ ਬਣ ਗਏ, ਹੈ ਨਾ?
2: ਹਾਂਜੀ।
1: ਤੇ ਪੂਰਾ ਵਿਨਰ ਤੁਸੀਂ ਬਣੋਗੇ ਮੇਰੇ ਅਗਲੇ ਸਵਾਲ ਦਾ ਜਵਾਬ ਦੇ ਕੇ, ਠੀਕ ਹੈ? ਤਿਆਰ ਹੋ, ਰੈਡੀ? ਚਲੋ ਫਿਰ ਅਗਲਾ ਸਵਾਲ ਮੇਰਾ ਹੈ। ਜ਼ੀਰੋ, ਜ਼ੀਰੋ ਸਮਝਦੇ ਹੋ, ਸਿਫਰ। ਤੇ ਜ਼ੀਰੋ ਦੀ ਖੋਜ ਕਿਹੜੇ ਦੇਸ਼ ਨੇ ਕੀਤੀ ਸੀਗੀ?
2: ਇੰਡੀਆ ਨੇ, ਆਰਿਆਭੱਟ ਨੇ।
1: ਕਿਆ ਬਾਤਾਂ ਨੇ, ਲੋ ਜੀ ਤੁਹਾਡੇ ਲਈ ਅਸੀਂ ਦੁਬਾਰਾ ਤਾੜੀਆਂ ਵਜਾਵਾਂਗੇ।
2: ਥੈਂਕ ਯੂ ਮੈਮ।
1: ਤੇ ਮੈਂ ਖੁਦ ਵੀ ਵਜਾਉਂਗੀ ਤੁਹਾਡੇ ਲਈ ਤਾੜੀਆਂ, ਕਿਉਂਕਿ ਪਹਿਲੀ ਛੋਟੀ ਜੀ ਪਿਆਰੀ ਜੀ ਹੈ ਨਾ ਕੁੜੀ ਜਿਹੜੀ ਕਿ ਵਿਨਰ ਬਣ ਗਈ ਹੈ ਸਾਡੀ। ਤੇ ਕੁੜੀਆਂ ਵੈਸੇ ਵੀ ਅੱਜ ਕੱਲ ਮੱਲਾਂ ਮਾਰ ਰਹੀਆਂ ਨੇ ਹਰ ਫੀਲਡ ਦੇ ਵਿੱਚ, ਹੈ ਨਾ? ਤੇ ਤੁਸੀਂ ਏਦਾਂ ਹੀ ਆਪਣੀ ਪੜ੍ਹਾਈ ਦੇ ਵਿੱਚ ਵੀ ਅੱਗੇ ਰਹਿਣਾ ਹੈ, ਏਦਾਂ ਹੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਵੀ ਅੱਗੇ ਰਹਿਣਾ, ਠੀਕ ਹੈ ਬੇਟਾ?
2: ਹਾਂਜੀ ਮੈਮ।
1: ਚਲੋ, ਤੇ ਹੁਣ ਜਦੋਂ ਤੁਸੀਂ ਵਿਨਰ ਬਣ ਗਏ ਹੋ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।
2: ਥੈਂਕ ਯੂ ਮੈਮ।
1: ਠੀਕ ਹੈ, ਤੇ ਹੁਣ ਜਿਹੜਾ ਸਾਡਾ ਵਿਨਰ ਹੁੰਦਾ ਉਹਨੂੰ ਅਸੀਂ ਇੱਕ ਗੀਤ ਸੁਣਵਾਉਂਦੇ ਆ ਉਹਦੀ ਪਸੰਦ ਦਾ। ਤੁਸੀਂ ਆਪਣੀ ਪਸੰਦ ਦਾ ਸਿੰਗਰ ਦੱਸ ਦੋ ਮੈਨੂੰ।
2: ਕੋਈ ਨਾ ਜੀ, ਤੁਸੀਂ ਆਪਦੀ ਪਸੰਦ ਦਾ।
1: ਕਿਆ ਬਾਤ ਹੈ, ਹੁਣ ਤਾਂ ਤੁਸੀਂ ਤੀਜੀ ਵਾਰ ਵਿਨਰ ਬਣ ਗਏ, ਹੁਣ ਮੈਂ ਤੀਜੀ ਵਾਰ ਤਾੜੀਆਂ ਵਜਾਉਂ ਤੁਹਾਡੇ ਵਾਸਤੇ, ਕਿਉਂਕਿ ਤੁਸੀਂ ਮੇਰੀ ਚੋਇਸ ਦਾ ਗੀਤ ਸੁਣੋਗੇ। ਤੇ ਬਿਲਕੁਲ, ਤੁਹਾਨੂੰ ਮੈਂ ਆਪਣੀ ਚੋਇਸ ਦਾ ਗੀਤ ਸੁਣਾਉਂਗੀ। ਤੇ ਬੇਟਾ ਏਦਾਂ ਹੀ ਤਰੱਕੀਆਂ ਕਰੋ, ਖੁਸ਼ ਰਹੋ, ਮਸਤ ਰਹੋ ਜ਼ਿੰਦਗੀ ਦੇ ਵਿੱਚ।
2: ਥੈਂਕ ਯੂ ਮੈਮ।
1: ਰੱਬ ਤੁਹਾਨੂੰ ਖੁਸ਼ ਰੱਖੇ ਹਮੇਸ਼ਾ।
2: ਓਕੇ।

ਜੀ ਦੋਸਤੋ, ਇਹ ਸਨ ਨੀਲਮ ਜੀ, ਜਿਹੜੇ ਸਾਡੇ ਪਹਿਲੇ ਮਤਲਬ ਜਿਹੜੇ ਛੋਟੇ ਬੱਚੇ, ਜਿਵੇਂ ਮੈਂ ਕਹਿੰਦੇ ਹਾਂ ਨੇ, ਜਿਹੜੇ ਬੱਚੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਉਹ ਹਿੱਸਾ ਲੈਣ, ਅਤੇ ਇਹੋ ਜਿਹਾ ਪਹਿਲਾ ਕਾਲਰ ਸਾਡੇ ਕੋਲ ਆਇਆ ਸੀ ਅਤੇ ਪਹਿਲਾਂ ਹੀ ਵਿਨਰ ਬਣ ਗਿਆ, ਅਤੇ ਇਸ ਵਿਨਰ ਨੇ ਮੈਨੂੰ ਕਿਹਾ ਕਿ ਤੁਸੀਂ ਨਾ ਆਪਣੀ ਪਸੰਦ ਦਾ ਗੀਤ ਸੁਣਾ ਦਿਉ, ਅਤੇ ਹੁਣ ਗੀਤ ਤਾਂ ਮੈਂ ਬਹੁਤ ਸਾਰੇ ਕੱਢੇ ਹੋਏ ਆ, ਅਤੇ ਮੈਨੂੰ ਲੱਗਦਾ ਕਿ ਸਾਡੇ ਸਰੋਤਿਆਂ ਨੂੰ ਨਾ ਕੁਲਦੀਪ ਮਾਣਕ ਜੀ ਦੀ ਆਵਾਜ਼ ਬਹੁਤ ਵਧੀਆ ਲੱਗਦੀ ਹੈ, ਅਤੇ ਚਲੋ ਫਿਰ ਕੁਲਦੀਪ ਮਾਣਕ ਜੀ ਦਾ ਇੱਕ ਗੀਤ ਸੁਣਦੇ ਹਾਂ, ਇਸ ਵਿਨਰ ਲਈ ਵੀ ਡੈਡੀਕੇਟਿਡ ਹੈ ਅਤੇ ਸਾਡੇ ਸਾਰੇ ਸਰੋਤਿਆਂ ਲਈ ਵੀ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 13 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ। ਪ੍ਰੋਗਰਾਮ ਹਰ ਅਕਾਲ

0: ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬੇਟਾ। ਇੱਦਾਂ ਹੀ ਪੜ੍ਹਦੇ ਰਹਿਣਾ, ਤਰੱਕੀਆਂ ਕਰਨੀਆਂ ਤੁਸੀਂ ਜ਼ਿੰਦਗੀ ਦੇ ਵਿੱਚ। ਠੀਕ ਹੈ,
1: ਠੀਕ ਹੈ ਜੀ,
0: ਬਹੁਤ ਬਹੁਤ ਸ਼ੁਕਰੀਆ, ਤੁਸੀਂ ਮਾਰਨਿੰਗ ਕੁਇਜ਼ ਦੇ ਵਿੱਚ ਆਏ, ਬਹੁਤ ਸ਼ੁਕਰੀਆ।
1: ਠੀਕ ਹੈ ਜੀ।
0: ਲਓ ਜੀ, ਇਹ ਸੀਗੇ ਜੀ ਕੋਮਲਪ੍ਰੀਤ ਜੀ, ਜਿਨ੍ਹਾਂ ਨੇ ਪਹਿਲਾ ਕੁਐਸਚਨ ਤਾਂ ਸਾਨੂੰ ਸਹੀ ਦੱਸਤਾ, ਪਰ ਦੂਜਾ ਤਾਂ ਬਹੁਤ ਹੀ ਆਸਾਨ ਸੀ ਦੋਸਤੋ। ਮੈਨੂੰ ਲੱਗਦਾ ਕਿ ਹਰ ਰੋਜ਼ ਖਬਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਮੇਅਰ ਬਣੇ ਨੇ ਦੂਜੀ ਵਾਰ, ਉਹ ਨੇ ਜੀ ਪਦਮਜੀਤ ਮਹਿਤਾ, ਤੇ ਇਹ ਖਬਰ ਤਾਂ ਸਾਰੀਆਂ ਅਖਬਾਰਾਂ 'ਚ ਸੁਰਖੀਆਂ 'ਤੇ ਹੈ। ਅਤੇ ਬੱਚੋ ਅਲਰਟ ਰਹੋ, ਖਬਰਾਂ ਸੁਣਦੇ ਰਹੋ, ਪੜ੍ਹਦੇ ਰਹੋ, ਅਤੇ ਆਪਣੀ ਜਿਹੜੀ ਜਾਣਕਾਰੀ 'ਚ ਲਗਾਤਾਰ ਤੁਸੀਂ ਵਾਧਾ ਕਰਦੇ ਰਹੋ।

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਰੋਤਿਆਂ ਨੂੰ ਦੱਸ ਦੀਏ ਕਿ ਮਿਤੀ 13 ਜੂਨ ਦਿਨ ਸ਼ਨੀਵਾਰ ਸ਼ਾਮ 7:45 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਇਸ ਵਾਰ ਤੁਸੀਂ ਸੁਣੋਗੇ ਫਿਲਮ ਪਰਦੇਸ ਦਾ ਭਾਗ ਦੂਸਰਾ। ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ, ਤਾਰੀਖ 13 ਜੂਨ ਦਿਨ ਸ਼ਨੀਵਾਰ ਸ਼ਾਮ 7:45 ਤੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।

0: ਮਾਂ ਵੀ ਦੇਖਦੇ ਆ ਤੇ ਗੀਤ ਗੂਤ ਵੀ ਗਾਉਂਦੇ ਰਹਿੰਦੇ ਆ ਨਾ ਪਰਮਿੰਦਰ ਜੀ?
1: ਮੈਡਮ ਸੰਗੀਤ ਤਾਂ ਮੇਰਾ ਬਸ ਮੇਰੀ ਰੂਹ ਦੀ ਖੁਰਾਕ ਹੈ ਜੀ,
0: ਤੁਹਾਡੀ
1: ਮੈਂ ਰੇਡੀਓ ਬਿਨਾ ਰਹਿ ਨਹੀਂ ਸਕਦੀ। ਕੱਲ ਤੁਹਾਡੇ ਤੋਂ ਪਤਾ ਨਹੀਂ ਕਿਵੇਂ ਮੈਂ ਸੁਣ ਲਿਆ ਵੀ ਤੁਸੀਂ ਰੇਡੀਓ ਸ਼ਾਇਦ ਸੁਣਦੇ ਨੀ। ਬਟ ਤੁਸੀਂ ਨਾ ਵਿਜੇਲਕਸ਼ਮੀ ਮੈਡਮ ਹੈ ਨਾ, ਵਿਜੇਲਕਸ਼ਮੀ ਮੈਡਮ, ਉਹਨਾਂ ਨਾਲ ਬਹੁਤ ਵਾਰੀ ਮੇਰੀ ਗੱਲ ਹੋਈ ਹੈ
0: ਜੀ। ਬਹੁਤ ਵਧੀਆ, ਬਹੁਤ ਵਧੀਆ। ਪਰ ਚਲੋ ਕੋਈ ਗੱਲ ਨੀ, ਤੇ ਤੁਹਾਡੇ ਦਿਲ ਤੇ ਲੱਗੀ ਗੱਲ ਤੇ ਤੁਸੀਂ ਅੱਜ ਫੋਨ ਲਾਇਆ।
1: ਨਹੀਂ ਨਹੀਂ ਨਹੀਂ ਨਹੀਂ ਨਹੀਂ
0: ਚਲੋ ਕੋਈ ਗੱਲ ਨੀ, ਤੇ ਤੁਸੀਂ ਹੁਣ ਮੈਨੂੰ ਦੂਜੇ ਸਵਾਲ ਦਾ ਜਵਾਬ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਬਣ ਜਾਣਾ ਵਿਨਰ।
1: ਠੀਕ ਹੈ
0: ਠੀਕ ਹੈ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆਲਰੇਡੀ ਬੱਚਿਆਂ ਨੂੰ ਕੋਚਿੰਗ ਸੈਂਟਰ ਦੇ ਵਿੱਚ ਹੈਲਪ ਵੀ ਕਰਦੇ ਹੋ, ਤੇ ਇੱਕ ਨਾ ਪਲੱਸ ਟੂ ਤੋਂ ਬਾਅਦ ਇੱਕ ਐਗਜ਼ਾਮ ਹੁੰਦਾ ਜਿਹਦੇ ਚ ਅਸੀਂ ਦਿੱਲੀ ਯੂਨੀਵਰਸਿਟੀ ਜਾਂ ਕਿਸੇ ਵੱਡੀ ਯੂਨੀਵਰਸਿਟੀ ਦੇ ਵਿੱਚ ਐਂਟਰੈਂਸ ਟੈਸਟ ਦਿੰਦੇ ਆ, ਤੁਸੀਂ ਉਸ ਐਂਟਰੈਂਸ ਟੈਸਟ ਦਾ ਮੈਨੂੰ ਨਾਂ ਦੱਸ ਦੇਣਾ। ਪਲੱਸ ਟੂ ਤੋਂ ਬਾਅਦ ਐਡਮਿਸ਼ਨ ਲਈ ਕਿਸੇ ਵੀ ਵੱਡੀ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ ਜਾਂ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਐਂਟਰੈਂਸ ਦਿੰਦੇ ਹੋ, ਇੱਕ ਉਸ ਐਂਟਰੈਂਸ ਦਾ ਤੁਸੀਂ ਨਾਂ ਦੱਸ ਦੇਣਾ ਮੈਨੂੰ। ਵਾਹ ਜੀ ਵਾਹ, ਸ਼ਾਇਦ ਨਹੀਂ ਜੀ, ਪੱਕਾ ਇਹ। ਲਓ ਜੀ, ਤੁਹਾਡੇ ਲਈ ਵੱਜਣਗੀਆਂ ਜੀ ਤਾੜੀਆਂ ਦੁਬਾਰਾ। ਲਤਾ ਜੀ, ਤੁਸੀਂ ਵਿਨਰ ਬਣ ਗਏ ਹੋ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਤੇ ਹੁਣ ਫਟਾਫਟ ਮੈਨੂੰ ਦੱਸ ਦੋ ਕਿਹੜਾ ਸਿੰਗਰ ਤੁਸੀਂ ਸੁਣੋਗੇ ਤੇ ਉਹ ਗੀਤ ਅਸੀਂ ਜਰੂਰ ਵਜਾਵਾਂਗੇ ਤੁਹਾਡੇ ਲਈ।
1: ਮੈਡਮ ਰਾਜਵੀਰ ਜਵੰਦਾ।
0: ਔਖਾ ਜਾਣਾ ਦੱਸੋ, ਸੌਖਾ ਸੌਖਾ ਦੱਸ ਦੋ ਮੈਨੂੰ ਜਿਹੜਾ ਮੇਰੇ
1: ਅੱਗੇ।
0: ਬਿਲਕੁਲ ਬਿਲਕੁਲ, ਤੇ ਤੁਸੀਂ ਵਾਕਈ ਹੱਸਦੇ ਹੀ ਰਹਿੰਦੇ ਹੋ, ਬਹੁਤ ਹੱਸੇ ਤੇ ਤੁਹਾਨੂੰ।
1: ਅੱਜ ਤਾਂ ਮੈਨੂੰ ਚਾਹ ਤੇ ਖੁਸ਼ੀ ਵੱਖਰੀ ਹੈ ਜੀ, ਮੈਂ ਵੀ ਨਾਲ ਬਣ ਗਈ।
0: ਅੱਛਾ ਜੀ, ਤੇ ਅੱਜ ਫੇਰ ਨਾ ਦੋ ਰੋਟੀਆਂ ਵੱਧ ਖਾਇਓ, ਠੀਕ ਹੈ?
1: ਠੀਕ ਹੈ ਜੀ, ਥੈਂਕ ਯੂ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ।
1: ਓਕੇ ਜੀ।

0: ਇਹ ਤੈਨੂੰ ਕਾਲਜ ਦਾ ਸਮਾਂ ਯਾਦ ਹੈ ਓਏ ਕਾਲਜ ਦੀਆਂ ਯਾਦਾਂ ਛੱਡੋ ਬਹੁਤ ਸਾਰੀਆਂ ਚੀਜ਼ਾਂ ਮੈਂ ਭੁੱਲ ਗਿਆ ਉਦੋਂ ਦਾ ਬੈਂਕ ਖਾਤਾ ਵੀ ਯਾਦ ਨਹੀਂ ਹੈ
1: ਬੈਂਕ ਖਾਤਾ ਪੁਰਾਣਾ ਹੋਵੇ ਤਾਂ ਪਤਾ ਲੱਗ ਸਕਦਾ ਹੈ
2: ਕਿੱਥੋਂ ਪਤਾ ਚੱਲੇਗਾ

0: विधिक सेवा प्राधिकरण अधिनियम 1987 की धारा 12 के तहत पात्र नागरिक निशुल्क कानूनी सहायता न्याय बंधु मोबाइल ऐप और www.probono-toj.in से प्राप्त कर सकते हैं।
1: ਸਰੋਤਿਓ ਤੁਸੀਂ ਜਾਣਦੇ ਹੋ ਕਿ ਸ਼ਨੀਵਾਰ ਵਾਲੇ ਦਿਨ ਸਵੇਰੇ 10:30 ਆਕਾਸ਼ਵਾਣੀ ਐਫ ਐਮ ਬਠਿੰਡਾ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦਾ ਹੈ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ। ਇਸ ਵਾਰ ਯਾਨੀ ਕਿ ਮਿਤੀ

0: ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ ਅਤੇ ਦੁੱਖ ਹੋਵੇ ਤਾਂ ਦੱਸਣਾ ਜ਼ਰੂਰ ਚਾਹੀਦਾ ਜੀ, ਹੈ ਨਾ। ਪ੍ਰੋਗਰਾਮ ਚੱਲ ਰਿਹਾ ਸਰਜਰੀ ਸਵੇਰ ਤੇ, ਤੁਹਾਡੇ ਨਾਲ ਹਾਸੇ, ਤੁਹਾਡੇ ਨਾਲ ਕੁਐਸਚਨ ਬਣ ਰਹੀ ਹੈ ਅੱਜ। ਦੀਪਾ ਛਾਬੜਾ, ਸਮਾਂ ਹੋ ਚੁੱਕਾ 7:45 ਦਾ। ਇੱਕ ਪਿਆਰੇ ਜਿਹੇ ਸਰੋਤਾ ਸਾਡੇ ਨਾਲ ਜੁੜੇ ਨੇ, ਦੇਖ ਲੈਂਦੇ ਹਾਂ ਕੌਣ ਨੇ।
1: ਹੈਲੋ।
2: ਹੈਲੋ,
1: ਹਾਂਜੀ, ਕੌਣ ਜੀ?
2: ਮੇਰਾ ਨਾਮ ਰਾਜਵੀਰ ਜੀ।
1: ਤੁਹਾਡਾ ਨਾਮ ਰਾਜਵੀਰ ਜੀ ਤੇ ਮੇਰਾ ਨਾਮ ਦੀਪਾ ਜੀ। ਪੜ੍ਹਦੇ ਹੋ ਬੇਟਾ?
2: ਹਾਂਜੀ।
1: ਕਿਹੜੀ ਕਲਾਸ ਦੇ ਵਿੱਚ?
2: ਚੌਥੀ ਚ ਜੀ।
1: ਚੌਥੀ ਚ ਪੜ੍ਹਦੇ ਹੋ ਤੇ ਹੁਣ ਤਾਂ ਛੁੱਟੀਆਂ ਚੱਲ ਰਹੀਆਂ ਹੈ ਨਾ?
2: ਹਾਂਜੀ।
1: ਤੇ ਫਿਰ ਮੌਜਾਂ ਮਾਰ ਰਹੇ ਹੋ ਪੂਰੀਆਂ?
2: ਹਾਂਜੀ।
1: ਤੇ ਜ਼ਿਆਦਾ ਧੁੱਪੇ ਤਾਂ ਨੀ ਫਿਰਦੇ?
2: ਨਹੀਂ ਜੀ।
1: ਚਲੋ ਚਲੋ, ਮੈਂ ਤੁਹਾਡੇ ਤੋਂ ਦੋ ਕੁਐਸਚਨ ਪੁੱਛਣੇ ਆ ਤੇ ਤੁਸੀਂ ਜਵਾਬ ਦੇ ਦੇਣੇ ਆ ਸਹੀ ਸਹੀ, ਠੀਕ ਹੈ? ਤੁਸੀਂ ਰਾਸ਼ਟਰ ਭਾਸ਼ਾ ਦੱਸਣੀ ਹੈ ਸਾਡੀ, ਕਿਹੜੀ ਹੈ ਸਾਡੇ ਭਾਰਤ ਦੀ, ਹੈ ਨਾ, ਸਾਡੇ ਦੇਸ਼ ਦੀ ਰਾਸ਼ਟਰ ਭਾਸ਼ਾ ਕਿਹੜੀ ਹੈ?
2: ਪੰਜਾਬੀ ਦੀ।
1: ਗਲਤ ਹੋ ਗਿਆ ਉੱਤਰ।
2: ਹਿੰਦੀ ਦੀ।
1: ਹਾਂ, ਹਿੰਦੀ ਸਹੀ ਹੈ ਬੇਟਾ। ਤੇ ਕੋਈ ਗੱਲ ਨੀ, ਤੁਸੀਂ ਪ੍ਰੋਗਰਾਮ ਦੇ ਵਿੱਚ ਹਿੱਸਾ ਲਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਏਦਾਂ ਹੀ ਪੜ੍ਹਾਈ ਕਰਨੀ ਹੈ ਤੇ ਤਾੜੀਆਂ ਮੈਂ ਜ਼ਰੂਰ ਵਜਾਉਂਗੀ, ਕਿਉਂਕਿ ਤੁਸੀਂ ਬਾਅਦ ਦੇ ਵਿੱਚ ਆਪਣਾ ਆਂਸਰ ਜਿਹੜਾ ਉਹ ਦਰੁਸਤ ਕਰਤਾ, ਹੈ ਨਾ। ਤਾੜੀਆਂ ਤੁਹਾਡੇ ਲਈ ਜ਼ਰੂਰ ਵੱਜਣਗੀਆਂ, ਠੀਕ ਹੈ? ਤੇ ਅੱਜ ਫੇਰ ਨਾ ਮੰਮਾ ਤੋਂ ਕੋਈ ਚੀਜ਼ ਲੈ ਕੇ ਖਾ ਲਿਓ ਜਿਹੜੀ ਤੁਹਾਨੂੰ ਪਸੰਦ ਹੋਵੇ, ਠੀਕ ਹੈ?
2: ਠੀਕ
1: ਹੈ ਰਾਜਵੀਰ, ਬਹੁਤ ਬਹੁਤ ਸ਼ੁਕਰੀਆ ਪੁੱਤਰ, ਬਹੁਤ ਬਹੁਤ ਸ਼ੁਕਰੀਆ।
2: ਠੀਕ ਹੈ।

0: ਪਿਆਰੇ ਸਰੋਤਿਓ, ਮਿਤੀ 14 ਜੂਨ, ਦਿਨ ਐਤਵਾਰ, ਸਵੇਰੇ 10 ਵਜੇ ਤੁਸੀਂ ਆਕਾਸ਼ਵਾਣੀ FM ਬਠਿੰਡਾ ਤੋਂ ਸੁਣੋਗੇ ਸਾਡੇ ਪਿਆਰੇ ਪਿਆਰੇ ਨਿੱਕੇ ਸਰੋਤਿਆਂ ਦੇ ਲਈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਇਹ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਸਰਕਾਰੀ ਹਾਈ ਸਮਾਰਟ ਸਕੂਲ ਕਨਹੱਈਆ ਨਗਰ ਬਠਿੰਡਾ ਤੋਂ, ਜਿਸ 'ਚ ਪਿਆਰੇ ਪਿਆਰੇ ਵਿਦਿਆਰਥੀ ਆਪਣੇ ਦਿਲ ਦੀਆਂ ਗੱਲਾਂ, ਗੀਤ, ਕਵਿਤਾ, ਨਜ਼ਮਾਂ ਤੁਹਾਡੇ ਨਾਲ ਸਾਂਝਾ ਕਰਨਗੇ। ਬੱਚਿਆਂ ਦੇ ਨਾਲ ਨਾਲ ਅਧਿਆਪਕਾਂ ਦੀ ਵੀ ਮੁਲਾਕਾਤਾਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਕਰਵਾਈਆਂ ਜਾਣਗੀਆਂ। ਸੁਣਨਾ ਜ਼ਰੂਰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਮਿਤੀ 14 ਜੂਨ, ਦਿਨ ਐਤਵਾਰ, ਸਵੇਰੇ 10 ਵਜੇ।
1: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸਿਦਰੀ ਸਵੇਰ ਤੇ ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ। ਅੱਜ ਸਾਡੇ ਟੈਲੀਫੋਨ 'ਚ ਥੋੜ੍ਹੀ ਜਿਹੀ ਹੈ ਜੀ ਪ੍ਰੋਬਲਮ, ਪਰ ਕੋਈ ਗੱਲ ਨਹੀਂ, ਅਸੀਂ ਇੱਕ ਕਾਲ ਆਈ ਹੈ ਉਹ ਜ਼ਰੂਰ ਲਵਾਂਗੇ। ਤਦ ਤੱਕ ਤੁਸੀਂ ਸੁਣੋ ਇਹ ਖੂਬਸੂਰਤ ਜਿਹਾ ਗੀਤ।

ਤੇ ਦੋਸਤੋ ਹਨੇਰੀ ਮੀਂਹ ਨਾਲ ਥੋੜ੍ਹਾ ਜਿਹਾ ਨਾ ਜਿੱਦਾਂ ਆਪਾਂ ਨੂੰ ਵੀ ਤਕਲੀਫ ਹੁੰਦੀ ਹੈ ਅਤੇ ਫੋਨ ਦੀਆਂ ਤਾਰਾਂ ਨੂੰ ਵੀ ਤਕਲੀਫ ਹੋ ਜਾਂਦੀ ਹੈ ਅਤੇ ਬਹੁਤ ਸਾਰੇ ਕਾਲਰ ਸਾਡੇ ਨਾਲ ਜੁੜ ਗਏ ਸੀ ਪਰ ਬਹੁਤ ਸਾਰੇ ਸਾਡੇ ਨਾਲ ਗੱਲ ਨਹੀਂ ਕਰ ਪਾਏ। ਪਰ ਉਦੋਂ ਤੱਕ ਮੈਂ ਤੁਹਾਨੂੰ ਨਾ ਥੋੜ੍ਹਾ ਜਿਹਾ ਬਰੀਫ ਕਰਦੇ ਨੇ ਕਿ ਅੱਜ ਅਸੀਂ ਕਿਹੜੇ ਕਿਹੜੇ ਕੁਸਚਨ ਤੁਹਾਨੂੰ ਪੁੱਛੇ। ਸਭ ਤੋਂ ਪਹਿਲਾਂ ਮੈਂ ਇੱਕ ਕੁਸਚਨ ਪੁੱਛਿਆ ਸੀ ਕਿ ਨਾਰਵੇ ਦੇ ਵਿੱਚ ਜਿਹੜਾ ਚੈੱਸ ਕੰਪੀਟੀਸ਼ਨ 2026 ਦੇ ਵਿਨਰ ਕੌਣ ਨੇ ਜੀ? ਉਹ ਸੀਗੀ ਜੀ ਆਰ ਪ੍ਰਗਨਾਨੰਦਾ। ਅਤੇ ਐਨਵਾਇਰਮੈਂਟ ਡੇ ਅਸੀਂ ਮਨਾਉਂਦੇ ਹਾਂ ਜੀ 5 ਜੂਨ, ਅਤੇ ਇਸ ਵਾਰ ਦਾ ਜਿਹੜਾ ਇਹਦਾ ਸਲੋਗਨ ਸੀਗਾ ਜੀ ਬੀਟ ਪਲਾਸਟਿਕ ਪੋਲਿਊਸ਼ਨ। ਅਤੇ ਪਲਾਸਟਿਕ ਵੈਸੇ ਵੀ ਸਾਨੂੰ ਯੂਜ਼ ਨਹੀਂ ਕਰਨਾ ਚਾਹੀਦਾ, ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ। ਨਾਲ ਹੀ ਮੈਂ ਪੁੱਛਿਆ ਸੀ ਧੁਰੰਧਰ ਫਿਲਮ ਦੇ ਹੀਰੋ ਦਾ ਨਾਂ, ਉਹ ਸੀ ਜੀ ਰਣਬੀਰ ਸਿੰਘ। ਅਤੇ ਨਾਲ ਹੀ ਸ਼ਹਿਰ ਦਾ ਪਹਿਲਾ ਨਾਗਰਿਕ ਜਿਹਨੂੰ ਕਿ ਅਸੀਂ ਮੇਅਰ ਕਹਿੰਦੇ ਹਾਂ ਅਤੇ ਮੇਅਰ ਬਣ ਗਏ ਨੇ ਦੁਬਾਰਾ ਤੋਂ ਜੀ ਪਦਮਜੀਤ ਮਹਿਤਾ ਜੀ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ। ਅਤੇ ਸਭ ਤੋਂ ਯੰਗੈਸਟ ਵਰਲਡ ਚੈੱਸ ਚੈਂਪੀਅਨ ਹੈ ਜੀ ਡੀ ਗੁਕੇਸ਼। ਸੁਣਦੇ ਰਹੋ ਇਹ ਗੀਤ ਅਤੇ ਬਾਕੀ ਸਵਾਲਾਂ ਦੇ ਜਵਾਬ ਵੀ ਮੈਂ ਤੁਹਾਨੂੰ ਦੇਵਾਂਗੀ।

ਜੀ ਪ੍ਰੋਗਰਾਮ ਸਜਰੀ ਸਵੇਰ ਦੇ ਵਿੱਚ ਹੋਰ ਅਸੀਂ ਕਿਹੜੇ ਕੁਐਸਚਨ ਪੁੱਛੇ ਸੀ? ਅਸੀਂ ਪੁੱਛੇ ਸੀ ਜੀ ਰਾਸ਼ਟਰ ਭਾਸ਼ਾ ਸਾਡੇ ਦੇਸ਼ ਦੀ ਹਿੰਦੀ ਹੈ ਜੀ, ਅਤੇ ਵਰਲਡ ਯੋਗਾ ਡੇ ਅਸੀਂ ਮਨਾਉਂਦੇ ਹਾਂ 21 ਜੂਨ ਨੂੰ, ਅਤੇ ਜ਼ੀਰੋ ਦੀ ਖੋਜ ਕੀਤੀ ਸਾਡੇ ਭਾਰਤ ਨੇ, ਇਸ ਚੀਜ਼ ਦਾ ਸਾਨੂੰ ਹਮੇਸ਼ਾ ਮਾਣ ਰਹੇਗਾ। ਅਤੇ ਇੰਤਜ਼ਾਰ ਕਰ ਰਹੀ ਹਾਂ ਜੀ ਮੈਂ ਕਾਲਰ ਦਾ, ਅਤੇ ਦੇਖਦੇ ਹਾਂ ਜੀ ਅਗਲੇ ਲੱਕੀ ਕਾਲਰ ਕੌਣ ਆਉਣਗੇ ਜੀ।

0: soared, valuations stretched, and every earnings season was interrupted through the lens of an AI-driven future, the recent turbulence in global stock markets suggests that this phase may be ending. Technological revolutions have always generated excitement, but financial markets eventually demand evidence. And finally, under the caption Peck Party, the Delhi Tribune captures a serene picture of a parrot and black-rumped flame-back woodpecker feeding on a wall. And with that, it's back to you, Sarabjeet.
1: Thank you, Shagun. And now, before we end the bulletin, the headlines once again. Prime Minister Narendra Modi to embark on 6-day visit to France and Slovakia this morning. DRDO successfully conducts 3 consecutive flight tests to demonstrate multi-layered ballistic missile defense capability. External Affairs Minister Dr. S. Jaishankar lodges strong protest with US Secretary of State Marco Rubio over US strikes on oil ship that killed 3 Indian sailors. India and Bangladesh reaffirm their commitment to maintain peace and tranquility along the border. United States says it open to civil nuclear program of Iran under proposed peace deal. In badminton, PV Sindhu to face world champion Akane Yamaguchi of Japan in women's single semi-finals of Australian Open today. And in FIFA World Cup, United States takes 3-1 lead. And with that, we end the morning news. Have a nice day.
2: Namaskar. E Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਤੇ ਰਵਾਨਾ ਹੋਣਗੇ ਡੀਆਰਡੀਓ ਨੇ ਬਹੁ ਪੱਧਰੀ ਬੈਲਿਸਟਿਕ ਮਿਜ਼ਾਈਲ ਰੱਖਿਆ ਸਮਰੱਥਾ ਦਾ ਵਿਖਾਲਾ ਕਰਦੇ ਹੋਏ ਲਗਾਤਾਰ 3 ਸਫਲ ਪ੍ਰੀਖਣ ਕੀਤੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਤੀਰ ਟੰਕਰ ਤੇ ਹੋਏ ਹਮਲੇ ਦੇ ਵਿਰੋਧ ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਸਖ਼ਤ ਵਿਰੋਧ ਦਰਜ ਕਰਾਇਆ ਹਮਲੇ ਚ 3 ਭਾਰਤੀ ਨਾਵਿਕਾਂ ਦੀ ਮੌਤ ਹੋਈ ਸੀ ਭਾਰਤ ਅਤੇ ਬੰਗਲਾਦੇਸ਼ ਨੇ ਸਰਹੱਦ ਤੇ ਸ਼ਾਂਤੀ ਸਥਿਰਤਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਏ ਅਮਰੀਕਾ ਤਜਵੀਜ਼ਸ਼ੁਦਾ ਸ਼ਾਂਤੀ ਸਮਝੌਤੇ ਤਹਿਤ ਈਰਾਨ ਦੇ ਸਿਵਲ ਪ੍ਰਮਾਣੂ ਪ੍ਰੋਗਰਾਮ ਤੇ ਸਹਿਮਤ ਹੋਇਆ ਆਸਟ੍ਰੇਲੀਅਨ ਓਪਨ ਬੈਡਮਿੰਟਨ ਵਿਚ ਅੱਜ ਭਾਰਤ ਦੀ ਪੀ ਵੀ ਸਿੰਧੂ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਜਾਪਾਨ ਦੀ ਆਕਾਨੇ ਯਾਮਾਗੁਚੀ ਨਾਲ ਹੋਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਰਪੀ ਦੇਸ਼ਾਂ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਅੱਜ ਤੋਂ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਤੇ ਹੋਣਗੇ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਆਪਣੀ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਅੱਗੇ ਵਧਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਦੁਹਰਾਏਗਾ ਦੌਰੇ ਦੇ ਪਹਿਲੇ ਪੜਾਅ ਵਿਚ ਪ੍ਰਧਾਨ ਮੰਤਰੀ ਭਲਕੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਦਵੱਲੀ ਮੁਲਾਕਾਤ ਲਈ ਨਾਈਸ ਜਾਣਗੇ ਦੋਵੇਂ ਨੇਤਾ ਸਮੁੱਚੇ ਭਾਰਤ ਫਰਾਂਸ ਸਬੰਧਾਂ ਦੀ ਸਮੀਖਿਆ ਕਰਨਗੇ ਅਤੇ ਭਾਰਤ ਇਨੋਵੇਟਸ ਪ੍ਰੋਗਰਾਮ ਦਾ ਸਾਂਝੇ ਤੌਰ ਤੇ ਉਦਘਾਟਨ ਕਰਨਗੇ ਜੋ ਭਾਰਤ ਫਰਾਂਸ ਅਤੇ ਹੋਰ ਦੇਸ਼ਾਂ ਤੋਂ ਚੋਟੀ ਦੇ ਨਵੀਨਤਾ ਸਟਾਰਟਅਪਸ ਅਤੇ ਵੈਂਚਰ ਕੈਪੀਟਲ ਫੰਡਾਂ ਨੂੰ ਇੱਕ ਥਾਂ ਲਿਆਏਗਾ ਆਪਣੀ ਯਾਤਰਾ ਦੇ ਦੂਜੇ ਪੜਾਅ ਵਿਚ ਸ੍ਰੀ ਮੋਦੀ ਸਲੋਵਾਕੀਆ ਦਾ ਦੌਰਾ ਕਰਨਗੇ ਉਹ ਆਪਣੇ ਸਲੋਵਾਕੀਆ ਦੇ ਹਮਰੁਤਬਾ ਰਾਬਰਟ ਫੀਕੋ ਨਾਲ ਗੱਲਬਾਤ ਕਰਨਗੇ ਅਤੇ ਸਹਿਯੋਗ ਦੇ ਨਵੇਂ ਰਾਹ ਪਾਲਣਗੇ ਦੌਰੇ ਦੇ ਤੀਜੇ ਪੜਾਅ ਵਿਚ ਪ੍ਰਧਾਨ ਮੰਤਰੀ ਇਸ ਮਹੀਨੇ ਦੀ 16 ਤੇ 17 ਤਰੀਕ ਨੂੰ ਫਰਾਂਸ ਦੇ ਈਵੀਐਨ ਵਿਚ G7 ਸੰਮੇਲਨ ਵਿਚ ਹਿੱਸਾ ਲੈਣਗੇ ਸੰਮੇਲਨ ਦੌਰਾਨ ਉਹ G7 ਨੇਤਾਵਾਂ ਅਤੇ ਸੱਦੇ ਗਏ ਭਾਈਵਾਲ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਗੇ ਜੋ ਸੰਮੇਲਨ ਵਿਚ ਹਿੱਸਾ ਲੈ ਰਹੇ ਨੇ ਦੌਰੇ ਦੇ ਆਖਰੀ ਪੜਾਅ ਤੇ ਪ੍ਰਧਾਨ ਮੰਤਰੀ 18 ਜੂਨ ਨੂੰ ਪੈਰਿਸ ਦਾ ਦੌਰਾ ਕਰਨਗੇ ਜਿੱਥੇ ਉਹ ਦਵੱਲੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਯੂਰਪ ਦੇ ਸਭ ਤੋਂ ਵੱਡੇ ਤਕਨਾਲੋਜੀ ਅਤੇ ਸਟਾਰਟਅਪ ਪ੍ਰੋਗਰਾਮ ਵੀਵਾ ਟੈਕ ਸੰਮੇਲਨ ਵਿਚ ਸ਼ਾਮਲ ਹੋਣਗੇ ਸ੍ਰੀ ਮੋਦੀ ਦੇ ਪੈਰਿਸ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਨ ਦੀ ਵੀ ਉਮੀਦ ਏ G7 ਵਿਚ ਪ੍ਰਧਾਨ ਮੰਤਰੀ ਦੀ ਮੌਜੂਦਗੀ ਆਲਮੀ ਦੱਖਣ ਦੀ ਇੱਕ ਮੋਹਰੀ ਆਵਾਜ਼ ਅਤੇ ਆਲਮੀ ਚੁਣੌਤੀਆਂ ਨੂੰ ਹੱਲ ਕਰਨ ਵਿਚ ਇੱਕ ਮੁੱਖ ਭਾਈਵਾਲ ਵਜੋਂ ਭਾਰਤ ਦੀ ਸਥਿਤੀ ਨੂੰ ਦਰਸਾਉਂਦੀ ਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਨੂੰ ਲੰਮੀ ਦੂਰੀ ਦੀਆਂ ਐਂਟੀ ਬੈਲਿਸਟਿਕ ਮਿਜ਼ਾਈਲਾਂ ਅਤੇ ਦਰਮਿਆਨੀ ਦੂਰੀ ਦੀਆਂ ਸਮੁੰਦਰੀ ਜਹਾਜ਼ ਵਿਰੋਧੀ ਸਮਰੱਥਾਵਾਂ ਦਾ ਵਿਖਾਲਾ ਕਰਨ ਵਾਲੇ ਲਗਾਤਾਰ 3 ਸਫਲ ਪ੍ਰੀਖਣਾਂ ਲਈ ਵਧਾਈ ਦਿੱਤੀ ਏ ਰੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰੀਖਣਾਂ ਨੇ ਭਾਰਤ ਨੂੰ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਹਮਲਿਆਂ ਨੂੰ ਰੋਕਣ ਦੇ ਸਮਰੱਥ ਦੇਸ਼ਾਂ ਦੇ ਸਮੂਹ ਵਿਚ ਸ਼ਾਮਲ ਕੀਤਾ ਹੈ ਸ੍ਰੀ ਸਿੰਘ ਨੇ ਕਿਹਾ ਕਿ DRDO ਨੇ ਕਈ ਅਹਿਮ ਤਕਨਾਲੋਜੀਆਂ ਦਾ ਸਫਲਤਾ ਨਾਲ ਵਿਖਾਲਾ ਕੀਤਾ ਹੈ ਜੋ ਕਈ ਤਰ੍ਹਾਂ ਦੇ ਖਤਰਿਆਂ ਦੇ ਵਿਰੁੱਧ ਦੇਸ਼ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਦੀਆਂ ਨੇ ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪ੍ਰਣਾਲੀਆਂ

ਨੂੰ ਉਭਰ ਰਹੇ ਮਿਜ਼ਾਈਲ ਖਤਰਿਆਂ ਨੂੰ ਹੱਲ ਕਰਨ ਲਈ ਆਧੁਨਿਕ ਟੈਕਨੋਲੋਜੀਆਂ ਨਾਲ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਡਾਕਟਰ ਸੁਬਰਾਮਨਿਅਮ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲਬਾਤ ਦੌਰਾਨ ਖਾੜੀ ਵਿਚ ਅਮਰੀਕੀ ਸਮੁੰਦਰੀ ਫੌਜ ਦੇ ਹਮਲਿਆਂ ਜਿਸ ਵਿਚ 3 ਭਾਰਤੀ ਨਾਵਿਕ ਮਾਰੇ ਗਏ ਸਨ ਦਾ ਸਖ਼ਤ ਵਿਰੋਧ ਕੀਤਾ ਹੈ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਵਪਾਰਕ ਜਹਾਜ਼ਾਂ ਵਿਰੁੱਧ ਅਜਿਹੀ ਮਾਰੂ ਕਾਰਵਾਈ ਨਾਜਾਇਜ਼ ਹੈ। ਇਹ ਗੱਲਬਾਤ ਓਮਾਨ ਦੇ ਸਾਹਿਲ ਤੇ ਟੈਂਕਰ MT ਸਿਟੇਬੇਲੋ ਤੇ ਅਮਰੀਕੀ ਹਮਲੇ ਤੋਂ ਕੁਝ ਦਿਨ ਬਾਅਦ ਹੋਈ, ਜਿਸ ਵਿਚ 3 ਭਾਰਤੀ ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ। ਜਹਾਜ਼ ਦੇ 24 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਨ੍ਹਾਂ ਵਿਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ। 3 ਲਾਪਤਾ ਨਾਵਿਕਾਂ ਦੀ ਬਾਅਦ ਵਿਚ ਮੌਤ ਦੀ ਪੁਸ਼ਟੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਭਾਰਤ ਨੇ ਸਖ਼ਤ ਵਿਰੋਧ ਕੀਤਾ ਤੇ ਇਕ ਅਮਰੀਕੀ ਸਫਾਰਤੀ ਅਧਿਕਾਰੀ ਨੂੰ ਨਵੀਂ ਦਿੱਲੀ ਤਲਬ ਕੀਤਾ।

की थी गई। इस घटना तो बाद भारत ने सख्त विरोध किया ते एक अमरीकी सफारती अधिकारी नू नवी दिल्ली तलब किया। विदेश मंत्रालय के बुलारे रणधीर जायसवाल ने पहला कहा सी कि भारतीय चालक दल के मैंबरां नू लेके जान वाले व्यापारी जहाजा ते हमले तुरंत बंद होने चाहिए ने। उन्होंने गलबात ते कूटनीति राही खेतर विच शांति ते स्थिरता की जल्द बहाली नू यकीनी बनाउण दी भी मांग की थी। विदेश राज मंत्री कीर्ति वर्धन सिंह ने कहा है कि शांघाई सहयोग संगठन SCO सिर्फ एक खेतरी समूह नहीं सगो यूरेशिया विच भारत नू इस दे इतिहासक अते सभ्यतावादी भाईवाला नाल जोड़न वाली एक महत्वपूर्ण कड़ी है। तजाकिस्तान विच SCO अंतरराष्ट्रीय सम्मेलन विच बोलदिया उन्हें कहा कि संगठन विच सहयोग लई भारत दृष्टिकोण प्रधानमंत्री नरेंद्र मोदी के सुरक्षा संपर्क अते मौके दे ढांचे तो प्रेरित है। उन्हें जोर दे के कहा कि इस दृष्टिकोण विच मध्य एशिया एक अहम स्थान रखता है। डॉक्टर कीर्तिवर्धन ने कहा कि भारत अपने मध्य एशियाई भाईवाला नाल रल के दहशतगर्दी के सारे रूपां अते प्रगटाव्यां दा मुकाबला करन लई काम करन लई दृढ़ है। राजमंत्री ने कहा कि भारत 17 to 19 July तक कोलकाता विच SCO सभ्यता संवाद फोरम की मेजबानी करेगा। प्रधानमंत्री नरेंद्र मोदी इसका उद्घाटन करेंगे ते मुख भाषण देंगे। राष्ट्रपति द्रौपदी मुर्मू अज देहरादून विच इंडियन मिलिट्री अकैडमी विच पासिंग आउट परेड का निरीक्षण कर रहे ने। इस साल दी इतिहासक पासिंग आउट परेड विच पहली बार कुड़िया मुंडिया दे नाल हिस्सा ले रही ने। इस शानदार समारोह विच 500 तो वध मुंडे कुड़िया नू फौज विच अफसर वजो कमीशन दिता जाएगा। इंडियन मिलिट्री अकैडमी विच पासिंग आउट परेड ना सिर्फ एक फौजी रवायत है सगो देश की सेवा लई समर्पित नौजवान अधिकारियों लई एक नवे सफर की शुरुआत भी करती है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਭਾਰਤ ਅਤੇ ਬੰਗਲਾਦੇਸ਼ ਨੇ ਸਰਹੱਦ ਤੇ ਸ਼ਾਂਤੀ, ਸਥਿਰਤਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਏ। ਸਰਹੱਦੀ ਸੁਰੱਖਿਆ ਬਲ ਤੇ ਬੰਗਲਾਦੇਸ਼ ਬਾਰਡਰ ਗਾਰਡ ਵਿਚਕਾਰ 57ਵੀਂ ਡਾਇਰੈਕਟਰ ਜਨਰਲ ਪੱਧਰੀ ਸਰਹੱਦੀ ਤਾਲਮੇਲ ਕਾਨਫਰੰਸ 8 to 11 June ਤੱਕ ਨਵੀਂ ਦਿੱਲੀ ਵਿਚ ਹੋਈ। ਕਾਨਫਰੰਸ ਵਿਚ ਦੋਵੇਂ ਦੇਸ਼ ਤਾਲਮੇਲ ਵਾਲੀ ਗਸ਼ਤ ਨੂੰ ਹੋਰ ਮਜ਼ਬੂਤ ਕਰਨ, ਚੌਕਸੀ ਵਧਾਉਣ, ਅਸਲ ਸਮੇਂ ਦੀ ਜਾਣਕਾਰੀ ਸਾਂਝੀ ਕਰਨ ਅਤੇ ਸਰਹੱਦ ਪਾਰ ਅਪਰਾਧਿਕ ਨੈਟਵਰਕਾਂ ਵਿਰੁੱਧ ਸਾਂਝੇ ਯਤਨਾਂ ਨੂੰ ਤੇਜ਼ ਕਰਨ ਤੇ ਸਹਿਮਤ ਹੋਏ। ਭਾਰਤੀ ਵਫਦ ਦੀ ਅਗਵਾਈ ਸਰਹੱਦੀ ਸੁਰੱਖਿਆ ਬਲ ਤੇ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਨੇ ਕੀਤੀ ਅਤੇ ਬੰਗਲਾਦੇਸ਼ੀ ਵਫਦ ਦੀ ਅਗਵਾਈ ਡਾਇਰੈਕਟਰ ਜਨਰਲ ਮੇਜਰ ਜਨਰਲ ਮੁਹੰਮਦ ਅਸ਼ਰਫੁਜ਼ਮਾਨ ਸਿੱਦੀਕੀ ਨੇ ਕੀਤੀ। ਅਗਲੀ ਕਾਨਫਰੰਸ ਇਸ ਸਾਲ ਨਵੰਬਰ ਵਿਚ ਢਾਕਾ ਵਿਚ ਹੋਣ ਦੀ ਤਜਵੀਜ਼ ਏ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨੋ ਨੇ ਕੱਲ੍ਹ ਰੇਲਵੇ ਭਰਤੀ ਬੋਰਡ ਦੀ ਭਰਤੀ ਪ੍ਰੀਖਿਆ ਸਬੰਧੀ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ਼੍ਰੀ ਵੈਸ਼ਨੋ ਨੇ ਵਧੇਰੇ ਪਾਰਦਰਸ਼ੀ, ਸਟੀਕ ਅਤੇ ਤਕਨਾਲੋਜੀ ਆਧਾਰਿਤ ਪ੍ਰਣਾਲੀ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੰਪਿਊਟਰ ਆਧਾਰਿਤ ਵਿਭਾਗੀ ਪ੍ਰੀਖਿਆਵਾਂ ਵੱਲ ਹੋਈ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਸ਼੍ਰੀ ਵੈਸ਼ਨੋ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਨੂੰ ਤੇਜ਼, ਕੁਸ਼ਲ ਅਤੇ ਸੁਖਾਵਾਂ ਬਣਾਉਣ ਲਈ ਵਧੇਰੇ ਟੈਬਲੇਟ ਆਧਾਰਿਤ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਕੈਬਨਿਟ ਸਕੱਤਰ TV ਸੋਮਨਾਥਨ ਨੇ ਰਾਸ਼ਟਰੀ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਨਾਲ ਨੀਟ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਡਾਕਟਰ ਸੋਮਨਾਥਨ ਨੇ ਸਾਰੇ ਸਬੰਧਿਤ ਅਧਿਕਾਰੀਆਂ ਤੇ ਹਿੱਸੇਦਾਰਾਂ ਵਿਚਕਾਰ ਨਜ਼ਦੀਕੀ ਤਾਲਮੇਲ ਰਾਹੀਂ ਪ੍ਰੀਖਿਆ ਦੇ ਸੁਚਾਰੂ, ਪਾਰਦਰਸ਼ੀ ਅਤੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਈਰਾਨ ਦੇ ਸਿਵਲ ਪਰਮਾਣੂ ਊਰਜਾ ਪ੍ਰੋਗਰਾਮ ਨੂੰ ਮਨਜ਼ੂਰੀ ਦੇਣ ਲਈ ਤਿਆਰ ਏ, ਪਰ ਇਸ ਲਈ ਤੇਹਰਾਨ ਨੂੰ ਆਪਣੇ ਪਰਮਾਣੂ ਹਥਿਆਰਾਂ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਨੂੰ ਖਤਮ ਕਰਨ ਦੀ ਲੋੜ ਹੋਏਗੀ। ਇਹ ਸਪਸ਼ਟੀਕਰਨ ਟਰੰਪ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਕੱਲ੍ਹ ਤਜਵੀਜ਼ਸ਼ੁਦਾ ਅਮਰੀਕਾ ਈਰਾਨ ਪਰਮਾਣੂ ਸਮਝੌਤੇ ਦੇ ਵੇਰਵੇ ਪੇਸ਼ ਕਰਨ ਤੋਂ ਬਾਅਦ ਆਇਆ ਹੈ। ਅਧਿਕਾਰੀ ਨੇ ਸਿਵਲ ਪਰਮਾਣੂ ਊਰਜਾ ਉਤਪਾਦਨ ਅਤੇ ਪਰਮਾਣੂ ਹਥਿਆਰਾਂ ਦੀ ਸਮਰੱਥਾ ਵਿਚਕਾਰ ਸਪਸ਼ਟ ਅੰਤਰ ਕੱਢਿਆ ਅਤੇ ਦਲੀਲ ਦਿੱਤੀ ਕਿ ਵਾਸ਼ਿੰਗਟਨ ਦਾ ਉਦੇਸ਼ ਈਰਾਨ ਦੇ ਪਰਮਾਣੂ ਊਰਜਾ ਖੇਤਰ ਨੂੰ ਖਤਮ ਕਰਨਾ ਨਹੀਂ, ਸਗੋਂ ਤੇਹਰਾਨ ਨੂੰ ਬੰਬ ਬਣਾਉਣ ਦੀ ਸਮਰੱਥਾ ਨੂੰ ਬਰਕਰਾਰ ਰੱਖਣ ਤੋਂ ਰੋਕਣਾ ਹੈ। ਖੇਡਾਂ ਵਿਚ ਬੈਡਮਿੰਟਨ ਵਿਚ ਅੱਜ ਸਿਡਨੀ ਵਿਚ ਆਸਟ੍ਰੇਲੀਅਨ ਓਪਨ ਦੇ ਔਰਤਾਂ ਦੇ ਸਿੰਗਲਸ ਦੇ ਸੈਮੀਫਾਈਨਲ ਵਿਚ ਭਾਰਤੀ PV ਸਿੰਧੂ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਜਾਪਾਨ ਦੀ ਆਕਾਨੇ ਯਾਮਾਗੁਚੀ ਨਾਲ ਹੋਏਗਾ। ਤੀਜਾ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਨੇ ਕੁਆਟਰ ਫਾਈਨਲ ਵਿਚ ਸਿਰਫ 27 ਮਿੰਟਾਂ ਵਿਚ ਚੇਨ ਸੁਯੂ ਨੂੰ 21-6, 21-9 ਨਾਲ ਹਰਾ ਕੇ ਆਖਰੀ 4 ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਆਖਿਰ ਵਿਚ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ

ਸਰੋਤਿਓ, ਤੁਸੀਂ ਜਾਣਦੇ ਹੋ ਕਿ ਸ਼ਨੀਵਾਰ ਵਾਲੇ ਦਿਨ ਸਵੇਰੇ 10:30 ਆਕਾਸ਼ਵਾਣੀ FM ਬਠਿੰਡਾ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦਾ ਹੈ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ। ਇਸ ਵਾਰ ਯਾਨੀ ਕਿ ਮਿਤੀ 13 ਜੂਨ ਦਿਨ ਸ਼ਨੀਵਾਰ ਨੂੰ ਪ੍ਰੋਗਰਾਮ ਚ ਤੁਹਾਡੀ ਮੁਲਾਕਾਤ ਕਰਵਾਵਾਂਗੇ ਉੱਗੇ ਗੀਤਕਾਰ ਅਤੇ ਨਾਵਲਕਾਰ ਹੰਸ ਸਿੰਘ ਸੋਹੀ ਭਗਤਾ ਹੋਰਾਂ ਦੇ ਨਾਲ। ਤੁਹਾਨੂੰ ਦੱਸ ਦਈਏ ਕਿ ਹੰਸ ਸਿੰਘ ਸੋਹੀ ਭਗਤਾ ਹੋਰਾਂ ਦੇ ਨਾਲ ਮੁਲਾਕਾਤ ਦਾ ਇਹ ਤੁਸੀਂ ਦੂਜਾ ਭਾਗ ਸੁਣੋਗੇ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 13 ਜੂਨ ਦਿਨ ਸ਼ਨੀਵਾਰ ਸਵੇਰੇ 10:30।

ਮੁਹੰਮਦ ਰਫੀ ਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਤੁਸੀਂ ਦੇਸ਼ ਭਗਤੀ ਭਰਿਆ ਇਹ ਖੂਬਸੂਰਤ ਜਿਹਾ ਗੀਤ ਸੁਣਿਆ। ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ, ਮੈਂ ਹਾਂ ਦੀਪਾ ਛਾਬੜਾ। ਤੁਹਾਡੇ ਨਾਲ ਸਮਾਂ ਹੋ ਚੁੱਕਾ ਜੀ 8:56 ਦਾ। ਹਰ ਕਰਮ ਆਪਣਾ ਕਰੇਂਗੇ ਐ ਵਤਨ ਤੇਰੇ ਲੀਏ। ਜੀ ਬਿਲਕੁਲ, ਆਪਣੇ ਦੇਸ਼ ਲਈ, ਆਪਣੇ ਮੁਲਕ ਲਈ ਅਸੀਂ ਕੰਮ ਕਰਾਂਗੇ, ਉਸ ਦਾ ਧਿਆਨ ਰੱਖਾਂਗੇ। ਤੇ ਫਿਲਹਾਲ ਇਸੇ ਹੀ ਗੀਤ ਨੂੰ ਸੁਣਾਂਗੇ। ਆਵਾਜ਼ਾਂ ਨੇ ਜੀ ਮੁਹੰਮਦ ਅਜ਼ੀਜ਼ ਤੇ ਕਵਿਤਾ ਕ੍ਰਿਸ਼ਨ ਮੂਰਤੀ ਦੀਆਂ।

ਧੰਨਵਾਦ ਕਰਦੇ ਨੇ ਆਪਣੀ ਤਕਨੀਕੀ ਟੀਮ ਦਾ, ਜਿਨ੍ਹਾਂ ਦੀ ਸਹਾਇਤਾ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਸਕਿਆ। ਤੇ ਤੁਸੀਂ ਦੀਪਾ ਛਾਬੜਾ ਨੂੰ ਦੇ ਦਿਓ ਜੀ ਆ ਗਿਆ। ਨਮਸਕਾਰ, ਧੰਨਵਾਦ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 8:59 ਤੇ 32 ਸਕਿੰਟ ਦਾ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ। ਕਰਦੇ ਹਾਂ ਕੁਝ ਪਲ ਇੰਤਜ਼ਾਰ।

0: भारती के पास है बेमिसाल हस्तियों का अनमोल खजाना।
1: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 9:59 ਤੇ 35 ਸਕਿੰਟ ਦਾ। ਠੀਕ 10 ਵਜੇ ਸੁਣਾਂਗੇ ਆਕਾਸ਼ਵਾਣੀ ਜਲੰਧਰ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ। ਸੁਣਦੇ ਅਗਲੇ ਪ੍ਰਸਾਰਣ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: جون كيلو هرتز، اف ام 100.8 ميجا هرتز، اف ام 100.9 ميجا هرتز، اتے ڈی ٹی ایچ دی اکاشوانی پنجاب سیوا تھا، اے جلندر کیندر ہے۔ آو ہن سندے ہاں کام کاجی لوکاں لئی یوگ، اس وشے دے اتے ونود کمار یوگ ماہر نال کیتی گل بات۔ اکاشوانی دے پٹیالہ، لدھیانہ اتے بٹھنڈا کیندر وی اس پروگرام دا پرسارن نالو نال کرنگے۔ योग खुद नूं पछाणन दा, सवारन दा, बेहतर बनाउण दा, खुद नूं प्यार करन दा एक सशक्त माध्यम। शांत मन ते तंदरुस्त शरीर ही इंसान नूं तेजस्वी बनाउंदे ने। कहिंदे ने कि जो इंसान खुद नूं प्यार नहीं कर सकता, वह दूसरियां नूं भी प्यार नहीं वंड सकता, इस विशाल विराट जिंदगी नूं भरपूर जीव नहीं सकता। योग सानू खुद नाल जुड़ना सिखाउंदा है। योग शब्द संस्कृत दे युज तो बनया है, जिसका ता अर्थ ही है जुड़ना, खुद नाल जुड़ना, खुद नाल बैठना, खुद नू बेहतर बनाना। योग जो कदे भारत दियां प्राचीन परंपरावां दा अनमोल हिस्सा सी, अज पूरे संसार विच सेहत ते शांति दा प्रतीक बन चुकिया है। योग साड़ी रोजमर्रा दी जिंदगी दा हिस्सा होवे, इसी सुनेहे दे नाल योग दी गल विश्व पद्धर ते कीती जा रही है। पर घरेलू जिम्मेदारियां, काम काज ते होर रुझेवे भी रोजमर्रा दा जरूरी हिस्सा ने, ए भी एक सच है। इसलिए असीं योग दी महत्ता जानदियां होया भी योग नहीं कर पाउंदे, ते नतीजा ए है कि दुनिया भर दे विच होण वालियां 75% बीमारियां साड़ी जीवन शैली दे नाल जुड़ियां होईयां ने। विश्व सेहत संगठन दे आंकड़े ए दसदे ने कि हर साल लगभग 42 करोड़ लोग हस्पतालां च दाखिल हुंदे ने। हर साल लगभग 9 to 10 trillion अमरीकी डॉलर्स सेहत सेवावां ते खर्च कीते जांदे ने, यानी कि दुनिया दी कुल आर्थिकता दा औसत लगभग 10% हिस्सा सिर्फ सेहत सेवावां ते खर्च हो जांदा है। जदकि योग नाल असी कई बीमारियां नूं कुदरती तौर ते ठीक कर सकते हां। ना सिर्फ ठीक कर सकते हैं, बल्कि बीमारियां तो हमेशा दे लई बचे भी रह सकते हैं। कामकाजी लोग योग नूं अपनी जिम्मेदारियां निभाउंदिया होया जीवन च किवें शामिल कर सकते ने, किवें योग दे नाल जुड़ सकते ने, दस रहे ने योगाचार्य विनोद कुमार।
1: जे अहीं काम नूं भी करांगे ते ज्यादा काम, अजकल लोड ज्यादा है
0: जी,
1: क्योंकि जेड़ा स्ट्रेस है उन्हूं कोप करने वास्ते ना बंदा सोचदा मैं जिन्ना हो सकदा घर विच भी काम, लेडीज भी वर्किंग है
0: जी,
1: ना पहले लेडीज घर विच ही रहिंदियां सीगियां ते इन्ना ज्यादा घर दा ही काम करदी, उन्हां नूं घर दा भी काम उस तरह ही करना पैंदा जिन्ना पहला करदे सीगे, उहदे नाल उन्हां नूं ऑफिस भी सामना पैंदा,
0: दोहरी भूमिका।
1: हाँ, दोहरी भूमिका।
2: हाँ जी, मैनू योगा की लोड़ नहीं पैंदी क्योंकि मैं जिम चला जाना है, जिम जाके मैं एक्सरसाइज कर लैंदा हां, इस करके मैनू जिहड़ी आ योगा की कोई लोड़ नहीं पैंदी।
0: ਇਹ ਸੌਰਵ ਨੇ ਜੋ ਜਿਮ ਜਾਂਦੇ ਨੇ ਤੇ ਇਹਨਾਂ ਨੂੰ ਲੱਗਦਾ ਹੈ ਕਿ ਜੇ ਮੈਂ ਆਲਰੇਡੀ ਵਰਕਆਊਟ ਕਰ ਰਿਹਾ ਹਾਂ ਤਾਂ ਯੋਗਾ ਦੀ ਮੈਨੂੰ ਕੀ ਲੋੜ ਹੈ।
1: ਜਦੋਂ ਅਸੀਂ ਨਾ ਬਰੀਦਿੰਗ ਕਰਦੇ ਹਾਂ, ਜੋ ਕੋਈ ਆਸਨ ਕਰਦੇ ਹਾਂ, ਅਸੀਂ ਉਹ 'ਚ ਸਟੇ ਕਰਦੇ ਹਾਂ, ਰੁਕਦੇ ਹਾਂ, ਠਹਿਰਦੇ ਹਾਂ, ਠਹਿਰਾਵ ਆਉਂਦਾ ਹੈ, ਜੇ ਜਦੋਂ ਇਹ ਠਹਿਰਾਵ ਆ ਜਾਂਦਾ ਸਰੀਰ ਸਾਡਾ ਰੁਕ ਜਾਂਦਾ, ਕਿਤੇ ਟਿਕ ਜਾਂਦਾ ਨਾ, ਟਿਕਣ ਦੇ ਨਾਲ ਸਾਡੀ ਹੀਲਿੰਗ ਹੋ ਜਾਂਦੀ ਹੈ। ਯੋਗ ਦਾ ਜਿਹੜਾ ਪਰਪਜ ਜਿੱਦਾਂ ਤੁਸੀਂ ਦੱਸਿਆ ਵੀ ਸੈਰ ਕਰਦੇ ਆ ਜਾਂ ਆਪਾਂ ਜਿਮ ਜਾਂਦੇ ਆ, ਉਹਦੇ ਸਾਨੂੰ ਅਗੇਨ ਕੋਈ ਵਰਕਲੋਡ ਕਰਨਾ ਪੈਂਦਾ ਹੈ, ਜਿਮ ਵਿੱਚ ਵੀ ਐਕਸਰਸਾਈਜ਼ ਕਰਨੀ ਪੈਂਦੀ, ਉਹ ਚ ਪ੍ਰੈਸਿੰਗ ਜ਼ਿਆਦਾ ਹੁੰਦੀ ਹੈ ਨਾ, ਤੇ ਇਹਦੇ ਵਿੱਚ ਯੋਗ ਵਿੱਚ ਜਿਹੜਾ ਨਾ ਉਹ ਰਿਲੈਕਸਿੰਗ ਹੈ, ਕਿਉਂਕਿ ਅਸੀਂ ਸਟ੍ਰੈਚਿੰਗ ਵੀ ਕਰਦੇ ਆ, ਪ੍ਰੈਸਿੰਗ ਕਰਦੇ, ਲੇਕਿਨ ਉਹ ਬਰੀਦਿੰਗ ਦੇ ਨਾਲ ਕਰਦੇ ਆ, ਟਿਕ ਕੇ ਕਰਦੇ ਆ, ਰੁਕ ਕੇ ਕਰਦੇ ਆ, ਹੈ ਨਾ, ਸਟੇ ਕਰਕੇ ਕਰਦੇ ਆ, ਔਰ ਅਕੋਰਡਿੰਗ ਟੂ ਬੋਡੀ ਕਰਦੇ ਹੈਗੇ ਆ, ਉਸ ਨਾਲ ਉਹਨੂੰ ਰਿਲੀਫ ਮਿਲਦਾ। ਦੇਖੋ ਬੰਦਾ, ਅਸੀਂ ਕਹਿੰਦੇ ਹਾਂ ਵੀ ਅਸੀਂ ਸਾਰੇ ਹਵਾ ਦੇ ਪ੍ਰਾਣੀ ਹਾਂ, ਜਿਸ ਤਰ੍ਹਾਂ ਤੁਸੀਂ ਨਾ ਮੱਛਲੀ ਜਿਹੜੀ ਜਲ ਦੀ ਪ੍ਰਾਣੀ ਹੈ, ਜਾਂ ਕੁਝ ਜੀਵ ਜਿਹੜੇ ਪਾਣੀ ਵਿੱਚ ਹੀ ਸਰਵਾਈਵ ਕਰ ਸਕਦੇ ਆ, ਅਸੀਂ ਹਵਾ 'ਚ ਹੀ ਸਰਵਾਈਵ ਕਰ ਸਕਦੇ ਹਾਂ, ਤੇ ਹਵਾ ਇਸ ਟਾਈਮ ਚਲੋ ਪੋਲਿਊਸ਼ਨ ਜ਼ਿਆਦਾ ਹੈ, ਲੇਕਿਨ ਅਸੀਂ ਉਹਦੇ ਬਾਰੇ ਇੰਨਾ ਕੁਛ ਕਰ ਨਹੀਂ ਸਕਦੇ, ਲੇਕਿਨ ਅਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਨਾ। ਅੱਜ ਕੱਲ੍ਹ ਲੋਕ ਸ਼ੈਲੋ ਬਰੀਦਿੰਗ ਕਰਦੇ ਆ, ਕਿਉਂਕਿ ਤੇਜ਼ ਚੱਲਣਾ, ਕੰਮ ਵਿੱਚ ਸਟ੍ਰੈਸ ਆਉਣ ਜਾਂ ਬੱਚਿਆਂ ਨੂੰ ਤਿਆਰ ਕਰਨਾ, ਸਾਰਾ ਕੁਛ ਉਹਦੇ ਨਾਲ ਸਾਡੇ ਸਾਹ ਛੋਟੇ ਹੋ ਜਾਂਦੇ ਆ, ਜਦੋਂ ਸਾਹ ਛੋਟੇ ਹੋ ਜਾਂਦੇ ਨਾ, ਫਿਰ ਬੰਦੇ ਨੂੰ ਆਕਸੀਜਨ ਪ੍ਰੋਪਰ ਨਹੀਂ ਮਿਲਦੀ। ਆਕਸੀਜਨ ਦੇ ਵਿੱਚ ਪ੍ਰਾਣ ਹੁੰਦਾ, ਪ੍ਰਾਣ ਜਿਸ ਨੂੰ ਯੋਗ ਵਿੱਚ ਆਪਾਂ ਐਨਰਜੀ ਕਹਿ ਲਓ, ਆਮ ਭਾਸ਼ਾ 'ਚ ਯੋਗ 'ਚ ਉਹਨੂੰ ਪ੍ਰਾਣ

0: ਕਹਿੰਦੇ ਤੇ ਜਦੋਂ ਅਸੀਂ ਸਾਹ ਲੰਬੇ ਲੈਂਦੇ ਹਾਂ, ਹੌਲੀ ਲੈਂਦੇ ਹਾਂ, ਹੋਲਡ ਕਰਦੇ ਹਾਂ, ਕੁੰਭਕ ਲਗਾਉਂਦੇ, ਯੋਗ ਚ ਕੁੰਭਕ ਵੀ ਹੁੰਦੇ, ਕੁੰਭਕ ਨਾ ਹੋਲਡ ਕਰ ਲੈਣਾ ਸਾਹ ਲੈ ਕੇ ਥੋੜੀ ਦੇਰ, ਇਹ ਨਹੀਂ ਜ਼ਿਆਦਾ,
1: ਜੀ
0: ਤੇ ਉਹਦੇ ਨਾਲ ਸਾਡੀ ਜਿਹੜੀ ਐਨਰਜੀ ਰੀਜਨਰੇਟ ਹੋ ਜਾਂਦੀ ਆ ਤੇ ਅਸੀਂ ਰੀਸਾਈਕਲ ਆਪਣੇ ਸੈਲਸ ਨੂੰ ਕਰ ਲੈਂਦੇ ਹਾਂ। ਸੁਭਾਅ, ਸੁਭਾਅ ਦਾ ਮਤਲਬ ਨਾ ਸਵੈਮ ਦਾ ਭਾਵ, ਭਾਵ ਸਾਡੇ ਫੀਲਿੰਗਸ,
1: ਜੀ
0: ਅਤੇ ਜਿਹੜਾ ਨਾ ਸਾਹ ਹੈ ਉਹ ਸਾਡੀ ਫੀਲਿੰਗਸ ਨੂੰ ਚੇਂਜ ਕਰਦਾ, ਭਾਵ ਨੂੰ ਚੇਂਜ। ਸੁਭਾਵ ਦਾ ਮਤਲਬ ਨੇਚਰ, ਨੇਚਰ ਮਤਲਬ ਜੋ ਸਾਡੀ ਪਰਮਾਤਮਾ ਨੇ ਸਾਡੀ ਨੇਚਰ ਹੋਈ, ਸ਼ਾਂਤ ਰਹਿਣ ਦੀ, ਪ੍ਰਸੰਨ ਰਹਿਣ ਦੀ, ਖੁਸ਼ ਰਹਿਣ ਦੀ, ਸ਼ਾਂਤ, ਖੁਸ਼ੀ, ਸੰਤੁਸ਼ਟਤਾ, ਹਰਸ਼ਿਤ ਮੁਕਤਾ, ਚਿਹਰਾ ਸਾਡਾ ਪ੍ਰਸੰਨ ਰਹੇ, ਉਹ ਤਾਂ ਹੀ ਰਹੇਗਾ ਜੇ ਸਾਡੇ ਕੋਲ ਪ੍ਰੋਪਰ, ਜਿਹੜੇ ਬੰਦੇ ਕੋਲ ਆਕਸੀਜਨ ਹੁੰਦੀ ਨਾ
1: ਜੀ
0: ਬ੍ਰੇਨ ਚ, ਪ੍ਰੋਪਰ ਆਕਸੀਜਨ ਹੈ ਨਾ, ਸਾਡਾ ਬਲੱਡ ਵੀ ਆਕਸੀਜਨ ਦੇ ਨਾਲ ਚੱਲਦਾ, ਫਲੋ ਕਰਦਾ ਸਾਡੀ ਬੋਡੀ ਚ, ਇੱਕ ਹਵਾ ਸਾਨੂੰ ਪੁਸ਼ ਕਰਦੀ ਹੈ, ਸਾਡੇ ਅੰਦਰ ਗੰਦਗੀ ਵੀ ਬਾਹਰ ਹਵਾ ਹੀ ਨਿਕਾਲਦੀ ਆ ਪਸੀਨੇ ਦੇ ਦੁਆਰਾ ਜਾਂ ਮਲ ਮੂਤਰ ਦੇ ਦੁਆਰਾ, ਤੇ ਉਹ ਜੇ ਅਸੀਂ ਸਾਹ ਪ੍ਰੋਪਰ ਕਰ ਲੈਂਦੇ ਆ, ਡੀਪ ਬਰੀਦਿੰਗ ਕਰਦੇ ਆ, ਲੌਂਗ ਬਰੀਦਿੰਗ ਕਰਦੇ ਆ, ਹੌਲੀ ਸਾਹ ਲੈਂਦੇ ਆ, ਫਿਰ ਸਾਡੇ ਸੁਭਾਅ ਚ, ਸਾਡੇ ਮਨ ਚ, ਸਾਡੇ ਬੋਲ ਚ, ਆਚਾਰ ਵਿਵਹਾਰ ਚ ਪਰਿਵਰਤਨ ਆਉਂਦਾ।
2: ਮੈਂ ਯੋਗਾ ਤਾਂ ਕਰਨਾ ਚਾਹੁੰਦਾ ਹਾਂ ਜੀ, ਪਰ ਮੈਂ ਰਾਤੀ ਕੰਮ ਕਰਦਾ ਤੇ ਦਿਨ ਵੇਲੇ ਆਰਾਮ ਵੀ ਕਰਨਾ ਹੁੰਦਾ, ਇਸ ਲਈ ਯੋਗਾ ਨਹੀਂ ਕਰ ਹੁੰਦਾ, ਕਿਹੜੇ ਵੇਲੇ ਕਰੀਏ?
1: ਵਿਨੋਦ ਜੀ, ਇਹ ਅਮਨ ਸਨ ਜੋ ਨਾਈਟ ਸ਼ਿਫਟ ਦੇ ਵਿੱਚ ਕੰਮ ਕਰਦੇ ਨੇ ਤੇ ਦਿਨ ਵੇਲੇ ਆਰਾਮ ਕਰਦੇ ਨੇ। ਇਹ ਆਪਣੀ ਜ਼ਿੰਦਗੀ 'ਚ ਯੋਗ ਕਿਵੇਂ ਸ਼ਾਮਿਲ ਕਰ ਸਕਦੇ ਨੇ? ਕਿਉਂਕਿ ਕਹਿੰਦੇ ਨੇ ਕਿ ਯੋਗ ਕਰਨ ਦਾ ਸਭ ਤੋਂ ਉੱਤਮ ਸਮਾਂ ਤਾਂ ਸਵੇਰੇ ਹੀ ਹੁੰਦਾ ਹੈ।
0: ਦੇਖੋ, ਸਵੇਰੇ ਤਾਂ ਬੈਸਟ ਹੈ ਕਿਉਂਕਿ ਸਾਡਾ ਵਾਤਾਵਰਣ ਸਾਡਾ ਸਾਥ ਦਿੰਦਾ ਹੈ
1: ਜੀ,
0: ਥੋੜਾ ਸ਼ਾਂਤੀ ਵੀ ਹੁੰਦੀ ਹੈ ਸਵੇਰੇ। ਸਵੇਰੇ ਵੀ ਆਪਾਂ ਅਰਲੀ ਮਾਰਨਿੰਗ, ਕਈ ਲੋਕ ਤੋਂ 4 ਵਜੇ ਉੱਠ ਕੇ ਕਰਦੇ ਆ, 5 ਵਜੇ, 6 ਵਜੇ ਤੱਕ ਠੀਕ ਰਹਿੰਦਾ, 7 ਵਜੇ ਤੱਕ। ਲੇਕਿਨ ਜੇ ਅਸੀਂ ਕੁਛ ਨਹੀਂ ਕਰ ਸਕਦੇ, ਉਹ ਖਾਣਾ ਵੀ ਤਾਂ ਬੰਦਾ 2-3 ਵਾਰ ਖਾਂਦਾ ਨਾ, ਇਸ ਤਰ੍ਹਾਂ ਅਸੀਂ ਬਰੀਦਿੰਗ ਟੈਕਨੀਕਸ ਦਾ ਯੋਗਾ ਵੀ ਅਸੀਂ ਸ਼ਾਮ ਨੂੰ ਵੀ ਕਰ ਸਕਦੇ। ਬਸ ਇਹ ਹੈਗਾ ਵੀ ਸਾਡਾ ਜਿਹੜਾ ਵਾਤਾਵਰਣ ਹੈ ਜਿੱਥੇ ਅਸੀਂ ਕਰਨਾ ਹੈ ਉੱਥੇ ਥੋੜ੍ਹਾ ਸ਼ਾਂਤ ਮਾਹੌਲ ਹੋਵੇ ਔਰ ਸ਼ੁੱਧ ਹੋਵੇ, ਜ਼ਿਆਦਾ ਡਿਸਟਰਬੈਂਸ ਨਾ ਹੋਵੇ, ਤਾਂ ਸ਼ਾਮ ਨੂੰ ਵੀ ਕਰ ਸਕਦੇ ਹਾਂ। ਬਾਕੀ ਜਿੱਦਾਂ ਤੁਸੀਂ ਕਿਹਾ ਕੋਈ ਸ਼ਿਫਟ ਲਗਾਉਂਦਾ, ਰਾਤ ਨੂੰ ਲਗਾਉਂਦਾ, ਅਤੇ ਰਾਤ ਨੂੰ ਲਗਾਉਂਦਾ ਉਹਨੂੰ ਫਿਰ ਦਿਨ ਵੇਲੇ ਆਰਾਮ ਵੀ ਚਾਹੀਦਾ ਆ, ਉਹਦੇ ਬਾਅਦ ਜਾਣ ਤੋਂ ਪਹਿਲਾਂ ਥੋੜ੍ਹਾ ਕਰਕੇ ਚਲ ਜਾਓ, ਫਰੈਸ਼ ਰਹੇਗਾ ਹੈ ਨਾ। ਸਵੇਰੇ ਇਸ ਕਰਕੇ ਕਰਨਾ ਹੁੰਦਾ ਵੀ ਆਪਾਂ ਜਿਹੜਾ ਕੰਮ ਦਿਨ ਵੇਲੇ ਕਰਨੇ ਆ ਉਹ ਕੰਮ ਸਾਡੇ ਚੰਗੀ ਤਰ੍ਹਾਂ ਤਾਂ ਹੀ ਹੋ ਸਕਦੇ ਆ ਜੇ ਸਾਡੀ ਬੋਡੀ ਅਤੇ ਸਾਡਾ ਮਾਇੰਡ ਫਰੈਸ਼ ਹੈ। ਜਿਸ ਤਰ੍ਹਾਂ ਅਸੀਂ ਕੱਪੜੇ ਸਾਫ਼ ਕਰਦੇ ਹਾਂ, ਬਰਤਨ ਸਾਫ਼ ਕਰਦੇ ਹਾਂ, ਜਿਸ ਕਮਰੇ 'ਚ ਰਹਿੰਦੇ ਘਰ ਨੂੰ ਵੀ ਸਾਫ਼ ਕਰਦੇ ਹਾਂ, ਇਸ 'ਤੇ ਸਾਡੀ ਬੋਡੀ ਅੰਦਰੋਂ ਸਾਫ਼ ਕਰਨੀ, ਉਹਦੇ ਲਈ ਬ੍ਰੈਥ ਸਾਡੀ ਮਦਦ ਕਰਦੀ ਹੈ, ਆਸਣ ਸਾਡੀ ਮਦਦ ਕਰਦੇ
1: ਆ। ਇਸਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜੋ ਸਮਾਂ ਉਸਦੇ ਲਈ ਕੰਫਰਟੇਬਲ ਹੈ,
0: ਹਾਂ, ਕੋਈ ਵੀ ਸਮਾਂ,
1: ਕੋਈ ਵੀ ਸਮਾਂ ਹੋਏ ਉਸ
0: ਬਸ
1: ਦੇ ਵਿੱਚ
0: ਖਾਲੀ ਪੇਟ ਹੋਣਾ ਚਾਹੀਦਾ।
1: ਜੀ ਬਿਲਕੁਲ, ਇਹ ਤੁਸੀਂ ਬਹੁਤ ਵਧੀਆ ਪੁਆਇੰਟ ਦੱਸਿਆ। ਯੋਗ ਕਰਨ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਚੀਜ਼ਾਂ ਤੁਸੀਂ ਦੱਸਿਆ ਕਿ ਖਾਲੀ ਪੇਟ ਹੋਣਾ ਚਾਹੀਦਾ, ਇਸ ਦੇ ਬਾਰੇ ਵੀ ਕੁਝ ਹੋਰ ਵਿਸਤਾਰ ਸਹਿਤ ਦੱਸੋ।
0: ਹੁਣ ਦੇਖੋ, ਜਿਸ ਤਰ੍ਹਾਂ ਆਪਾਂ ਮੰਨ ਲਓ ਫੂਡ ਲੈਂਦੇ ਹਾਂ, ਫੂਡ ਇਨਟੇਕ ਕਰਨ, ਡਾਇਜੈਸਟ ਕਰਨ ਨੂੰ, ਉਹਦੇ ਵਿੱਚ ਨਿਊਟ੍ਰੀਐਂਟ ਨਿਕਾਲਣ ਨੂੰ, ਸਰਕੂਲੇਸ਼ਨ ਵਾਸਤੇ ਬਲੱਡ ਦੇ ਵਿੱਚ ਉਹ ਨਿਊਟ੍ਰੀਐਂਟ ਜਾਣ, ਅਲੱਗ ਅਲੱਗ ਅੰਗਾਂ ਨੂੰ ਮਿਲਣ, ਉਹਦੇ ਲਈ ਸਾਨੂੰ ਟਾਈਮ ਚਾਹੀਦਾ।
1: ਜੀ
0: ਮਤਲਬ ਤੁਸੀਂ ਖਾਣਾ ਖਾਧਾ 2-3 ਘੰਟੇ, 4 ਘੰਟੇ ਤੁਹਾਡੀ ਬੋਡੀ ਨੂੰ ਐਮਪਟੀ ਹੋਣ ਨੂੰ, ਸਟਮਕ ਨੂੰ ਸਮਾਂ ਲੱਗਦਾ ਖਾਲੀ ਪੇਟ ਹੋਣ ਨੂੰ।
1: ਜੀ
0: ਤੇ ਜੇ ਉਹ ਫਿਰ ਸਾਡਾ ਪ੍ਰਾਣ, ਜੇ ਆਪਾਂ ਐਨਰਜੀ ਜਿਹੜੀ ਰੀਜਨਰੇਟ ਕਰਨੀ ਹੈ ਉਹ ਉਹਦੇ ਤੇ ਲੱਗ ਜਾਣੀ ਖਾਣੇ ਤੇ, ਮਤਲਬ ਤੇ ਇਸ ਕਰਕੇ ਖਾਲੀ ਪੇਟ ਜੇ ਕਰਾਂਗੇ ਉਹ ਜ਼ਿਆਦਾ ਅੱਛਾ ਰਹਿੰਦਾ ਹੈਗਾ। ਜਦੋਂ ਅਸੀਂ ਯੋਗ ਕਰਦੇ ਹਾਂ ਤੇ ਰਿਫਰੈਸ਼ ਹੁੰਦਾ, ਰਿਲੈਕਸ ਹੁੰਦਾ ਔਰ ਦੁਬਾਰਾ ਤੋਂ ਐਨਰਜੀ ਸਾਡੀ ਪੈਦਾ ਹੋ ਜਾਂਦੀ ਹੈ। ਪ੍ਰਾਣਾਯਾਮ ਦੇਖੋ 2-3 ਤਰ੍ਹਾਂ ਦੇ, ਇੱਕ ਤਾਂ ਹੁੰਦੇ ਸ਼ੁੱਧੀ ਕਿਰਿਆ ਜਿਹੜੇ ਸਾਡੇ ਸਰੀਰ ਨੂੰ ਸਾਫ਼ ਕਰਦੇ ਆ,
1: ਜੀ
0: ਉਹ ਥੋੜੇ ਫਾਸਟ ਹੁੰਦੇ ਆ ਹਨਾ, ਜਿਸ ਤਰ੍ਹਾਂ ਕਪਾਲਭਾਤੀ ਆ, ਭਸਤ੍ਰਿਕਾ ਆ, ਲੇਕਿਨ ਜਿਹੜੇ ਪ੍ਰਾਣਾਯਾਮ ਸਾਨੂੰ ਰਿਲੈਕਸ ਕਰਦੇ ਆ, ਰੈਸਟ ਵਿੱਚ ਲੈ ਕੇ ਜਾਂਦੇ ਆ ਔਰ ਆਰਾਮ ਮਿਲਦਾ ਆ, ਉਹਦੇ ਵਿੱਚ ਅਨੁਲੋਮ ਵਿਲੋਮ ਬੈਸਟ ਪ੍ਰਾਣਾਯਾਮ ਮੰਨਿਆ ਜਾਂਦਾ। ਅਨੁਲੋਮ ਵਿਲੋਮ ਦਾ ਮਤਲਬ ਹੁੰਦਾ ਹੈ, ਅਨੁਲੋਮ ਦਾ ਮਤਲਬ ਮਾਈਕਰੋ, ਵਿਲੋਮ ਮਤਲਬ ਮੈਕਰੋ। ਅਸੀਂ ਛੋਟੇ ਜਿੱਦਾਂ ਕਹਿ ਲਓ ਵੀ ਬਰਤਨ ਆ ਤੇ ਅਸੀਂ ਸਮੁੰਦਰ ਦੇ ਵਿੱਚੋਂ ਕੋਈ ਚੀਜ਼ ਲੈਣੀ ਆ, ਇਸ ਤਰ੍ਹਾਂ ਉਹ ਸਮੁੰਦਰ ਆ ਜਿਹੜਾ ਸਾਡੇ ਆਸੇ ਪਾਸੇ ਵਾਤਾਵਰਣ ਸਮੁੰਦਰ ਆ, ਤੇ ਜਦੋਂ ਅਸੀਂ ਬੈਠ ਕੇ ਟਿੱਕ ਕੇ ਸਾਹ ਲੈਂਦੇ ਨਾ, ਅਨੁਲੋਮ ਵਿਲੋਮ, ਲੈਫਟ ਤੋਂ ਲੈ ਕੇ ਰਾਈਟ ਨਿਕਾਲਣਾ, ਰਾਈਟ ਤੋਂ ਲੈ ਕੇ ਲੈਫਟ ਨਿਕਾਲਣਾ, ਅਲਟਰਨੇਟ ਬਰੀਦਿੰਗ ਕਰਦੇ ਆ, ਉਹਦੇ ਨਾਲ ਸਾਨੂੰ ਐਨਰਜੀ ਰੀਜਨਰੇਟ ਹੋ ਜਾਂਦੀ ਆ।
1: ਦਫ਼ਤਰ ਦੇ ਵਿੱਚ ਬੈਠਿਆਂ ਵੀ ਅਸੀਂ ਪ੍ਰਾਣਾਯਾਮ ਕਰ ਸਕਦੇ ਹਾਂ?
0: ਹਾਂ, ਦਫ਼ਤਰ ਚ ਬੈਠੇ ਬਸ ਕੰਫਰਟੇਬਲ ਚੇਅਰ ਤੇ ਬੈਠ ਕੇ ਕਰ ਸਕਦੇ ਤੁਸੀਂ ਆਰਾਮ ਨਾਲ। ਬਸ ਇਹ ਆ ਵੀ ਚਲਦੇ ਟਾਈਮ ਨਹੀਂ ਕਰਨਾ, ਖੜੇ ਹੋ ਕੇ ਨਹੀਂ ਕਰਨਾ, ਗੱਲਾਂ ਕਰਦੇ ਨਹੀਂ ਕਰਨਾ, ਅੱਖਾਂ ਖੋਲ ਕੇ ਨਹੀਂ ਕਰਨਾ, ਇਹ ਕੁਛ ਹੈ ਵੀ ਅੱਖਾਂ ਬੰਦ ਹੋਣ, ਆਰਾਮ ਨਾਲ ਬੈਠ ਕੇ ਔਰ ਸਲੋ ਬਰੀਦਿੰਗ ਕਰਨੀ। ਕਈ ਵਾਰੀ ਮੈਂ ਦੇਖਦਾ ਲੋਕੀ, ਕਈ ਆਪਾਂ ਕਹਿਣਾ ਨਹੀਂ ਚਾਹੀਦਾ, ਲੇਕਿਨ ਯੂਟਿਊਬ ਤੋਂ ਦੇਖ ਲੈਂਦੇ ਜਾਂ ਟੀਵੀ ਤੋਂ ਦੇਖ ਲੈਂਦੇ ਆ, ਜਿਹੜਾ ਗੁਰੂ ਸਾਹਮਣੇ ਬੈਠਾ ਜਾਂ ਟੀਚਰ ਸਿਖਾਉਂਦਾ ਤਾਂ ਠੀਕ ਹੈ, ਤੇ ਜੇ ਉਹ ਆਪਣੇ ਆਪ ਕਰਦੇ ਹੈਗੇ ਤਾਂ ਉਹ ਚ ਗਲਤ ਵੀ ਕਰ ਲੈਂਦੇ ਆ, ਫਿਰ ਉਹਦਾ ਇੰਨਾ ਅਸਰ ਨਹੀਂ ਹੁੰਦਾ।
1: ਜੀ,
0: ਕਿਸੇ ਅੱਛੀ ਜਗ੍ਹਾ ਤੇ ਜਾ ਕੇ ਸਿੱਖਣਾ ਚਾਹੀਦਾ ਯੋਗ।
1: ਜੇਕਰ ਕੁਝ ਸਮਾਂ ਅਸੀਂ ਡੀਪ ਬਰੀਦਿੰਗ ਦਫ਼ਤਰ ਦੇ ਵਿੱਚ ਬ੍ਰੇਕ ਲੈ ਕੇ ਕਰਦੇ ਹਾਂ ਤਾਂ ਉਸਦਾ ਬਹੁਤ ਚੰਗਾ ਨਤੀਜਾ ਸਾਡੇ ਸਾਹਮਣੇ ਆ।
0: ਹਾਂ ਬਿਲਕੁਲ,
1: ਬਹੁਤ ਲੰਬਾ ਸਮਾਂ ਕੰਪਿਊਟਰ ਮੋਬਾਈਲ ਦੀ ਵਰਤੋਂ

0: ਅਸੀਂ ਕੰਮ ਕਰ ਰਹੇ ਹੁੰਦੇ ਹਾਂ ਤੇ ਜਿਸ ਦੇ ਨਾਲ ਗਰਦਨ 'ਚ ਪਿੱਠ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਉਸ ਦੇ ਲਈ ਤੁਸੀਂ ਕਿਹੜੇ ਯੋਗ ਆਸਨ ਸੁਜੈਸਟ ਕਰਦੇ ਹੋ?
1: ਇਹਦੇ ਵਿੱਚ ਦੇਖੋ ਅਸੀਂ ਜੇ ਆਸਣਾਂ ਦੇ ਨਾਮ ਮੈਂ ਨਾ ਦੱਸਾਂ ਉਦਾਂ ਕਿ ਦੱਸਾਂ ਵੀ ਇੱਕ ਟਵਿਸਟਿੰਗ ਕਰ ਸਕਦੇ ਆ ਆਪਣੇ
0: ਜੀ
1: ਸਰੀਰ ਨੂੰ ਮੋੜਨਾ ਨਾ ਸੱਜੇ ਖੱਬੇ, ਇੱਕ ਫਾਰਵਰਡ ਬੈਂਡਿੰਗ ਕਰ ਸਕਦੇ ਆ ਅੱਗੇ ਨੂੰ ਝੁਕ ਸਕਦੇ ਆ ਔਰ ਪੈਰਾਂ ਨੂੰ ਹੱਥ ਲਗਾ ਸਕਦੇ ਆ, ਫਿਰ ਬੈਕ ਬੈਂਡਿੰਗ ਕਰ ਸਕਦੇ ਆ ਅਰਧ ਚੱਕਰ ਆਸਣ ਜੇ ਗੱਲ ਉਹ ਕਰ ਸਕਦੇ, ਖੜੇ ਹੋ ਕੇ ਤਾੜ ਕਰ ਸਕਦੇ, ਤੋ ਇਹਦੇ ਵਾਸਤੇ ਜਗ੍ਹਾ ਵੀ ਜ਼ਿਆਦਾ ਨਹੀਂ ਚਾਹੀਦੀ, ਤੁਹਾਨੂੰ ਆਸਣ ਵੀ ਨਹੀਂ ਚਾਹੀਦਾ, ਆਪਣੀ ਚੇਅਰ ਤੋਂ ਸਾਈਡ ਨੂੰ ਹੋ ਕੇ ਖੜੇ ਹੋ ਕੇ ਉੱਥੇ ਕਰ ਲਓ, ਚੇਅਰ ਦੇ ਉੱਤੇ ਵੀ ਤੁਸੀਂ ਸਟ੍ਰੈਚਿੰਗ ਕਰ ਸਕਦੇ ਹੋ, ਉਂਗਲੀਆਂ ਨੂੰ ਆਪਸ ਵਿੱਚ ਇੰਟਰਲੋਕ ਕਰਕੇ ਬਾਜੂ ਉੱਪਰ ਨੂੰ ਖਿੱਚੋ, ਰੀੜ ਨੂੰ ਸਟ੍ਰੈਚ ਕਰਨਾ, ਜਿੱਦਾਂ ਅਸੀਂ ਬੈਠੇ ਰਹਿੰਦੇ ਹਾਂ ਨਾ ਸਾਡੀ ਰੀੜ ਦੇ ਮਣਕਿਆਂ ਉੱਤੇ ਅਸਰ ਪੈ ਜਾਂਦਾ, ਜ਼ਿਆਦਾਤਰ ਜਿਹੜੇ ਲੋਅਰ ਬੈਕ ਹੁੰਦੀ ਹੈ ਜਿਹਨੂੰ ਆਪਾਂ ਲੰਬਰ ਰੀਜਨ ਕਹਿੰਦੇ ਆ,
0: ਜੀ
1: ਉਹਦੇ ਵਿੱਚ ਪੰਜ ਮਣਕੇ ਹੁੰਦੇ ਆ L1 ਤੋਂ ਲੈ ਕੇ 5 ਤੱਕ, ਉਹ ਜ਼ਿਆਦਾ ਉੱਥੇ ਦਰਦ ਲੋਕਾਂ ਨੂੰ ਹੁੰਦੇ, ਜਾਂ ਫਿਰ ਸਰਵਾਈਕਲ, ਸਰਵਾਈਕਲ ਦੇ ਵਿੱਚ ਸਾਡੇ C1 ਤੋਂ C7 ਤੱਕ 7 ਮਣਕੇ ਹੁੰਦੇ ਆ ਸ਼ੋਲਡਰ ਦੇ ਵਿਚਕਾਰ, ਉਹ
0: ਜੀ
1: ਬਾਹਾਂ ਵਿੱਚ ਦਰਦ ਜਾਂਦੀ ਹੈ ਤੇ ਉਹ ਬਾਹਾਂ ਵਿੱਚ ਤੇ ਲੱਤਾਂ ਵਿੱਚ ਜਿਹੜੀ ਦਰਦ ਹੈ ਉਹ ਠੀਕ ਹੋ ਸਕਦੀ ਜੇ ਆਪਾਂ ਖੜੇ ਹੋ ਕੇ ਥੋੜੀ ਦੇਰ ਸਟ੍ਰੈਚ ਕਰ ਲੈਂਦੇ।
0: ਜੀ ਤੇ ਹੁਣ ਅਸੀਂ ਸਕਰੀਨ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਲਗਾਤਾਰ ਅਸੀਂ ਸਕਰੀਨ ਦੇਖ ਰਹੇ ਹਾਂ ਤਾਂ ਅੱਖਾਂ ਤੇ ਬਹੁਤ ਅਸਰ ਪੈ ਰਿਹਾ ਹੈ। ਅੱਖਾਂ ਦੇ ਲਈ ਯੋਗ ਆਸਨ ਦੇ ਵਿੱਚ ਕੁਝ ਇਹੋ ਜਿਹੇ ਆਸਨ ਹੈ?
1: ਹਾਂਜੀ, ਅੱਖਾਂ ਦੇ ਵਿੱਚ ਪਹਿਲੇ ਤਾਂ ਜਿਸ ਤਰ੍ਹਾਂ ਮੈਂ ਕਿਹਾ ਵੀ ਅਸੀਂ ਜੇ ਯੋਗ ਸ਼ੁਰੂ ਹੀ ਅੱਖਾਂ ਬੰਦ ਕਰਕੇ ਕਰਨਾ ਹੁੰਦਾ,
0: ਜੀ
1: ਜਦੋਂ ਅੱਖਾਂ ਬੰਦ ਕਰ ਲਈਆਂ ਤੇ ਸਾਨੂੰ ਥੋੜਾ ਰਿਲੈਕਸ ਮਿਲਦਾ। ਦੂਸਰਾ ਇਹਦੇ ਵਿੱਚ ਅਸੀਂ ਮੈਂ ਦੱਸਿਆ ਪ੍ਰਾਣਾਯਾਮ ਨਾਲ ਵੀ ਅੱਖਾਂ ਤੇ ਬੜਾ ਅੱਛਾ ਅਸਰ ਪੈਂਦਾ, ਜਿੱਦਾਂ ਅਨੁਲੋਮ ਵਿਲੋਮ ਆ,
0: ਜੀ
1: ਇੱਕ ਪ੍ਰਾਣਾਯਾਮ ਬਹੁਤ ਅੱਛਾ ਮੰਨਿਆ ਜਾਂਦਾ ਜਿਹਦੇ ਨਾਲ ਬ੍ਰੇਨ ਵੀ ਰਿਲੈਕਸ ਹੁੰਦਾ ਆ, ਸਟ੍ਰੈਸ ਵੀ ਘੱਟਦਾ ਹੋਏਗਾ, ਭਰਮਰੀ। ਅੱਖਾਂ ਦੇ ਉੱਤੇ ਉਂਗਲੀਆਂ ਰੱਖ ਕੇ ਕੰਨ ਬੰਦ ਕਰਕੇ ਉਹ ਹਮਿੰਗ ਸਾਊਂਡ ਕਰਦੇ 4-5 ਵਾਰ ਤੇ ਉਹਦੇ ਨਾਲ ਵੀ ਅੱਖਾਂ ਤੇ ਅਸਰ ਪੈਂਦਾ। ਬਾਕੀ ਅੱਖਾਂ ਦੀਆਂ ਕਿਰਿਆਵਾਂ ਹੁੰਦੀਆਂ ਸੂਕਸ਼ਮ ਕਿਰਿਆਵਾਂ, ਆਈ
0: ਜੀ
1: ਬੋਲਸ ਨੂੰ ਮੂਵ ਕਰਨਾ, ਅੱਖਾਂ ਦੀ ਪੁਤਲੀਆਂ ਨੂੰ ਉੱਪਰ ਨੀਚੇ ਸਾਈਡ ਨੂੰ ਗੋਲ ਘੁਮਾਉਣਾ, ਔਰ ਅੱਖਾਂ ਦੇ ਉੱਤੇ ਬੰਦ ਕਰਕੇ ਹੱਥ ਰੱਖਣ ਦੇ ਨਾਲ 1/2 ਮਿੰਟ 1 ਮਿੰਟ ਵੀ ਅੱਖਾਂ ਨੂੰ ਰਿਲੈਕਸ ਮਿਲਦਾ।
0: ਅਸੀਂ ਅਕਸਰ ਗੱਲ ਕਰਦੇ ਹਾਂ ਕਿ ਤੁਸੀਂ ਜਦੋਂ ਵੀ ਲਗਾਤਾਰ ਸਕਰੀਨ ਦੇਖ ਰਹੇ ਹੋ ਤਾਂ ਕੁਝ ਸਮਾਂ ਤੁਸੀਂ ਅੱਖਾਂ ਨੂੰ ਬੰਦ ਕਰਕੇ ਰਿਲੈਕਸ ਕਰ ਸਕਦੇ ਹੋ,
1: ਹਾਂ
0: ਤਾਂ ਸ਼ਾਇਦ ਇਹ ਵੀ ਉਸਦਾ ਹੀ ਇੱਕ
1: ਬਿਲਕੁਲ
0: ਪਾਰਟ ਹੈ।
1: ਬਿਲਕੁਲ
2: ਦੇਖੋ ਜੀ, ਅਸੀਂ ਤਾਂ ਜੇ ਯੋਗ ਕਰਨਾ ਵੀ ਚਾਹੀਏ ਤਾਂ ਵੀ ਨਹੀਂ ਕਰ ਸਕਦੇ, ਕਿਉਂਕਿ ਘਰ ਦੇ ਕੰਮਾਂ ਕਾਰਾਂ ਤੋਂ ਹੀ ਵਿਹਲ ਨਹੀਂ ਮਿਲਦੀ, ਸਿਰ ਖੁਰਕਣ ਦੀ ਫੁਰਸਤ ਨਹੀਂ ਹੁੰਦੀ, ਤੇ ਯੋਗ ਕਿੱਥੋਂ ਕਰਾਂਗੇ ਅਸੀਂ? ਨਾ ਜੀ ਨਾ, ਆ ਯੋਗਾ ਯੋਗਾ ਕਰਨ ਦਾ ਨਾ ਸਮਾਂ ਆ ਤੇ ਨਾ ਵਿਹਲ ਆ, ਨਾ ਹੀ ਵਸ ਚਾ ਜੀ ਹੁਣ।
0: ਸੋ ਇਹ ਨਵਦੀਪ ਸਨ ਤੇ ਸ਼ਾਇਦ ਹਰ ਘਰੇਲੂ ਮਹਿਲਾ ਦਾ ਪ੍ਰਤੀਨਿਧ ਕਰਦਿਆਂ ਹੋਇਆਂ ਆਪਣੀ ਮਜਬੂਰੀ ਦੱਸ ਰਹੇ ਸਨ। ਇਹਨਾਂ ਵਾਂਗ ਬੇਹੱਦ ਵਿਅਸਤ ਮਹਿਲਾਵਾਂ ਦੇ ਲਈ ਵਿਨੋਦ ਜੀ ਤੁਸੀਂ ਕੀ ਕਹਿਣਾ ਚਾਹੋਗੇ?
1: ਦੇਖੋ ਇਹ ਗੱਲ ਤਾਂ ਬਿਲਕੁਲ ਠੀਕ ਹੈ, ਕਿਉਂਕਿ ਲੇਡੀਜ਼ ਨੂੰ ਡਬਲ ਕੰਮ ਕਰਨਾ ਪੈਂਦਾ, ਬੰਦਾ ਜੇ ਕੰਮ ਕਰਕੇ ਜਾਂ ਦੋਨੋਂ ਜਣੇ ਇਕੱਠੇ ਬਾਹਰ ਜਾਣਾ ਨਾ ਤੇ ਬੰਦਾ ਤਾਂ ਆ ਕੇ ਬੈਠ ਜਾਂਦਾ ਜਾਂ ਟੀਵੀ ਦੇਖਣ ਲੱਗ ਪੈਂਦਾ, ਰਿਲੈਕਸ ਰਹਿੰਦਾ, ਲੇਕਿਨ ਲੇਡੀ ਨੂੰ ਕਿਚਨ ਵਿੱਚ ਵੀ ਕੰਮ ਕਰਨਾ ਪੈਂਦਾ, ਘਰ ਦੀ ਮੇਨਟੇਨੈਂਸ ਵੀ ਕਰਨੀ ਪੈਂਦੀ ਹੈ ਨਾ, ਤੇ ਉਹਦੇ ਵਿੱਚ ਇਹ ਹੈਗਾ ਵੀ ਉਹਨੂੰ ਥੋੜਾ ਜਿਹਾ ਟਾਈਮ, ਜਿਸ ਤਰ੍ਹਾਂ ਅਸੀਂ ਪਾਣੀ ਪੀਣ ਨੂੰ ਜਾਂ ਖਾਣਾ ਖਾਣ ਨੂੰ ਟਾਈਮ ਲਾਉਂਦੇ ਆ, ਉਹ ਜੇ ਸ਼ਵ ਆਸਨ ਵੀ ਕਰ ਲਵੇ ਨਾ, 3 ਤੋਂ ਲੈ ਕੇ 15 ਮਿੰਟ ਦੇ ਵਿਚਕਾਰ ਟਾਈਮ ਹੁੰਦਾ ਉਹਦਾ, ਸਿੱਧੇ ਲੇਟ ਜਾਣਾ ਆਰਾਮ ਨਾਲ, ਬਿਲਕੁਲ ਸਰੀਰ ਨੂੰ ਸ਼ੀਤਲ ਕਰ ਦੇਣਾ, ਰਿਲੈਕਸ ਕਰ ਦੇਣਾ, ਔਰ ਉਹਦੇ ਨਾਲ ਬੋਡੀ ਬੋਡੀ ਜਿਹੜੀ ਸਾਡੀ ਬਿਲਕੁਲ ਰਿਲੈਕਸ ਹੋ ਜਾਂਦੀ, ਮਾਇੰਡ ਰਿਲੈਕਸ ਹੁੰਦਾ, ਉਹਨੂੰ ਇਸ ਤਰ੍ਹਾਂ ਲੱਗਦਾ ਘੰਟਿਆਂ ਦੀ ਜਿਹੜੀ ਨੀਂਦ ਹੈ ਨਾ ਮਿੰਟਾਂ 'ਚ ਪੂਰੀ ਹੋ ਜਾਂਦੀ, ਉਹਨੂੰ ਜ਼ਿਆਦਾ ਸੌਣ ਦੀ ਲੋੜ ਨਹੀਂ ਪੈਂਦੀ, ਥੋੜ੍ਹੇ ਸਮੇਂ ਵਿੱਚ ਹੀ ਉਹਦੀ ਜਿਹੜੀ ਸ਼ਕਤੀ ਹੈ ਵਾਪਸ ਆ ਜਾਂਦੀ ਕੰਮ ਕਰਨ ਦੀ। ਔਰ ਦੂਸਰੀ ਗੱਲ ਇਹ ਹੈਗੀ ਕਿ ਜਦੋਂ ਲੇਡੀ ਨੂੰ ਆਪਣਾ, ਅੱਜ ਕੱਲ੍ਹ ਮੈਂ ਦੇਖਦਾ ਪਹਿਲੇ ਆਜ਼ਾਦੀ ਤੋਂ ਪਹਿਲਾਂ ਲੋਕ ਸੋਚਦੇ ਸੀਗੇ ਵੀ ਲੇਡੀ ਜਿਹੜੀਆਂ ਉਹ ਯੋਗ ਵਾਸਤੇ ਨਹੀਂ ਹੈ, ਯੋਗ ਉਹਨਾਂ ਵਾਸਤੇ ਨਹੀਂ ਬਣਿਆ, ਅਸੀਂ 2-4% ਲੇਡੀਜ਼ ਕਰਦੀਆਂ ਸੀ, ਜਾਂ ਫਿਰ ਜੰਗਲਾਂ ਵਿੱਚ ਜਾਂ ਰਿਸ਼ੀ ਕਰਦੇ ਸੀਗੇ ਜਾਂ ਜਿਹੜੇ ਬਾਹਰ ਚਲੇ ਜਾਂਦੇ ਸੀਗੇ ਘਰ ਬਾਰ ਛੱਡ ਕੇ, ਲੇਕਿਨ ਹੁਣ ਇਹ ਕੰਸੈਪਟ ਚੇਂਜ ਹੋ ਗਿਆ, ਹੁਣ ਈਵਨ ਜਿਮ ਵਿੱਚ ਵੀ ਲੋਕੀ ਯੋਗ ਕਰਨ ਜਾਂਦੇ, ਸਿਰਫ ਯੋਗ ਕਰਨ ਵਾਸਤੇ ਜਿਮ ਜੁਆਇਨ ਕਰਦੇ, ਇੱਦਾਂ ਦੇ ਲੋਕ ਵੀ ਮੈਂ ਦੇਖਿਆ, ਮੈਂ ਖੁਦ ਕਈ ਜਿਮ ਵਿੱਚ ਯੋਗ ਕਰਵਾਉਂਦਾ ਰਿਹਾ ਤੇ ਉਹਦੇ ਵਿੱਚ ਸਿਰਫ ਯੋਗ ਕਰਦੇ ਸੀਗੇ ਉਹ ਚਲੇ ਜਾਂਦੇ ਸੀ ਬਸ, ਉਹਦੇ 'ਚ ਅੱਜ ਦੀ ਡੇਟ 'ਚ ਲੇਡੀਜ਼ ਜਿਹੜੀਆਂ 99% ਲੇਡੀਜ਼ ਦੀ ਪਾਰਟੀਸਪੇਸ਼ਨ ਹੈ, ਜੈਂਟਸ ਸਗੋਂ ਆਪਣੇ ਆਪ ਸੋਚਦੇ ਵੀ ਅਸੀਂ ਤਾਂ ਚਲੋ ਸਾਡੀ ਬਾਹਰ ਵੀ ਮੂਵਮੈਂਟ ਹੋ ਜਾਂਦੀ ਹੈ, ਲੇਕਿਨ ਲੇਡੀ ਜਿਹੜੀ ਹੈ ਉਹਨਾਂ ਦਾ ਵਰਕਲੋਡ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਯੋਗ ਬਹੁਤ ਜ਼ਿਆਦਾ ਜ਼ਰੂਰੀ ਹੈ।
0: ਹੁਣ ਗਰਮੀ ਦੇ ਮੌਸਮ ਦੇ ਵਿੱਚ ਜਾਂ ਫਿਰ ਕੋਈ ਵੀ ਮੌਸਮ ਹੋਵੇ, ਕੋਈ ਵੀ ਸਥਿਤੀ ਹੋਵੇ, ਜੋ ਮਜ਼ਦੂਰ ਨੇ ਨਾ ਉਹ ਲਗਾਤਾਰ ਲੱਗੇ ਰਹਿੰਦੇ ਨੇ, ਬਹੁਤ ਉਹਨਾਂ ਦੀ ਸਖਤ ਮਿਹਨਤ ਹੁੰਦੀ ਹੈ, ਸਰੀਰਕ ਜ਼ੋਰ ਜ਼ਿਆਦਾ ਲੱਗਦਾ ਹੈ, ਤੇ ਕੁਝ ਕੁ ਲੋਕ ਅਜਿਹੇ ਵੀ ਨੇ ਜੋ ਪੂਰਾ ਦਿਨ ਖੜੇ ਰਹਿ ਕੇ ਕੰਮ ਕਰਦੇ ਨੇ, ਉਹਨਾਂ ਨੂੰ ਕਿਹੜੇ ਯੋਗ ਕਰਨੇ ਚਾਹੀਦੇ ਨੇ?
1: ਮੈਂ ਦੇਖਦਾ ਜਿਹੜੇ ਲੋਕ ਖੜੇ ਰਹਿੰਦੇ ਨਾ ਜ਼ਿਆਦਾ, ਮੈਂ ਦੇਖ ਕਿਚਨ ਵਿੱਚ ਵੀ ਲੇਡੀਜ਼ ਜ਼ਿਆਦਾ ਖੜੀਆਂ ਰਹਿੰਦੀਆਂ ਹੈਗੀਆਂ, ਜਾਂ ਕੋਈ ਅੱਜ ਕੱਲ੍ਹ ਆਫਿਸ ਵਿੱਚ ਚੇਅਰ ਨਹੀਂ, ਕਿਤੇ ਕਈ ਜਗ੍ਹਾ ਤੇ ਇੱਦਾਂ ਚੇਅਰ ਨਹੀਂ ਰੱਖਣ ਅਲਾਊਡ ਨਹੀਂ ਹੈਗਾ ਨਾ, ਤੇ ਉਹਨਾਂ ਨੂੰ ਵੈਰੀਕੋਸ ਵੇਨਸ ਦੀ ਪ੍ਰੋਬਲਮ ਆ ਜਾਂਦੀ ਆ, ਲੱਤਾਂ ਦੇ ਵਿੱਚ ਵਾਲਵਸ ਹੁੰਦੇ ਸਾਡੇ ਕਾਫ ਮਸਲ ਦੇ ਵਿੱਚ ਵੀ ਹੁੰਦੇ, ਉਹ ਜਿਹੜੇ ਵਾਲਵਸ ਹਨ ਉਹ ਢਿੱਲੇ ਪੈ ਜਾਂਦੇ ਆ, ਲੱਤਾਂ 'ਚ ਨੀਲੇ ਨਿਸ਼ਾਨ ਪੈ ਜਾਂਦੇ ਆ, ਬਲੱਡ ਉੱਪਰ ਨਹੀਂ ਆ

0: ਰਹੇਗਾ, ਉਹਦਾ ਕੋਈ ਇਲਾਜ ਵੀ ਨਹੀਂ ਮਿਲਦਾ ਆਮ ਤੌਰ ਤੇ। ਇਸ ਕਰਕੇ ਉਹਨਾਂ ਨੂੰ ਥੋੜੀ ਦੇਰ ਬੈਠ ਕੇ ਜਾਂ ਲੇਟ ਕੇ ਨਾ ਦੀਵਾਰ ਦੇ ਨਾਲ, ਉਹਨੂੰ ਕਹਿੰਦੇ ਆਪਾਂ ਵਿਪਰੀਤ ਕਰਨੀ ਆਸਣ,
1: ਜੀ
0: ਉਹ ਕਰਨਗੇ ਤਾਂ ਉਹਨਾਂ ਬੜਾ ਫਰਕ ਪੈਂਦਾ। ਉਹ 3 ਮਿੰਟ ਕਰ ਲਓ, 6 ਮਿੰਟ ਕਰ ਲਓ, ਜਦੋਂ ਤੁਸੀਂ ਸ਼ਾਮ ਨੂੰ ਘਰ ਆਉਂਦੇ ਆ ਤੇ ਬੈੱਡ ਦੇ ਨਾਲ ਲੈਗਸ ਸਟ੍ਰੇਟ 90 ਡਿਗਰੀ ਤੇ ਰੱਖ ਕੇ ਆਪਾਂ ਲੇਟ ਸਕਦੇ ਆ, ਜਾਂ ਦੀਵਾਰ ਨਾਲ ਲੈਗਸ ਸਿੱਧਾ ਲੇਟ ਕੇ ਨਾ ਦੀਵਾਰ ਦੇ ਨਾਲ ਲੱਤਾਂ 30 ਡਿਗਰੀ ਤੇ ਲਿਜਾ ਕੇ, ਜਾਂ 60 ਜਾਂ 90, ਉਹਦੇ ਨਾਲ ਵੀ ਬੰਦੇ ਦੇ ਅੰਦਰ ਉਹ ਬਲੱਡ ਸਰਕੂਲੇਸ਼ਨ ਪ੍ਰੋਪਰ ਹੋ ਜਾਂਦਾ। ਯੋਗ ਜਿਹੜਾ ਨਾ ਸਾਡਾ ਇਹਦੇ ਚ ਬੋਡੀ ਨੂੰ ਹੈਲਦੀ ਰੱਖਦਾ। ਜਿਸ ਤਰ੍ਹਾਂ ਮੈਂ ਦੇਖਦਾ ਕਈਆਂ ਨੂੰ ਸਿਰ ਦਰਦ ਰਹਿੰਦਾ, ਬਹੁਤ ਜ਼ਿਆਦਾ ਮਾਈਗ੍ਰੇਨ ਰਹਿੰਦਾ, ਜੇ ਤੁਸੀਂ ਸਿਰ ਦਰਦ ਦੇ ਵਿੱਚ ਉਹ ਮਾਈਗ੍ਰੇਨ ਤੁਹਾਨੂੰ ਹੋ ਰਿਹਾ ਹੈਗਾ ਤੇ ਤੁਸੀਂ ਉਹ ਆਪਣਾ ਕੰਮ ਸਹੀ ਤਰ੍ਹਾਂ ਨਹੀਂ ਕਰ ਸਕਦੇ।
1: ਜੀ
0: ਇਸ ਤਰ੍ਹਾਂ ਕਿਸੇ ਨੂੰ ਕਮਰ ਦਰਦ ਹੋ ਰਹੀ ਆ, ਜਾਂ ਪੇਟ ਵਿੱਚ ਦਰਦ ਹੈ, ਜੋ ਬਹੁਤ ਜ਼ਿਆਦਾ ਗੈਸ ਜਾਂ ਏਸਿਡ ਬਣਿਆ, ਜਲਨ ਹੋ ਰਹੀ ਹੈ, ਉਹ ਵੀ ਆਪਣਾ ਕੰਮ ਅੱਛੇ ਤਰ੍ਹਾਂ ਨਹੀਂ ਕਰ ਸਕਦਾ। ਲੇਕਿਨ ਜਿੱਦਾਂ ਅਸੀਂ ਯੋਗ ਕਰਦੇ ਨਾ, ਥੋੜੇ ਦਿਨਾਂ ਬਾਅਦ ਸਾਨੂੰ ਬੋਡੀ 'ਚ ਚੇਂਜਸ ਫੀਲ ਹੁੰਦੀ ਹੈ। ਪਹਿਲੇ ਤਾਂ ਨਹੀਂ ਲੱਗਦਾ ਵੀ 1-2 ਦਿਨਾਂ 'ਚ,
1: ਜੀ
0: ਜਿੱਦਾਂ 10-15 ਦਿਨ ਹੋ ਜਾਂਦੇ, ਮਹੀਨਾ ਹੋ ਜਾਂਦਾ, ਇਹ ਪਰ ਇਹਨੂੰ ਲਗਾਤਾਰ ਕਰਨਾ ਪੈਂਦਾ। ਤੇ ਜੇ ਸਾਡੀ ਬੋਡੀ ਹੈਲਦੀ ਹੈ, ਅਸੀਂ ਖੁਸ਼ ਹਾਂ, ਸਾਨੂੰ ਮਤਲਬ ਸਿਰ ਦਰਦ ਠੀਕ ਹੈ, ਪੇਟ ਠੀਕ ਹੈ, ਪਿੱਠ ਠੀਕ ਹੈ, ਤੇ ਅਸੀਂ ਆਪਣੇ ਕੰਮ ਨੂੰ ਬੜੇ ਵਧੀਆ ਖੁਸ਼ੀ ਖੁਸ਼ੀ ਕਰਾਂਗੇ। ਨਹੀਂ ਤਾਂ ਸਾਡਾ ਧਿਆਨ ਬਾਰ ਬਾਰ ਸਰੀਰ ਆਪਣੇ ਵੱਲ ਖਿੱਚਦਾ। ਦੇਖੋ ਮੈਂ ਖੁਦ ਪ੍ਰਿੰਸੀਪਲ ਵੀ ਕਾਲਜ, ਅੱਜ ਕੱਲ੍ਹ ਕਿਸੇ ਵੀ ਜੋਬ ਦੇ ਵਿੱਚ ਤੁਸੀਂ ਤੇ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ ਨਾ, ਜਦੋਂ ਅਸੀਂ ਹੈੱਡ ਬਣ ਜਾਂਦੇ ਆ, ਫੈਮਿਲੀ ਦੇ ਵਿੱਚ ਵੀ ਹੈੱਡ, ਉਹਦੇ ਬਾਅਦ ਸੰਸਥਾ ਦੇ ਵਿੱਚ ਵੀ ਮੈਂ ਹੈੱਡ ਹੈ, ਤੇ ਉਹਦੇ ਲਈ ਜਦੋਂ ਅਸੀਂ ਮੈਂ ਦੇਖਾਂ, ਮੈਨੂੰ ਕਦੀ ਵੀ ਕੋਈ ਕਿਸੇ ਤਰ੍ਹਾਂ ਦੀ ਦਵਾਈ ਨਹੀਂ ਲੈਣ ਦੀ ਲੋੜ ਪੈਂਦੀ। ਜੇ ਤੁਸੀਂ ਆਪਣਾ 15 ਮਿੰਟ ਤੋਂ ਲੈ ਕੇ 1 ਘੰਟੇ ਤੱਕ ਯੋਗ ਦੀ ਪ੍ਰੈਕਟਿਸ ਕਰ ਲੈਂਦੇ, ਪਹਿਲੇ ਥੋੜੇ ਸਮੇਂ ਤੋਂ ਕਰੋ, 10 ਮਿੰਟ ਕਰੋ, 15 ਮਿੰਟ ਕਰੋ, ਫਿਰ ਹੌਲੀ ਹੌਲੀ ਨੂੰ ਵਧਾਉਂਦੇ ਜਾਓ, ਤੇ ਉਹਦੇ ਨਾਲ ਤੁਹਾਡਾ ਕੰਮ ਕਰਨ ਵਿੱਚ ਵੀ, ਜਿਹੜਾ ਕੰਮ ਤੁਸੀਂ ਘੰਟੇ ਵੱਧ ਬੈਠੇ ਰਹਿੰਦੇ ਹੋ, ਉਹ ਤੁਹਾਡਾ ਮਿੰਟਾਂ 'ਚ ਹੀ ਕੰਮ ਖਤਮ ਹੋ ਜਾਂਦਾ। ਦੇਖੋ ਯੋਗ ਤਾਂ ਵੈਸੇ ਜਿਸ ਤਰ੍ਹਾਂ ਬੱਚਾ ਪੜ੍ਹਦਾ ਹੈ, ਸਕੂਲ 'ਚ ਜਾਏਗਾ ਉਹਨੂੰ ਜ਼ਿਆਦਾ ਅੱਛੀ ਤਰ੍ਹਾਂ ਨੂੰ ਸਮਝ ਸਕਦਾ, ਉਹਨੂੰ ਮਾਹੌਲ ਵੀ ਮਿਲਦਾ ਉੱਥੇ ਨਾ। ਜੇ ਬੱਚਾ ਘਰ ਹੀ ਪੜ੍ਹ ਲੇਗਾ, ਪਿੱਛੇ ਜੇ ਆਨਲਾਈਨ ਕਲਾਸਿਸ ਲੱਗਦੀ ਰਹੀ ਬੱਚੇ 'ਤੇ, ਉਹ ਅਸਰ ਨਹੀਂ ਹੁੰਦਾ। ਤੇ ਉਹਨੂੰ ਪਹਿਲਾਂ ਕਿਸੇ ਜਗ੍ਹਾ 'ਤੇ, ਅੱਛੀ ਜਗ੍ਹਾ 'ਤੇ ਜੁਆਇਨ ਕਰਨਾ ਚਾਹੀਦਾ, ਫਿਰ ਜੇ ਦੂਰ ਪੈਂਦਾ ਜੇ ਕਿਸੇ ਤਰ੍ਹਾਂ ਵੀ, ਉਹ ਆਪਣੇ ਘਰ 'ਚ ਖੁਦ ਵੀ ਪ੍ਰੈਕਟਿਸ ਕਰ ਸਕਦਾ। 2 ਤਰ੍ਹਾਂ ਦੀ ਪ੍ਰੈਕਟਿਸ ਹੁੰਦੀ ਹੈ, ਇੱਕ ਹੁੰਦੀ ਗਰੁੱਪ ਵਿੱਚ, ਇੱਕ ਇੰਡੀਵਿਜੁਅਲ।
1: ਜੀ
0: ਤੇ ਪਹਿਲੇ ਉਹ ਗਰੁੱਪ 'ਚ ਸਿੱਖੇ, ਉਹਦੇ ਬਾਅਦ ਇੰਡੀਵਿਜੁਅਲ ਪ੍ਰੈਕਟਿਸ ਕਰੇ। ਜੇ ਚਲੋ ਕਿਸੇ ਨੇ ਓਪਰੇਟ ਕਰਾਇਆ ਨਾ, ਕਿਸੇ ਨੂੰ ਪੱਥਰੀ ਗੋਲ ਬਲੈਡਰ ਦੇ ਵਿੱਚ ਜਾਂ ਕਿਡਨੀ ਵਿੱਚ ਹੈ, ਜਾਂ ਕੋਈ ਹੋਰ ਹਰਨੀਆਂ ਦਾ ਓਪਰੇਟ ਕਰਾਇਆ ਹੈ, ਉਹਨੂੰ ਥੋੜ੍ਹਾ ਜਿਹਾ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਆਈ ਹੈ, ਉਹਨੂੰ ਥੋੜ੍ਹਾ ਗੈਪ ਦੇਣਾ ਚਾਹੀਦਾ, ਡਾਕਟਰ ਦੀ ਸਲਾਹ ਦੇ ਨਾਲ ਹੀ ਕਰਨਾ ਚਾਹੀਦਾ।
1: ਜੀ
0: 3 ਮਹੀਨੇ 6 ਮਹੀਨੇ ਦੇ ਗੈਪ ਦੇ ਬਾਅਦ ਰੈਸਟ ਕਰਕੇ ਫਿਰ ਕਰਨਾ ਚਾਹੀਦਾ।
1: ਜੀ ਕੀ ਕੁਝ ਸਮੇਂ ਤੋਂ ਬਾਅਦ ਡਾਕਟਰ ਦੀ ਸਲਾਹ ਦੇ ਨਾਲ ਉਹ ਮੁੜ ਦੁਬਾਰਾ ਯੋਗ ਨਾਲ ਪ੍ਰੋਪਰਲੀ ਜੁੜ ਸਕਦੇ ਨੇ?
0: ਬਿਲਕੁਲ, ਪਹਿਲੀ ਗੱਲ ਤਾਂ ਪ੍ਰੋਬਲਮ ਆਉਂਦੀ ਨਹੀਂ ਜੇ ਤੁਸੀਂ ਰੈਗੂਲਰ ਯੋਗ ਕਰਦੇ ਆ,
1: ਜੀ
0: ਪਰ ਜੇ ਆ ਗਈ ਹੋਈ ਆ ਤਾਂ ਡਾਕਟਰ ਦੀ ਸਲਾਹ ਲਓ ਪ੍ਰੋਪਰ। ਅੱਜ ਕੱਲ੍ਹ ਡਾਕਟਰ ਵੀ ਖੁਦ ਵੀ ਯੋਗ ਕਰਦੇ ਆ, ਇਸ ਤਰ੍ਹਾਂ ਨਹੀਂ ਕੋਈ ਕਹੇਗਾ ਵੀ ਮੈਂ ਯੋਗ ਨਹੀਂ ਕਰਨਾ। ਲੇਕਿਨ ਇਹ ਹੁੰਦਾ, ਕਈਆਂ ਨੇ ਨਾ ਯੋਗ ਨੂੰ ਇਹ ਸਮਝਿਆ ਵੀ ਬੜੇ ਔਖਾ ਹੈਗਾ, ਉਲਟਾ ਲਟਕਣਾ ਹੈਗਾ। ਯੋਗ ਤੁਸੀਂ ਜੇ ਅੱਖਾਂ ਬੰਦ ਕੇ ਬੈਠ ਜਾਣ ਤਾਂ ਵੀ, ਯੋਗ ਦਾ ਮਤਲਬ ਜੁੜਨਾ ਖੁਦ ਦੇ ਨਾਲ।
1: ਜੀ
0: ਜਿਹੜਾ ਬੰਦਾ ਸਾਡੇ ਨਾ, ਦੇਖੋ ਜ਼ਿੰਦਗੀ 'ਚ ਸਭ ਤੋਂ ਨੇੜੇ, ਕੋਈ ਕਹਿੰਦਾ ਨਾ ਵੀ ਆਹ ਬੰਦਾ ਮੇਰੇ ਬਹੁਤ ਨੇੜੇ ਆ, ਮੇਰੀ ਗੱਲ ਸਮਝਦਾ ਆ, ਲੇਕਿਨ ਸਭ ਤੋਂ ਨੇੜੇ ਸਾਡੇ ਸਾਹ ਹੈਗੇ ਆ। ਜਦੋਂ ਸਾਹਾਂ ਦੇ ਉੱਤੇ ਫੋਕਸ ਕਰਦੇ ਆ, ਕੁਛ ਧਿਆਨ ਦੀ ਟੈਕਨੀਕ ਸੀ ਜਿੱਦਾਂ ਵਿਪਸਨਾ ਧਿਆਨ ਹੈਗਾ, ਉਹਦੇ 'ਚ ਕੀ ਕਰਦੇ, ਸਾਹਾਂ ਨੂੰ ਹੀ ਦੇਖਦੇ ਆ, ਤੇ ਉਹਦੇ ਨਾਲ ਬੰਦੇ ਦੇ ਅੰਦਰ ਜਿਹੜੇ ਨਾ, ਉਹ ਤੁਸੀਂ ਕਿਸੇ ਵੀ ਤਰ੍ਹਾਂ ਕਰ ਸਕਦੇ। ਜਿੱਦਾਂ ਮਤਲਬ ਕੋਈ ਵੀ ਵੱਡੀ ਤੋਂ ਵੱਡੀ ਵੀ ਬਿਮਾਰੀ ਹੈ ਨਾ, ਤੁਸੀਂ ਕਿਸੇ ਨੇ ਜੀਵਨ 'ਚ ਆ ਗਈ ਆ, ਤੇ ਤੁਸੀਂ ਸਾਹ ਨੂੰ ਵੀ ਦੇਖਣਾ ਸ਼ੁਰੂ ਕਰ ਦਿਓ, ਸਾਹ ਨੂੰ ਹੌਲੀ ਹੌਲੀ ਲੰਬਾ ਕਰਨਾ ਸ਼ੁਰੂ ਕਰ ਦਿਓ, ਫਿਰ ਹੌਲੀ ਹੱਥਾਂ ਪੈਰਾਂ ਦੀ ਕਿਰਿਆਵਾਂ ਕਰੋ, ਫਿਰ ਆਸਣਾਂ ਵੱਲ ਮਨ ਬਣਾਓਗੇ, ਮਾਇੰਡ ਮੇਕਅਪ ਕਰਨਾ ਵੀ ਮੈਂ ਇਹ ਕੰਮ ਕਰਨਾ ਹੀ ਕਰਨਾ।
1: ਜੀ
0: ਫਿਰ ਜਦੋਂ ਤੁਸੀਂ ਕਰਨ ਲੱਗ ਜਾਂਦੇ, ਮੈਂ ਤੁਹਾਨੂੰ ਕਿਹਾ ਨਾ, ਜਿਸ ਤਰ੍ਹਾਂ ਸ਼ਵ ਆਸਣ ਵੀ ਸਿੱਖ ਲਓ ਤੁਸੀਂ, ਸਿੱਖਣਾ ਤਾਂ ਪੈਂਦਾ ਹੀ ਹੈ, ਤੇ ਉਹਦੇ ਵਿੱਚ ਵੀ ਬੰਦੇ ਨੂੰ ਇੰਨਾ ਜ਼ਿਆਦਾ ਰਿਲੀਫ ਮਿਲਦਾ ਹੈ। ਫਿਰ ਕੁਛ ਆਸਣ ਹੈਗੇ ਜਿਸ ਤਰ੍ਹਾਂ ਮਕਰ ਆਸਣ ਹੈ, ਪਵਨ ਮੁਕਤ ਆਸਣ ਹੈ, ਸੇਤੂਬੰਧ ਆਸਣ ਹੈ, ਇਹ ਤੁਸੀਂ ਘਰ ਹੀ ਕਰ ਸਕਦੇ, ਜ਼ਿਆਦਾ ਦੂਰ ਕਿਤੇ ਜਾਣ ਦੀ ਲੋੜ ਨਹੀਂ, ਪਰ ਇੱਕ ਵਾਰੀ ਤਾਂ ਸਿੱਖਣਾ ਪੈਣਾ ਕਿਤੇ ਜਾ ਕੇ। ਜੇ ਨਹੀਂ ਵੀ ਹੈਗਾ ਅੱਜ ਤਾਂ ਚਲੋ ਆਨਲਾਈਨ ਵੀ ਹੈਗਾ, ਜਾਂ ਫਿਰ ਮੋਬਾਈਲ ਤੇ ਵੀ ਲੋਕ ਦੇਖ ਲੈਂਦੇ, ਯੂਟਿਊਬ ਤੇ ਵੀ ਦੇਖ ਲੈਂਦੇ, ਲੇਕਿਨ ਉਹ ਵੀ ਉੱਥੇ ਵੀ ਉਹਨੂੰ ਦੇਖਣਾ, ਉਸ ਬੰਦੇ ਨੂੰ ਜਿਹੜਾ ਸਲੋ ਯੋਗ ਹੈ ਨਾ, ਅਸਲ ਵਿੱਚ ਹੌਲੀ ਕਰਨਾ ਚਾਹੀਦਾ।
1: ਜੀ
0: ਜਿਹੜਾ ਵੀ ਤੁਹਾਨੂੰ ਯੂਟਿਊਬ ਤੇ ਜਾਂ ਕਿਤੇ ਵੀ ਤੇਜ਼ ਕਰਦਾ ਦਿਖਦਾ ਨਾ, ਉਹ ਬੰਦੇ ਨੂੰ ਕਦੀ ਫੋਲੋ ਨਹੀਂ ਕਰਦਾ, ਸਲੋ ਕਰਨ ਵਾਲੇ ਨੇ ਸਰ। ਯੋਗ ਹੈ ਠਹਿਰਾਵ ਦਾ ਕੰਮ ਵਿਸ਼ੇ, ਲੇਕਿਨ ਜਦੋਂ ਜੋਬ ਕਰ ਰਹੇ ਹੁੰਦੇ ਆ, ਉਸ ਟਾਈਮ ਉਹਨਾਂ ਨੂੰ ਫਿਰ ਬਿਮਾਰੀਆਂ ਤੋਂ, ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਵੀ ਨੀਂਦ ਨਾ ਆਉਣੀ ਇੱਕ ਪ੍ਰੋਬਲਮ ਪੈ ਜਾਂਦੀ, ਕਿਉਂਕਿ ਸਾਡਾ ਸਰਕੇਡੀਅਨ ਰਿਦਮ ਖਰਾਬ ਹੋ ਜਾਂਦਾ, ਵੀ ਸੌਣ ਦਾ ਉੱਠਣ ਦਾ ਸਮੇਂ ਖਰਾਬ ਹੋ ਜਾਂਦਾ, ਲੇਟ ਨਾਈਟ ਸੌਣ ਦਾ ਆਦਤ ਪੈ ਜਾਂਦੀ ਆ। ਫਿਰ ਜਦੋਂ ਯੋਗ ਕਰਦਾ, ਯੋਗ 'ਚ ਕਿੰਨੀ ਖਾਸ ਚੀਜ਼ ਹੈ, ਇਹ ਆਸਣ ਕਰਦੇ ਕਰਦੇ ਸਾਡੀ ਬੋਡੀ ਜਿਹੜੀ ਨਾ, ਉਹ ਧਰਤੀ ਦੇ ਨਾਲ, ਕੁਦਰਤ ਦੇ ਨਾਲ ਆਪਣੇ ਆਪ ਸੈੱਟ ਹੋ ਜਾਂਦੀ ਹੈ। ਉਹ ਸਮੇਂ ਸਿਰ ਸੌਣ ਲੱਗ ਪੈਂਦੀ, ਸਮੇਂ ਸਿਰ ਭੁੱਖ ਲੱਗਣ ਲੱਗ ਪੈਂਦੀ ਆ, ਪੇਟ ਸਾਫ਼ ਹੋਣ ਲੱਗ ਜਾਂਦਾ, ਨੀਂਦ ਆਉਣ ਲੱਗ ਪੈਂਦੀ ਹੈ, ਤੇ ਉਹਦੇ ਨਾਲ ਸਾਡੇ ਕੰਮ ਕਾਜ ਵਿੱਚ ਉਹਨੂੰ ਫਾਇਦਾ ਮਿਲਦਾ ਹੈ, ਤੇ ਜਿਹੜਾ ਅੱਜ ਕੱਲ੍ਹ ਤਣਾਅ ਦਾ ਮਾਹੌਲ ਹੈ ਉਹ ਤੋਂ ਬਚ ਸਕਦਾ।
1: ਨੀਂਦ ਦੀ ਤੁਸੀਂ ਬਹੁਤ ਵਧੀਆ ਗੱਲ ਕੀਤੀ। जी, हुण गल करदे आं वर्क फ्रॉम होम दी, क्योंकि पिछले काफी लंबे समय तो वर्क फ्रॉम होम भी चले आ रहा है।

0: ਤੇ ਉਸ ਦੇ ਨਾਲ ਸਾਡੀ ਰੂਟੀਨ ਬਹੁਤ ਖਰਾਬ ਹੁੰਦੀ ਹੈ, ਖਾਣ ਪੀਣ ਦੀ, ਸੌਣ ਉੱਠਣ ਦੀ, ਕੰਮ ਕਾਜ ਕਰਨ ਦੀ, ਤੇ ਸਾਡੇ ਪੂਰੇ ਦਿਨ ਦੇ ਜੋ ਕੰਮ ਕਾਜ ਨੇ। ਵਰਕ ਫਰੋਮ ਹੋਮ ਵਾਲਿਆਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ?
1: ਕੰਮ ਤੁਸੀਂ ਘਰ 'ਚ ਕਰਦੇ ਹੋ ਤੇ ਬਾਹਰ ਕਰਦੇ ਬੜਾ ਫਰਕ ਹੁੰਦਾ।
0: ਜੀ
1: ਜਦੋਂ ਤੁਸੀਂ ਬਾਹਰ ਕਿਤੇ ਜਾਂਦੇ ਜਾਂ ਆਪਣੀ ਜੌਬ ਤੇ ਜਾਂਦੇ, ਸਾਨੂੰ ਤਿਆਰ ਹੋਣਾ ਪੈਂਦਾ, ਰਸਤਾ ਵੀ ਸਾਡਾ ਲੰਬਾ ਹੋ ਸਕਦਾ ਹੈਗਾ। ਜੇ ਘਰ ਬੈਠੇ ਆ ਤੁਸੀਂ ਤਿਆਰ ਹੋਏ ਨਹੀਂ ਹੋਏ ਕਿਸੇ ਨੂੰ ਕੀ ਪਤਾ ਲੱਗਦਾ ਨਾ, ਉਹਦੇ ਨਾਲ ਕੀ ਹੁੰਦਾ ਤੁਸੀਂ ਥੋੜੇ ਜਿਹੇ ਆਲਸੀ ਬਣ ਜਾਂਦੇ ਆ, ਤੇ ਬੰਦਾ ਕਈ ਵਾਰ ਕੰਮ ਵੀ ਇੱਦਾਂ ਦੇ ਵੀ ਬੈਠੇ ਰਹਿਣਾ ਪੈਂਦਾ ਜ਼ਿਆਦਾ। ਅੱਜ ਕੱਲ੍ਹ ਆਨਲਾਈਨ ਜਿਹੜੇ ਕੰਮ ਹੈ ਉੱਥੇ ਬੈਠਣਾ ਬਹੁਤ ਪੈਂਦਾ,
0: ਜੀ
1: ਸਿਟਿੰਗ ਜ਼ਿਆਦਾ ਹੁੰਦੀ ਆ, ਸਿਟਿੰਗ ਦੇ ਕਾਰਨ ਕਮਰ ਵਿੱਚ ਦਰਦ, ਜਿਸ ਤਰ੍ਹਾਂ ਪਹਿਲਾਂ ਮੈਂ ਕਿਹਾ ਗੈਸ ਬਣ ਲੱਗ ਪੈਂਦੀ ਹੈ, ਐਸਿਡ ਬਣ ਲੱਗ ਪੈਂਦਾ ਹੈ ਨਾ, ਤੇ ਬਾਰ ਬਾਰ ਸਕਰੀਨ ਦੇਖਣ ਨਾਲ ਆਈ ਸਾਈਟ ਵੀ ਵੀਕ ਹੋ ਜਾਂਦੀ ਆ। ਉਹਦੇ ਵਿੱਚ ਵੀ ਤੁਸੀਂ ਜੇ ਅੱਧਾ ਘੰਟਾ 15 ਮਿੰਟ ਹੈ ਨਾ ਆਪਣਾ ਐਕਸਰਸਾਈਜ਼ ਕਰਦੇ ਹੋ, ਯੋਗ ਖਾਸ ਤੌਰ ਤੇ, ਤੇ ਤੁਹਾਨੂੰ ਉਹ ਵਰਕ ਫਰੋਮ ਹੋਮ ਵਿੱਚ ਵੀ ਮਦਦ ਕਰਦਾ। ਦੇਖੋ ਅੱਜ ਤੋਂ 15-20 ਸਾਲ ਪਹਿਲਾਂ ਇਹ ਬੜਾ ਔਖਾ ਲੱਗਦਾ ਸੀਗਾ, ਮੈਂ ਖੁਦ ਵੀ, ਮੈਨੂੰ ਤਾਂ ਹੁਣ 30 ਸਾਲ ਹੋ ਗਏ ਯੋਗ ਕਰਵਾਉਂਦੇ ਨੂੰ। ਬੜੇ ਲੋਕਾਂ ਨੂੰ, ਲੋਕ ਮਜ਼ਾਕ ਵੀ ਉਡਾਉਂਦੇ ਸੀਗੇ ਕਿ ਕੀ ਯੋਗ ਹੋਇਆ ਇੰਨਾ ਸਲੋ, ਬੈਠ ਗਿਆ ਅੱਖਾਂ ਬੰਦ ਕੇ। ਲੇਕਿਨ ਹੁਣ ਲੋਕਾਂ ਨੂੰ ਲੱਗਦਾ ਵੀ ਇਹ ਥੈਰੇਪੀ ਆ,
0: ਜੀ
1: ਇੱਕ ਮੈਡੀਸਿਨ ਹੈ। ਮੈਡੀਸਿਨ ਦਾ ਮਤਲਬ ਇਹ ਹੁੰਦਾ ਜਿਹੜੇ ਸਾਡੇ ਸਰੀਰ ਨੂੰ ਸਵਸਥ ਕਰਦੇ ਉਹ ਮੈਡੀਸਿਨ, ਤੇ ਯੋਗਾ ਸਾਡੇ ਹੁਣ ਲੋਕਾਂ ਦੇ ਇੱਕ ਕਈ ਤੋਂ ਫੈਸ਼ਨ ਦੇ ਤਰ੍ਹਾਂ ਵੀ ਕਰਦੇ ਹੈਗੇ ਆ, ਔਰ ਆਪਣੀ ਫਿਜੀਕ ਨੂੰ ਸ਼ੇਪ ਵਿੱਚ ਲਿਆਉਣ ਵਾਸਤੇ ਵੀ ਕਰਦੇ ਹੈਗੇ ਆ,
0: ਜੀ।
1: ਤੇ ਬੱਚਿਆਂ ਨੂੰ ਅੱਜ ਕੱਲ੍ਹ ਸਕੂਲਾਂ ਵਿੱਚ ਵੀ ਕੰਪਲਸਰੀ ਹੋ ਗਿਆ, ਮੈਂ ਖੁਦ ਕਈ ਸਕੂਲਾਂ ਵਿੱਚ ਯੋਗਾ ਕਰਵਾ ਰਿਹਾ, ਤੇ ਬੱਚਿਆਂ ਨੂੰ ਇੰਟਰਸਟ ਵੀ ਹੈ। ਜੇ ਅਸੀਂ ਬੱਚਿਆਂ ਨੂੰ ਦੱਸਾਂਗੇ ਨਹੀਂ ਜਾਂ ਲੋਕਾਂ ਨੂੰ ਪਤਾ ਹੀ ਨਹੀਂ ਹੋਊਗਾ ਵੀ ਇਸ ਰਸਤੇ ਵੀ ਅਸੀਂ ਜਾ ਕੇ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ, ਹੈਲਦੀ ਰਹਿ ਸਕਦੇ ਹਾਂ, ਉਹਨੂੰ ਇੱਕੋ ਹੀ ਰਸਤਾ ਦਿਸਦਾ, ਬਸ ਬਿਮਾਰ ਹੋ ਗਏ ਦਵਾਈ ਖਾ ਲਓ, ਬਿਮਾਰ ਹੋ ਗਏ ਹੋਸਪਿਟਲ ਜੋ ਜੋ। ਲੇਕਿਨ ਜਦੋਂ ਸਾਨੂੰ ਪਤਾ ਲੱਗਦਾ ਵੀ ਸਾਡੇ ਕੋਲ ਇਹ ਰਸਤਾ ਵੀ ਹੈਗਾ, ਅਸੀਂ ਆਪਣੇ ਆਪ ਠੀਕ ਕਰ ਸਕਦੇ ਹਾਂ ਔਰ ਲੰਬੇ ਸਮੇਂ ਤੱਕ ਠੀਕ ਰਹਿ ਸਕਦੇ ਹਾਂ, ਫਿਰ ਆਪਣੇ ਆਪ ਲੋਕ ਇਹ ਬਣਾਉਂਦੇ ਆ। ਮੌਸਮ ਦੇ ਮੁਤਾਬਕ, ਉਮਰ ਦੇ ਮੁਤਾਬਕ, ਰੋਗ ਦੇ ਮੁਤਾਬਕ ਯੋਗ ਬਣਿਆ। ਯੋਗ ਇੱਕ ਕਲਪ ਵਰਿਕਸ਼ ਦੀ ਤਰ੍ਹਾਂ ਹੈ, ਜਿਹੜਾ ਇਹਦੇ ਕੋਲ ਆ ਜਾਂਦਾ ਨਾ ਉਹਨੂੰ ਸਾਰੀਆਂ ਇੱਛਾਵਾਂ ਦੀਆਂ ਪੂਰੀਆਂ ਹੋ ਜਾਂਦੀਆਂ।
0: ਬਹੁਤ ਬਹੁਤ ਸ਼ੁਕਰੀਆ ਯੋਗਾਚਾਰਿਆ ਵਿਨੋਦ ਜੀ। ਅੱਜ ਕੱਲ ਬਹੁਤ ਸਾਰੀਆਂ ਕੰਮ ਦੀਆਂ ਜਗ੍ਹਾ ਤੇ ਯੋਗਾ ਬ੍ਰੇਕਸ ਵੀ ਲਈਆਂ ਜਾ ਰਹੀਆਂ ਨੇ, ਤੇ ਕੰਮ ਦੌਰਾਨ ਅਸੀਂ ਕਿਵੇਂ ਆਪਣੇ ਆਪ ਯੋਗਾ ਦੇ ਨਾਲ ਜੁੜ ਸਕਦੇ ਹਾਂ ਇਸ ਦੇ ਬਾਰੇ ਦੱਸ ਰਹੇ ਨੇ ਯੋਗਾ ਮਾਹਿਰ ਸਪਨਾ।
2: ਸਾਨੂੰ ਛੋਟੀਆਂ ਛੋਟੀਆਂ ਬ੍ਰੇਕਸ ਆਪਾਂ ਨੂੰ ਲੈ ਲੈਣੀਆਂ ਚਾਹੀਦੀਆਂ ਵੈਨ ਐਵਰ ਪੋਸੀਬਲ। ਜ਼ਰੂਰੀ ਨਹੀਂ ਹੈ ਕਿ ਆਪਾਂ ਆਵਰਸ ਦੀਆਂ, ਘੰਟਿਆਂ ਦੀਆਂ ਬ੍ਰੇਕਸ ਲਈਏ, ਛੋਟੀਆਂ ਆਪਾਂ ਬ੍ਰੇਕਸ ਲੈ ਕੇ ਸੁਪੋਜ਼ ਕਰੋ ਕਿ ਆਪਾਂ ਮਾਈਂਡਫੁਲ ਬ੍ਰੀਦਿੰਗ ਕਰ ਸਕਦੇ ਹਾਂ, ਜਸਟ ਇਨਹੇਲ ਐਕਸੇਲ, ਜੇ ਇਹਦੇ ਉੱਤੇ ਵੀ ਆਪਾਂ ਫੋਕਸ ਕਰਦੇ ਹਾਂ ਤਾਂ ਇੰਸਟੈਂਟਲੀ ਸਟ੍ਰੈਸ ਐਂਡ ਐਂਜਾਇਟੀ ਦੇ ਵਿੱਚ ਤੁਹਾਨੂੰ ਫਰਕ ਮਹਿਸੂਸ ਹੁੰਦਾ। ਆਪਾਂ ਲੰਬੇ ਸਮੇਂ ਤੱਕ ਬੈਠੇ ਹਾਂ ਇਹਦਾ ਬਾਡੀ 'ਤੇ ਬਹੁਤ ਨੁਕਸਾਨ ਹੁੰਦਾ। ਥੋੜ੍ਹੀ ਥੋੜ੍ਹੀ ਦੇਰ ਬਾਅਦ ਆਪਾਂ ਨੂੰ ਸਟ੍ਰੈਚਿੰਗ ਕਰਨੀ ਚਾਹੀਦੀ ਹੈ, ਆਪਾਂ ਆਪਣੇ ਪੈਰਾਂ ਦੀ ਸਟ੍ਰੈਚਿੰਗ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਆਪਾਂ ਨੂੰ ਮੈਟ ਹਮੇਸ਼ਾ ਕੋਲ ਰੱਖਣਾ ਪਏਗਾ, ਆਪਾਂ ਚੇਅਰ 'ਤੇ ਬੈਠ ਕੇ ਵੀ ਐਂਕਲ ਸਟ੍ਰੈਚ ਐਂਡ ਥੋੜ੍ਹੀ ਨੀਜ਼ ਦੀ ਮੂਵਮੈਂਟ, ਥੋੜ੍ਹੀ ਬੈਕ ਦੀ ਮੂਵਮੈਂਟ, ਰਿਸਟ ਮੂਵਮੈਂਟ ਐਂਡ ਸ਼ੋਲਡਰਸ ਮੂਵਮੈਂਟ ਕਰ ਸਕਦੇ ਹਾਂ। ਯੋਗਾ ਦੀ ਇੰਪੋਰਟੈਂਸ ਇੰਨੀ ਜ਼ਿਆਦਾ ਹੈ ਵਰਕ ਪਲੇਸ 'ਤੇ ਕਿ ਨਾ ਕੇਵਲ ਇੰਡੀਆ ਬਟ ਫੋਰਨ ਕੰਟਰੀਜ਼ ਵੀ ਡੈਫੀਨੇਟਲੀ ਹੁਣ ਦਿਸ ਇਜ਼ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗਾ ਯੋਗਾ ਐਟ ਵਰਕ ਪਲੇਸ। ਕਾਰਪੋਰੇਟ ਕੰਪਨੀਜ਼ ਯੋਗਾ ਕਰਵਾਉਂਦੀਆਂ ਹੈਗੀਆਂ, ਲਾਈਕ ਉਹ ਮੇ ਬੀ ਫੋਰ ਹਾਫ ਐਨ ਆਵਰ। ਐਂਡ ਇੰਡੀਆ ਦੀ ਗਵਰਨਮੈਂਟ ਨੇ, ਸਾਨੂੰ ਸ਼ਾਇਦ ਸਾਰਿਆਂ ਨੂੰ ਨਹੀਂ ਪਤਾ ਹੋਏਗਾ, ਯੋਗਾ ਬ੍ਰੇਕ ਐਪ ਹੈ ਜੋ ਅਸੀਂ ਵਰਕ ਪਲੇਸ 'ਤੇ ਆਪਾਂ ਉਹਨੂੰ ਉਸ ਐਪ ਤੋਂ ਆਪਾਂ ਛੋਟੇ ਛੋਟੇ ਯੋਗਿਕ ਪ੍ਰੈਕਟਿਸਿਸ ਕਰਕੇ ਆਪਾਂ ਆਪਣੇ ਆਪ ਨੂੰ ਫਰੈਸ਼ ਰੱਖ ਸਕਦੇ ਹਾਂ। ਸੋ ਆਪਾਂ ਗੱਲ ਕਰਦੇ ਹਾਂ ਕਿ ਜੋ ਯੋਗਾ ਸਟੱਡੀ ਹੈ ਕਿ ਸਿਰਫ ਇਹ ਥਿਓਰੈਟੀਕਲ ਹੈ, ਬਟ ਨੋ, ਇਹਦੇ ਸਾਇੰਟਿਫਿਕ ਰਿਸਰਚ ਹੈ। RCT ਟ੍ਰਾਇਲਸ ਹੋਏ ਆ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਟ੍ਰਾਇਲਸ ਜਿਨ੍ਹਾਂ 'ਤੇ ਅਸੀਂ ਭਰੋਸਾ ਕਰ ਸਕਦੇ ਹਾਂ। ਡਿਊਕ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਨੇ ਇਹ ਇੱਕ ਕੰਪਨੀ ਦੇ 239 ਇੰਪਲੋਈਜ਼ 'ਤੇ ਜਦੋਂ ਇਹ ਟ੍ਰਾਇਲ ਕੀਤਾ, 1 ਆਵਰ ਉਹਨਾਂ ਨੂੰ 12 ਵੀਕਸ ਦੀ ਯੋਗਾ ਕਲਾਸ ਦਿੱਤੀ ਗਈ, ਤਾਂ ਉਸ ਤੋਂ ਬਾਅਦ ਕੀ ਸਾਨੂੰ ਦੇਖਣ ਨੂੰ ਮਿਲਿਆ, 28% ਸਟ੍ਰੈਸ ਦੇ ਵਿੱਚ ਕਮੀ ਆਈ ਹੈ ਔਰ 20% ਨੀਂਦ ਦੇ ਵਿੱਚ ਬੈਟਰ ਹੋਈ ਹੈ ਔਰ 19% ਜੋ ਹੈਗਾ, ਜੋ ਉਹਨਾਂ ਨੂੰ ਪੇਨ ਸੀਗਾ, ਬੈਕ ਪੇਨ ਹੈ, ਸਰਵਾਈਕਲ ਪੇਨ ਹੈ, ਉਹਦੇ ਵਿੱਚ ਕਮੀ ਆਈ ਹੈ। ਔਰ ਇਹਦੇ ਹੋਰ ਜ਼ਿਆਦਾ ਬਹੁਤ ਫਾਇਦੇ ਦੇਖਣ ਨੂੰ ਮਿਲੇ ਹੈ ਕਿ ਹਾਰਟ ਰੇਟ, ਬਲੱਡ ਪ੍ਰੈਸ਼ਰ ਐਂਡ ਬ੍ਰੈਥ ਰੇਟ ਬਹੁਤ ਅੱਛੇ ਤਰੀਕੇ ਦੇ ਨਾਲ ਇਹ ਮੈਨੇਜ ਹੋਇਆ। ਆਪਣੇ ਆਪ ਨੂੰ ਫਿੱਟ ਐਂਡ ਹੈਪੀ ਰੱਖੋ, ਛੋਟੀਆਂ ਛੋਟੀਆਂ ਯੋਗਾ ਬ੍ਰੇਕਸ ਲੈਂਦੇ ਰਹੋ ਐਂਡ ਕੀਪ ਯੂਅਰ ਸੈਲਫ ਐਂਡ ਯੂਅਰ ਵਰਕ ਪਲੇਸ ਅ ਪੋਜ਼ਿਟਿਵ ਪਲੇਸ।
0: ਵਾਕਈ ਕੰਮ ਕਾਜ ਕਰਦੇ ਰਹਿਣਾ ਹੀ ਅਸਲ ਕੰਮ ਨਹੀਂ ਹੈ, ਬਲਕਿ ਇਹਨਾਂ ਕੰਮ ਕਾਜ ਦੇ ਲਈ ਆਪਣੇ ਸਰੀਰ ਤੇ ਮਨ ਦੇ ਲਈ ਕੰਮ ਕਰਨਾ ਸਾਡਾ ਪਹਿਲਾ, ਸਾਡਾ ਸਭ ਤੋਂ ਮੁੱਢਲਾ ਕੰਮ।

0: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 011-2311-2428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਸਰਕਾਰ ਦੇ
3: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਦੀ ਵਿਸ਼ੇਸ਼ ਪੇਸ਼ਕਸ਼। ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ ਇਸ ਵੇਲੇ ਸਮਾਂ 10:29 ਤੇ 45 ਸਕਿੰਟ ਦਾ ਹੋ ਰਿਹਾ ਤੇ ਹੁਣ ਯਾਨੀ ਕਿ 10:30 ਵਜੇ ਤੁਹਾਡੇ ਲਈ ਲੈ ਕੇ ਆਵਾਂਗੇ ਪ੍ਰੋਗਰਾਮ ਸੁਖਨ ਦੇ ਵਾਰਿਸ।

0: ਦੇ ਵਾਰਿਸ ਤਹਿਤ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ। ਉੱਗੇ ਗੀਤਕਾਰ ਤੇ ਨਾਵਲਕਾਰ ਹੰਸ ਸਿੰਘ ਸੋਹੀ ਭਗਤਾ ਜੀ ਹੋਰਾਂ ਦੇ ਨਾਲ ਇੱਕ ਮੁਲਾਕਾਤ, ਤੇ ਇਸ ਮੁਲਾਕਾਤ ਦੀ ਮੇਜ਼ਬਾਨੀ ਕਰਨਗੇ ਮਨਦੀਪ ਰਜੌਰਾ। ਤੇ ਆਓ ਸੁਣਦੇ ਹਾਂ ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਤਹਿਤ ਉੱਘੇ ਗੀਤਕਾਰ ਅਤੇ ਨਾਵਲਕਾਰ ਹੰਸ ਸਿੰਘ ਸੋਹੀ ਭਗਤਾ ਹੋਰਾਂ ਨੂੰ।
1: ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਬਠਿੰਡਾ ਦੇ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਸ ਚ। ਤੁਹਾਡਾ, ਮੈਂ ਹਾਂ ਮਨਦੀਪ ਰਜੌਰਾ। ਅੱਜ ਇਸ ਸਾਡੇ ਪ੍ਰੋਗਰਾਮ ਦੇ ਵਿੱਚ ਜੋ ਸ਼ਖਸੀਅਤ ਤੁਹਾਡੇ ਰੂਬਰੂ ਹੈ, ਉਹ ਸਾਹਿਤ, ਸੰਗੀਤ, ਖੇਡਾਂ ਅਤੇ ਹੋਰ ਬਹੁਤ ਖੇਤਰਾਂ ਨਾਲ ਜੁੜੀ ਹੋਈ ਇਹ ਬਹੁ ਪੱਖੀ ਪ੍ਰਤਿਭਾ ਜਿਹੜੀ ਹੈ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹੈ। ਅਸੀਂ ਗੱਲ ਕਰ ਰਹੇ ਹਾਂ ਸਰਦਾਰ ਹੰਸ ਸਿੰਘ ਸੋਹੀ ਭਗਤਾ ਹੋਰਾਂ ਦੀ, ਜਿਨ੍ਹਾਂ ਦਾ ਕਿ ਪਲੇਠਾ ਨਾਵਲ ਜਿਹੜਾ ਹੈ ਰਿਸ਼ਤੇ ਫਰਿਸ਼ਤੇ ਇਸੇ ਹੀ ਸਾਲ 2026 ਦੇ ਵਿੱਚ ਪੰਜਾਬੀ ਜਗਤ ਦੀ ਝੋਲੀ 'ਚ ਆਇਆ ਹੈ। ਅਤੇ ਇਹਨਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਅੰਗਰੇਜ਼ੀ ਅਤੇ ਪੰਜਾਬੀ ਦੋਨੇ ਭਾਸ਼ਾਵਾਂ ਦੇ ਵਿੱਚ ਇਹਨਾਂ ਨੇ ਆਪਣੀ MA ਕੀਤੀ ਹੈ, ਨਾਲੋਂ ਨਾਲ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਨੇ। ਬਤੌਰ ਮੁੱਖ ਅਧਿਆਪਕ ਇੰਚਾਰਜ ਪ੍ਰਿੰਸੀਪਲ ਰਿਟਾਇਰ ਹੋਏ ਨੇ ਸਾਲ 2023 ਦੇ ਵਿੱਚ। ਸਰਕਾਰੀ ਰਜਿੰਦਰਾ ਕਾਲਜ ਤੋਂ ਆਪਣੀ ਐਜੂਕੇਸ਼ਨ ਪ੍ਰਾਪਤ ਕਰਨ ਤੋਂ ਬਾਅਦ DAV ਕਾਲਜ ਚੰਡੀਗੜ੍ਹ ਵਿਖੇ ਵੀ ਇਹਨਾਂ ਕਈ ਮੁਕਾਬਲਿਆਂ ਦੇ ਵਿੱਚ ਜੋ ਹੈ ਉਹ ਇਨਾਮ ਪ੍ਰਾਪਤ ਕੀਤੇ। ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਨਾਲ ਇਹ ਲੰਮੇ ਸਮੇਂ ਤੋਂ ਵਾਬਸਤਾ ਨੇ। ਦੂਰਦਰਸ਼ਨ ਦੇ ਪ੍ਰੋਗਰਾਮ ਦੇ ਵਿੱਚ ਲੋਕ ਗੀਤ ਗਾਉਣੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਦੇ ਵਿੱਚ ਰਹਿ ਕੇ ਖੇਡਣਾ, ਹਾਕੀ ਖੇਡਣਾ ਸਾਡੇ ਲਈ ਮਾਣ ਵਾਲੀ ਗੱਲ ਹੈ, ਸਾਡੇ ਇਲਾਕੇ ਦੇ ਲਈ। ਅਤੇ ਨਾਲ ਜਦੋਂ ਗੱਲ ਕਰ ਰਹੇ ਹਾਂ ਇਹਨਾਂ ਦੇ ਅਸੀਂ ਸੰਗੀਤ ਨਾਲ ਜੁੜੇ ਸਫ਼ਰ ਦੀ, ਤਾਂ ਕੈਸਟ ਕਲਚਰ ਦੇ ਸਮੇਂ ਇਹਨਾਂ ਦੇ ਦੋ ਜੋ ਕੈਸਟ ਰਿਕਾਰਡ ਨੇ, ਦੋ ਟੇਪਾਂ ਇਹਨਾਂ ਦੀਆਂ, ਵਿਖਾ ਦੇ ਮਾਈਆ ਹੱਸ ਕੇ, ਮੁੰਡਾ ਪਿੰਡ ਦਾ ਬਠਿੰਡੇ ਪੜ੍ਹਦਾ, ਦੋ ਇਹਨਾਂ ਦੀਆਂ ਟੇਪਾਂ ਜਿਹੜੀਆਂ ਉਹ ਰਿਕਾਰਡ ਹੋਈਆਂ। ਅਤੇ 15 ਤੋਂ 16 ਸਾਲਾਂ ਦਾ ਇਹਨਾਂ ਦਾ ਮੁੱਖ ਅਧਿਆਪਕ ਦੇ ਤੌਰ 'ਤੇ, ਇੰਚਾਰਜ ਪ੍ਰਿੰਸੀਪਲ ਦੇ ਤੌਰ 'ਤੇ ਇਹਨਾਂ ਦਾ ਐਜੂਕੇਸ਼ਨ ਦੇ ਵਿੱਚ ਤਜਰਬਾ ਰਿਹਾ। ਅਤੇ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਦੇ ਲਈ ਇਹਨਾਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਕਹਿਣ 'ਤੇ ਇੱਕ ਸਿੱਖਿਆ ਨੂੰ ਪ੍ਰਮੋਟ ਕਰਨ ਦੇ ਲਈ ਗੀਤ ਆਜੋ ਆਜੋ ਆਜੋ ਰੁੱਤ ਦਾਖਲਿਆਂ ਦੇ ਆਈ, ਸਰਕਾਰੀ ਸਕੂਲਾਂ ਦੇ ਵਿੱਚ ਜੋ ਸੁਵਿਧਾਵਾਂ ਮਿਲ ਰਹੀਆਂ ਨੇ ਜਾਂ ਅਸੀਂ ਮੁੱਖ ਧਾਰਾ ਦੇ ਵਿੱਚ ਆ ਕੇ ਸਰਕਾਰ ਤੋਂ ਮਿਲਣ ਵਾਲੇ ਬੈਨੀਫਿਟ ਦੇ ਨਾਲ ਵਧੀਆ ਸਿੱਖਿਆ ਹਾਸਲ ਕਰ ਸਕਦੇ ਹਾਂ, ਉਸ ਲਈ ਵੀ ਇਹ ਯਤਨਸ਼ੀਲ ਨੇ। ਅਤੇ ਅੱਜ ਇਹਨਾਂ ਦੇ ਨਾਵਲ ਰਿਸ਼ਤੇ ਫਰਿਸ਼ਤੇ ਦੀ ਅਸੀਂ ਖਾਸ ਤੌਰ 'ਤੇ ਪਹਿਲਾਂ ਗੱਲ ਕਰਾਂਗੇ। ਅਸੀਂ ਹੰਸ ਸਿੰਘ ਸੋਹੀ ਭਗਤਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਡੇ ਇਸ ਅਦਬੀ ਪ੍ਰੋਗਰਾਮ ਦੇ ਵਿੱਚ।
2: ਸ਼ੁਕਰੀਆ ਰਜੌਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ FM ਸੁਣ ਰਹੇ ਸਾਰੇ ਸਰੋਤਿਆਂ ਦਾ। ਮੈਂ ਹੰਸ ਸਿੰਘ ਸੋਹੀ ਭਗਤਾ ਭਾਈ ਨੂੰ ਬਿਲੋਂਗ ਕਰਦਾ ਜੀ।
1: ਅਸੀਂ ਸੋਹੀ ਸਾਹਿਬ ਗੱਲ ਕਰਨਾ ਚਾਹੁੰਦੇ ਹਾਂ ਸਥਾਪਿਤ ਸਾਹਿਤਕਾਰਾਂ ਦੀ, ਜਿਨ੍ਹਾਂ ਨੂੰ ਤੁਸੀਂ ਪੜ੍ਹਿਆ, ਜੋ ਤੁਹਾਡੇ ਰਾਹ ਦਸੇਰੇ ਬਣੇ। ਤੁਸੀਂ ਬਲਦੇਵ ਸਿੰਘ ਸੜਕਨਾਮਾ ਹੋਰਾਂ ਦੀ ਹੁਣ ਇਸ ਵੇਲੇ ਸੰਗਤ ਕਰ ਰਹੇ ਹੋ, ਉਹਨਾਂ ਦੀ ਗੱਲ ਕਰ ਰਹੇ ਹੋ, ਤਾਂ ਇਸ ਤੋਂ ਪਹਿਲਾਂ ਵੀ ਜੋ ਸਥਾਪਿਤ ਨਾਵਲਕਾਰ ਨੇ ਜਾਂ ਸਥਾਪਿਤ ਜਿਹੜੇ ਸਾਹਿਤਕਾਰ ਹੋਏ ਆ, ਤੁਸੀਂ ਉਹਨਾਂ ਨੂੰ ਪੜ੍ਹਿਆ ਹੋਣਾ ਹੈਗਾ, ਕਿੰਨਾ ਕਿੰਨਾਂ ਨੂੰ ਤੁਸੀਂ ਪੜ੍ਹਿਆ ਅਤੇ ਕਿੰਨਾ ਨੂੰ ਲੱਗਦਾ ਵੀ ਅਜੇ ਪੜ੍ਹਨਾ ਬਾਕੀ ਹੈ, ਅਤੇ ਸੰਗਤ ਕਿੰਨਾ ਕਿੰਨਾ ਦੀ ਮਾਣੀ ਹੈ, ਸਾਨੂੰ ਇਹ ਵੀ ਦੱਸੋ ਜੀ।
2: ਸਰ, ਮੈਂ ਡਾਕਟਰ ਨਰਿੰਦਰ ਕਪੂਰ ਜੀ ਦਾ ਸਟੂਡੈਂਟ ਰਿਹਾ 2 ਸਾਲ।
1: ਬਹੁਤ ਅੱਛੇ ਜੀ।
2: ਡਾਕਟਰ ਸਤੀਸ਼ ਵਰਮਾ ਜੀ ਉਹਨਾਂ ਦੇ ਨਾਲ ਨਾਟਕ ਦੇ ਵਿੱਚ, ਉਹਨਾਂ ਦੇ ਨਾਟਕਾਂ ਦਾ ਪਲੇਬੈਕ ਸਿੰਗਰ ਰਿਹਾ ਜੀ।
1: ਜੀ।
2: ਔਰ ਮੈਡਮ ਦਲੀਪ ਕੌਰ ਟਿਵਾਣਾ ਜੀ ਦਾ ਸਟੂਡੈਂਟ ਰਿਹਾ ਜੀ। ਔਰ ਜਦੋਂ ਇੰਨੀਆਂ ਵੱਡੀਆਂ ਸ਼ਖਸੀਅਤਾਂ ਦੇ ਕੋਲੋਂ ਪੜ੍ਹੇ ਹੋਈਏ ਜੀ, ਫਿਰ ਬਹੁਤ ਵੱਡੀ ਗੱਲ ਹੈ ਜੀ। ਕਿਉਂਕਿ ਉੱਥੇ ਹਰਿੰਦਰ ਸਿੰਘ ਮਹਿਬੂਬ, ਜਸਵੰਤ ਕਮਲ ਜੀ, ਡਾਕਟਰ ਜਗਤਾਰ, ਯੂਨੀਵਰਸਿਟੀ ਚ ਅਕਸਰੀ ਉਹਨਾਂ ਨੂੰ 10-15 ਦਿਨ ਬਾਅਦ ਬੁਲਾਇਆ ਜਾਂਦਾ ਸੀਗਾ, ਤੇ ਸਟੂਡੈਂਟਸ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਰੂਬਰੂ ਕੀਤਾ ਜਾਂਦਾ ਸੀਗਾ ਜੀ। ਕਮਲ ਜੀ ਨੂੰ ਪੜ੍ਹਿਆ ਜੀ, ਸੋਹਣ ਸਿੰਘ ਸੀਤਲ ਨੂੰ ਬੜੇ ਸਤਿਕਾਰ ਨਾਲ ਪੜ੍ਹਿਆ ਜੀ।
1: ਕਿਆ ਬਾਤ!
2: ਕਿਉਂਕਿ ਸੋਹਣ ਸਿੰਘ ਸੀਤਲ ਜਿਹੜੇ ਹੈਗੇ ਆ ਉਹ ਇੱਕ ਬੜੇ ਪ੍ਰਸਿੱਧ ਢਾਡੀ ਅਤੇ ਪ੍ਰਸਿੱਧ ਨਾਵਲਕਾਰ ਹੋਏ ਨੇ ਜੀ। ਹੋਰ ਵੀ ਬਹੁਤ ਸਾਰੇ ਪੜ੍ਹੇ ਹੈ ਜੀ, ਕੋਈ ਐਸੀ ਗੱਲ ਨਹੀਂ ਹੈਗੀ। ਜੇ ਪੜ੍ਹੇ ਆ ਤਾਂ ਕੁਛ ਸਿੱਖਿਆ ਸਰ
1: ਜੀ,
2: ਕਿਉਂਕਿ ਮੈਡਮ ਟਿਵਾਣਾ ਦੇ ਸਾਰੇ ਨਾਵਲ ਪੜ੍ਹੇ ਆ ਜੀ। ਜਿੰਨੇ ਵੀ ਟੀਚਰਾਂ ਦੇ ਨਾਲ ਰਹੇ ਹੈ ਜੀ, ਮੇਰੇ ਖਿਆਲ ਵਿੱਚ ਸ਼ਾਇਦ ਹੀ ਕੋਈ ਲੇਖਕ ਜਿਹੜਾ ਹੈਗਾ ਨਾਨਕ ਸਿੰਘ ਵਰਗੇ, ਗੁਰਬਖਸ਼ ਸਿੰਘ ਪ੍ਰੀਤ, ਸ਼ਾਇਦ ਹੀ ਕੋਈ ਰਹਿ ਗਿਆ ਹੋਵੇ ਜੀ ਜਿਹਨੂੰ ਨਾਮ ਪੜ੍ਹਿਆ ਹੋਵੇ।
1: ਬਹੁਤ ਅੱਛਾ।
2: ਹਾਂ, ਅਜੇ ਹੋਰ ਵੀ ਜਿਹੜਾ, ਹਾਂ, ਧਾਰਮਿਕ ਜਿਹੜੀਆਂ ਕਿਤਾਬਾਂ ਦੇ ਨਾਲ ਵਾਹ ਵਾਸਤਾ ਬਹੁਤਾ ਨਹੀਂ ਰਿਹਾ। ਹੁਣ ਕੋਸ਼ਿਸ਼ ਹੈਗੀ ਆ ਕਿ ਜਿਹੜੀਆਂ ਧਾਰਮਿਕ ਬੁੱਕਸ ਲਿਖੀਆਂ ਗਈਆਂ ਹੈਗੀਆਂ, ਚਾਹੇ ਉਹ ਗੀਤਾ ਹੈ ਚਾਹੇ ਗੁਰੂ ਗ੍ਰੰਥ ਸਾਹਿਬ ਹੈਗਾ, ਇਹਨਾਂ ਨੂੰ ਸੰਪੂਰਨ ਰੂਪ ਵਿੱਚ ਪੜ੍ਹਿਆ ਜਾਵੇ
1: ਜੀ। ਬਹੁਤ ਅੱਛੇ, ਤੁਹਾਡੀ ਭਵਿੱਖੀ ਪਲੈਨਿੰਗ ਵੀ ਸਾਨੂੰ ਪਤਾ ਲੱਗ ਗਈ। ਸੋਹੀ ਸਾਹਿਬ, ਤੁਸੀਂ ਬਹੁਤ ਪੜ੍ਹਿਆ ਅਤੇ ਇਸੇ ਚੀਜ਼ ਨੇ ਤੁਹਾਡੀ ਸ਼ਖਸੀਅਤ ਨੂੰ ਬਲ ਦਿੱਤਾ, ਤੁਸੀਂ ਇਸ ਮੁਕਾਮ ਤੱਕ ਆਏ, ਅਤੇ ਹੁਣ ਵੀ ਕੋਸ਼ਿਸ਼ਾਂ ਤੁਹਾਡੀ ਜਾਰੀ ਹੈ, ਲਿਖ ਰਹੇ ਹੋ,

ਲਿਖਵਾ ਰਹੇ ਹੋ, ਸਾਥ ਦੇ ਰਹੇ ਹੋ, ਸਾਥ ਪਾ ਰਹੇ ਹੋ। ਅਸੀਂ ਸੋਹੀ ਸਾਹਿਬ ਇਹ ਜਾਣਨਾ ਚਾਹੁੰਦੇ ਹਾਂ ਕਿ ਪੜ੍ਹਨਾ ਜਿਹੜਾ ਹੈ ਉਹ ਸ਼ਖਸੀਅਤ ਨੂੰ ਕਿਸ ਤਰ੍ਹਾਂ ਬਲ ਬਖਸ਼ਦਾ ਹੈ, ਇਹ ਸਾਡੇ ਨੌਜਵਾਨ ਸਾਥੀਆਂ ਨੂੰ ਖਾਸ ਤੌਰ 'ਤੇ ਤੁਸੀਂ ਦੱਸੋ, ਕਿਉਂਕਿ ਨੌਜਵਾਨ ਸਾਥੀ ਅੱਜ ਦੇ ਇਸ ਮਾਹੌਲ ਦੇ ਵਿੱਚ ਛੇਤੀ ਥਿੜਕ ਜਾਂਦੇ ਨੇ। ਉਹ ਸੋਸ਼ਲ ਮੀਡੀਆ ਜਿਹੜਾ ਹੈ ਉਹ ਉਹਨਾਂ ਦਾ ਵੈਰੀ ਬਣਿਆ ਪਿਆ ਹੈ, ਸੋਸ਼ਲ ਮੀਡੀਆ ਦੀ ਵੱਖ ਵੱਖ ਐਪ ਜਿਹੜੀ ਹੈ ਰਾਤੋ ਰਾਤ ਛਾ ਜਾਣ ਦੀ ਉਹਨਾਂ ਦੀ ਚਾਹ ਜਿਹੜੀ ਹੈ, ਜੇਕਰ

0: ਮਨਦੀਪ ਜੀ, ਸਾਡੇ ਚਾਚੇ ਵੀ ਬਹੁਤ ਸਾਰੇ ਲੇਖਕ ਅਜਿਹੇ ਨੇ ਜਿਹੜੇ ਜਿਹੜੀ ਗੱਲ ਕਹਿਣੀ ਹੁੰਦੀ ਹੈ ਮੂੰਹ ਤੇ ਕਹਿ ਦਿੰਦੇ ਆ। ਪਿਛਲੇ ਦਿਨ ਇੱਕ ਸਹਿਤ ਸਭਾ ਦਾ ਪ੍ਰੋਗਰਾਮ ਸੀਗਾ ਬਰਨਾਲੇ, ਨਰਿੰਦਰ ਘੁਗਿਆਣਵੀ ਜੀ ਉਸਦੇ ਜਿਹੜੇ ਮੁੱਖ ਮਹਿਮਾਨ ਸੀ, ਮੈਂ ਉਸ ਮੇਰਾ ਨਾਵਲ ਉੱਥੇ ਰਿਲੀਜ਼ ਹੋਣਾ ਸੀਗਾ ਤੇ ਕਿਸੇ ਲੇਖਕ ਨੇ ਇਸੇ ਕਰਕੇ ਕਿਤਾਬ ਛਪਵਾਈ ਸੀ ਕਿ ਉਸਨੂੰ ਕੋਈ ਅਵਾਰਡ ਮਿਲ ਜੇ। ਹੁਣ ਨਰਿੰਦਰ ਘੁਗਿਆਣਵੀ ਜੀ ਬਾਰੇ ਕਿਹੜਾ ਨੀ ਜਾਣਦਾ ਹੈਗਾ ਜਿਨ੍ਹਾਂ ਨੇ 70-80 ਕਿਤਾਬਾਂ ਲਿਖੀਆਂ ਹੈਗੀਆਂ, ਔਰ ਲਾਲ ਚੰਦ ਜਮਲਾ ਜੱਟ ਜੀ ਦੇ ਉਹ ਸ਼ਾਗਿਰਦ ਨੇ, ਕਿਉਂਕਿ ਮੇਰੇ ਖਿਆਲ ਵਿੱਚ ਵੀ ਅੱਜ ਕੱਲ ਉਹਨਾਂ ਦੀਆਂ ਜ਼ਿਆਦਾ ਰੀਲਾਂ ਵੀ ਲੋਕ ਦੇਖ ਕੇ ਖੁਸ਼ ਹੁੰਦੇ ਨੇ, ਕਿਉਂਕਿ IPS PCS ਆਫਿਸਰ ਤੱਕ ਨੂੰ ਉਹ ਮੋਟੀਵੇਸ਼ਨਲ ਜਿਹੜਾ ਹੈਗਾ ਲੈਕਚਰ ਦਿੰਦੇ ਨੇ। ਤਾਂ ਜਦੋਂ ਇਹੋ ਜਿਹੇ ਲੇਖਕ ਜਿਹੜੇ ਸਿਰਫ ਅਵਾਰਡ ਲੈਣ ਲਈ ਲਿਖਦੇ ਨੇ ਤੇ ਗਾਂ ਫਿਰ ਉਹਨਾਂ ਦੇ ਜਿਹੜੇ ਕੋਈ ਜਾਣ ਪਛਾਣ ਵਾਲੇ ਹੁੰਦੇ ਉਹਨਾਂ ਨੂੰ ਅੱਗੇ ਕਰਦੇ ਨੇ, ਦੁੱਖ ਤਾਂ ਹੁੰਦਾ ਜੀ। ਪਰ ਜਦੋਂ ਤੱਕ ਅਸੀਂ ਸੋਹਣਾ ਪੜ੍ਹਦੇ ਨੀ, ਜਸਵੰਤ ਕਮਲ ਨੂੰ ਪੜ੍ਹੋ ਜੀ, ਜਿੰਨਾ ਭਾਵਕਤਾ ਜਸਵੰਤ ਕਮਲ ਦੇ ਨਾਵਲਾਂ ਚ ਹੈ,
1: ਠੀਕ ਹੈ ਜੀ,
0: ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹ ਕੇ ਦੇਖੋ ਜੀ, ਔਰ ਦਲੀਪ ਕੌਰ ਟਿਵਾਣਾ ਇਹੋ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਦੇਖ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੈ ਕੇ ਉਹਨਾਂ ਨੇ ਸ਼ਬਦ ਆਪਣਾ ਨਾਵਲ ਲਿਖਿਆ, ਜਦੋਂ ਉਹਨੂੰ ਪੜ੍ਹਦੇ ਹੈਗੇ ਆ ਤੇ ਉਹ ਜਿਹੜੇ ਉਹਨਾਂ ਦੇ ਕਰੈਕਟਰ ਹੈਗੇ ਆ, ਭਾਵੇਂ ਉਹਨਾਂ ਦੇ ਕਰੈਕਟਰ ਜਿਉਂਦੇ ਆ ਕੁਛ ਵੀ ਹੈਗੇ ਆ, ਉਹਦੇ ਵਿੱਚ ਇੰਨੀਆਂ ਖੂਬਸੂਰਤ ਲਾਈਨਾਂ ਲਿਖੀਆਂ ਹੁੰਦੀਆਂ, ਇੰਨੀ ਖੂਬਸੂਰਤੀ ਹੁੰਦੀ ਹੈਗੀ ਉਹਨਾਂ ਦੇ ਵਾਕਾਂ ਦੇ ਵਿੱਚ, ਤੇ ਜੇਕਰ ਅਸੀਂ ਉਹਨਾਂ ਨੂੰ ਪੜ੍ਹ ਕੇ ਕੁਛ ਸਿੱਖਦੇ ਹੈਗੇ ਆ ਤਾਂ ਬੈਟਰ ਹੈ। ਅਗਰ ਜੇਕਰ ਅਸੀਂ ਕੁਛ ਪੜ੍ਹਦੇ ਹੀ ਨਹੀਂ ਹੈਗੇ ਤੇ ਸਿੱਖਾਂਗੇ ਕੀ ਜੀ, ਸਿੱਖਾਂਗੇ ਤਾਂ ਉਹੀ ਜਿਹੜਾ ਕੁਛ ਆਲੇ ਦੁਆਲੇ ਹੋ ਰਿਹਾ ਹੈਗਾ, ਫਿਰ ਉਹ ਰੀਲਾਂ ਹੀ ਬਣ ਗਈਆਂ ਜੀ।
1: ਤੁਸੀਂ ਸਹੀ ਆਖਿਆ, ਗੱਲ ਜਿਹੜੀ ਹੈ ਉਹ ਪੜ੍ਹਨ ਦੀ ਹੈ ਤੇ ਪੜ੍ਹਨ ਲਈ ਕੇਰਾਂ ਸੋਹੀ ਜੀ, ਮੈਨੂੰ ਲੱਗਦਾ ਹੈਗਾ ਤੁਸੀਂ ਇਹਦੇ ਤੇ ਚਾਨਣਾ ਪਾਓ ਕਿ ਮੈਂ ਸਹੀ ਕਹਿ ਰਿਹਾ। ਥੋੜਾ ਜਿਹਾ ਧੱਕਾ ਜਿਹੜਾ ਉਹ ਸ਼ੁਰੂਆਤੀ ਦਿਨਾਂ 'ਚ ਆਪਣੇ ਆਪ ਨਾਲ ਕਰਨਾ ਪੈਂਦਾ, ਕਹਿੰਦੇ ਹੁੰਦੇ ਆ ਕਿ 21 ਦਿਨ ਤੁਸੀਂ ਜਿਹੜਾ ਕੰਮ ਕਰ ਲਓਗੇ ਉਹ ਤੁਹਾਡੀ ਹੌਬੀ ਜਾਂ ਤੁਹਾਡੀ ਆਦਤ ਜਿਹੜਾ ਉਹ ਬਣ ਸਕਦਾ, ਤੇ ਜੇਕਰ ਅਸੀਂ ਚੰਗਾ ਕੰਮ ਪੜ੍ਹਨ ਵਾਲਾ ਕਰ ਲਈਏ 21 ਦਿਨ ਲਗਾਤਾਰ ਥੋੜ੍ਹੀ ਬਹੁਤ ਸਿਟਿੰਗ ਦੇ ਕੇ ਤੇ ਅਸੀਂ ਚੰਗੀ ਆਦਤ ਆਪਣੀ ਬਣਾ ਸਕਦੇ ਹਾਂ, ਜੇਕਰ ਚੰਗਾ ਪੜ੍ਹਾਂਗੇ ਤੇ ਚੰਗਾ ਲਿਖ ਵੀ ਪਾਵਾਂਗੇ ਤੇ ਸਬਰ ਨਾਲ ਉਸਨੂੰ ਛਪਵਾ ਵੀ ਪਾਵਾਂਗੇ।
0: ਇਹ ਜ਼ਰੂਰੀ ਹੈਗਾ ਪੜ੍ਹਨਾ, ਜੇ ਪੜ੍ਹਾਂਗੇ ਜਿਵੇਂ ਕਹਿੰਦੇ ਹੁੰਦੇ ਆ ਕਿ ਜੀ ਜੇਕਰ ਕੋਈ ਲਗਾਤਾਰ ਕਿਸੇ ਚੀਜ਼ ਨੂੰ ਕਰਦੇ ਰਹਾਂਗੇ ਤਾਂ ਆਖਰ ਨੂੰ ਉਹਦਾ ਸਾਨੂੰ ਮਿਲਣਾ ਹੀ ਮਿਲਣਾ ਹੈ
1: ਜੀ,
0: ਇਵਜ਼ ਤਾਂ ਮਿਲੂਗਾ ਮਿਲੂਗਾ,
1: ਬਿਲਕੁਲ
0: ਠੀਕ ਹੈ ਨਾ ਜੀ। 21 ਦਿਨ ਕੀ ਟਾਈਮ ਤਾਂ ਭਾਵੇਂ ਵੱਧ ਹੀ ਲੱਗ ਜੇ, ਪਰ ਜੇ ਤੁਸੀਂ ਉਸ ਕੰਮ ਨੂੰ ਕਰਦੇ ਕਰਦੇ ਕਿਸੇ ਦਿਨ ਪਰਫੈਕਟ ਹੋ ਜਾਓਗੇ, ਮੈਨ ਮੇਕਸ ਦਾ ਪ੍ਰੈਕਟਿਸ ਮੇਕਸ ਦਾ ਮੈਨ ਪਰਫੈਕਟ,
1: ਬਿਲਕੁਲ
0: ਜੇਕਰ ਅਸੀਂ ਕਰਾਂਗੇ ਪ੍ਰੈਕਟਿਸ ਕਰਾਂਗੇ ਤਾਂ 1 ਦਿਨ ਪਰਫੈਕਟ ਹੋਵਾਂਗੇ ਜੀ। ਤਾਂ ਮੇਰੀ ਨੌਜਵਾਨਾਂ ਨੂੰ ਇਹੀ ਅਪੀਲ ਹੈਗੀ ਆ ਕਿ ਰੀਲਾਂ ਵਗੈਰਾ ਨੂੰ ਛੱਡ ਕੇ ਜ਼ਿਆਦਾ ਤੋਂ ਜ਼ਿਆਦਾ ਜੇਕਰ ਤੁਸੀਂ ਚੰਗੀਆਂ ਕਿਤਾਬਾਂ, ਚੰਗੇ ਨਾਵਲ, ਚੰਗੀਆਂ ਕਹਾਣੀਆਂ ਪੜ੍ਹ ਲਉਂਗੇ ਤਾਂ ਮੈਨੂੰ ਲੱਗਦਾ ਹੈਗਾ ਕਿ ਉਸਦਾ ਤੁਹਾਨੂੰ ਜ਼ਰੂਰ ਫਲ ਮਿਲੇਗਾ, ਚੰਗਾ ਮਿਲੇਗਾ, ਲੋਕ ਤੁਹਾਨੂੰ ਇੱਜ਼ਤ ਦੇਣਗੇ, ਮਾਣ ਦੇਣਗੇ।
1: ਸੋਹੀ ਸਾਹਿਬ, ਹੁਣ ਤੁਹਾਡੇ ਆਏ ਦਾ, ਸਟੂਡੀਓ 'ਚ ਆਏ ਦਾ, ਆਕਾਸ਼ਵਾਣੀ ਦੇ ਮੰਚ 'ਤੇ ਆਏ ਦਾ ਫਲ ਸਾਨੂੰ ਮਿਲਣਾ ਚਾਹੀਦਾ ਹੈਗਾ, ਤੁਸੀਂ ਦੂਰਦਰਸ਼ਨ ਗਏ ਹੋ ਉਸ ਦਾ ਵੀ ਫਲ ਸਾਨੂੰ ਮਿਲਣਾ ਚਾਹੀਦਾ। ਹੁਣ ਤੁਸੀਂ ਇੱਕ ਲੋਕ ਗੀਤ ਜਿਹੜਾ ਦੂਰਦਰਸ਼ਨ ਦੇ ਪ੍ਰੋਗਰਾਮ ਜਵਾ ਤਰੰਗ ਦੇ ਵਿੱਚ ਤੁਸੀਂ ਰਿਕਾਰਡ ਕਰਾਇਆ ਹੈ, ਕੋਈ ਅਜਿਹਾ ਗੀਤ ਤੁਸੀਂ ਹੁਣ ਸਾਨੂੰ ਸਾਡੇ ਸਰੋਤਿਆਂ ਦੇ ਰੂਬਰੂ ਕਰੋ ਜੀ।
0: ਸਰ, ਉੱਥੇ ਮੈਂ ਉਸ ਟਾਈਮ ਤੇ ਮੇਰੀ ਤਿਆਰੀ ਸੀਗੀ
1: ਜੀ,
0: ਕਿਉਂਕਿ ਮੈਂ ਉਦੋਂ ਸਮਾਂ ਹੀ ਇਹੋ ਜਿਹਾ ਸੀਗਾ ਕਿ ਫਿਰ ਮੈਂ ਜਦੋਂ ਦੂਰਦਰਸ਼ਨ ਨੇ ਮੈਨੂੰ ਇਜਾਜ਼ਤ ਦੇ ਤੀ ਗਾਉਣ ਦੀ, ਤਾਂ ਮੈਂ ਉਦੋਂ ਸਪੈਸ਼ਲੀ ਆਪਦੇ ਸਾਜੀ ਵਗੈਰਾ ਨਾਲ ਜਾ ਕੇ, ਕੁਛ ਸਾਜੀ ਉਹਨਾਂ ਦੇ ਸੀ ਉਦੋਂ ਗਾਏ, ਉਹ ਲੋਕ ਗੀਤ ਯੂਸਫ ਜਲੈਖਾਂ ਸੀਗਾ ਤੇ ਮਿਰਜ਼ਾ ਸਾਹਿਬਾਂ ਸੀਗਾ ਤੇ ਸੋਹਣੀ ਮਹੀਵਾਲ ਸੀ, ਇਹ ਮੈਂ ਤਿੰਨੇ ਲੋਕ ਗਾਥਾਵਾਂ ਜਿਹੜੀਆਂ ਹੈਗੀਆਂ ਉੱਥੇ ਰਿਕਾਰਡ ਮੇਰੀਆਂ ਹੋਈਆਂ ਸੀ ਤੇ ਨਵੇਂ ਸਾਲ ਦੇ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਨੂੰ ਝਲਕੀਆਂ ਦੇ ਤੌਰ ਤੇ ਦਿਖਾਇਆ ਗਿਆ ਸੀ
1: ਪ੍ਰੋਗਰਾਮ ਦੇ ਵਿੱਚ। ਜੇਕਰ ਤੁਹਾਡੇ ਗੀਤ ਸ਼ਾਮਲ ਹੋ ਰਹੇ ਆ ਤਾਂ ਵਾਕਈ ਤੁਸੀਂ ਬੜਾ ਉੱਚ ਪਾਏ ਦਾ ਲਿਖਿਆ ਤੇ ਗਾਇਆ ਹੋਣਾ ਹੈਗਾ।
0: ਤਾਂ ਸਰ, ਇਹ ਗੱਲ ਹੈਗੀ ਆ ਕਿ ਉਦੋਂ ਜਿਹੜਾ ਸੀਗਾ ਬੜੀ ਤਿਆਰੀ ਦੇ ਨਾਲ, ਕਿਉਂਕਿ ਮੈਂ ਉਦੋਂ ਪੂਰੀ ਤਿਆਰੀ ਸੀਗਾ ਜਦੋਂ ਮੈਂ ਉੱਥੇ ਗਿਆ ਸੀਗਾ, ਮੈਂ ਹੁਣ ਤੁਹਾਨੂੰ ਇੱਕ ਜਿਹੜਾ ਹੈਗਾ ਉਹ ਗੀਤ ਮੇਰਾ ਹੀ ਰਿਕਾਰਡ ਹੋਇਆ ਹੈਗਾ, ਥੋੜਾ ਸੈਡ ਸੌਂਗ ਟਾਈਪ ਹੈਗਾ, ਮੈਂ ਤੁਹਾਨੂੰ ਉਹ ਸੁਣਾ ਦਿੰਦਾ। ਰੱਜ ਰੱਜ ਰੋਏ ਅਸੀਂ ਅੱਖਾਂ ਥੱਕ ਚੁੱਕੀਆਂ, ਰਾਤ ਮੁੱਕ ਚੱਲੀ ਗੱਲਾਂ ਸਾਡੀਆਂ।

0: ਦੇਖਣ ਨੂੰ। ਪਰ ਅੱਜ ਕੱਲ ਜਿਹੜਾ ਹੈਗਾ ਮੌਜੂਦਾ ਇੱਕ ਸਭ ਤੋਂ ਵੱਡੀ ਮਾਰ ਪਾਈ ਰਹੀ ਹੈ AI ਦੀ, ਕਿਉਂਕਿ ਜਿਹੜੇ ਅੱਜ ਕੱਲ ਥੋੜਾ ਬਹੁਤਾ ਕੰਪਿਊਟਰ ਨਾਲ ਬੱਚੇ ਟੱਚ ਨੇ, ਜਿਹੜੇ ਜਾਣਦੇ ਨੇ GTP ਚੈਟ ਵਗੈਰਾ ਤੇ, ਹੈ ਤਾਂ ਇਹ UPSC ਵਗੈਰਾ PCS ਕਰਨ ਵਾਲੇ ਬੱਚਿਆਂ ਲਈ ਹੈਗੀ ਬਣੀ, ਪਰ ਇਸ ਨੂੰ ਆਮ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਕੋਈ ਬਾਹਲੀ, ਜਿਨ੍ਹਾਂ ਦੀ ਸੋਚ ਕੋਈ ਬਹੁਤ ਹੀ ਵਧੀਆ ਨੀ ਹੈਗੀ, ਉਹ GPT ਚੈਟ ਦੇ ਉੱਪਰੋਂ ਹੀ ਚੱਕ ਕੇ ਕਹਾਣੀਆਂ ਬਣਾ ਕੇ ਉਹ ਪਾਈ ਜਾਂਦੇ ਨੇ। ਇਹ ਇੱਕ ਐਡਾ ਵੱਡਾ ਚੈਲੰਜ ਹੈਗਾ ਖਾਸ ਕਰਕੇ ਲੇਖਕਾਂ ਲਈ। ਵੈਸੇ ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਪੁਸਤਕ ਪ੍ਰਦਰਸ਼ਨੀ ਲੱਗੀ ਸੀਗੀ, ਬਹੁਤ ਕਿਤਾਬਾਂ ਵਿਕੀਆਂ ਉੱਤੇ ਜੀ, ਰੋਜ਼ ਕਿਤਾਬਾਂ ਵਿਕਦੀਆਂ ਜੀ। ਮੇਰੇ ਇਸ ਨਾਵਲ ਦੇ 500 ਨਾਵਲ ਕਾਪੀ ਛਪੀ ਸੀਗੀ ਜੀ, ਮੇਰਾ ਖਿਆਲ ਮੇਰੀ ਕੱਲ ਪਰਸੋਂ ਇਹਦੇ ਚ ਕੋਈ ਥੋੜੀ ਪ੍ਰੋਬਲਮ ਸੀਗੀ, ਕੋਈ ਰਹਿ ਗਈ ਸੀ, ਮੈਂ ਉਹਨੂੰ ਪੁੱਛਿਆ ਸੀਗਾ ਪ੍ਰਕਾਸ਼ਨ ਨੂੰ ਕਿ ਇਹਦੇ ਚ ਆਹ ਗੱਲ ਹੈਗੀ ਹੈ, ਤੁਹਾਡੇ ਕੋਲ ਕਿੰਨੀਆਂ ਕਾਪੀਆਂ ਪਈਆਂ? ਉਹ ਕਹਿੰਦਾ ਜੀ 100 ਕੁ ਕਾਪੀ ਮਸਾਂ ਰਹਿ ਗਈ ਹੈ। ਪਰ ਕਿਉਂਕਿ ਇਹ AI ਨਾਲ ਨਹੀਂ ਲਿਖਿਆ ਹੋਇਆ ਗਾ, ਤੁਸੀਂ AI ਨਾਲ ਜਦੋਂ ਇਹ ਚੀਜ਼ਾਂ ਹੋਣ ਲੱਗ ਗਈਆਂ ਹੈਗੀਆਂ, ਜਿਹੜੇ ਲੇਖਕ ਹੈਗੇ ਆ ਉਹ ਵਿਚਾਰੇ ਸਿਰ ਫੜ ਕੇ ਬੈਠੇ ਹੈਗੇ ਆ ਕਿ ਇਹ ਕੀ ਹੋਈ ਜਾਂਦਾ, ਹਾਲਾਂਕਿ ਉਹ ਪਰਫੈਕਟ ਨਹੀਂ ਹੈਗੀ, ਉਹਦੀ ਜਜਮੈਂਟ ਹੋ ਰਹੀ ਹੈਗੀ ਕਿ AI ਕੀ ਬੋਲ ਰਹੀ ਹੈ, ਤੁਸੀਂ ਉਹਨੂੰ ਬੋਲਦੇ ਹੋ ਜਾ ਲਓ ਤਾਂ ਸਾਰਾ ਚੱਕ ਲਿਖ ਕੇ ਤੁਹਾਨੂੰ ਦੇ ਦਿੰਦੀ ਅੱਗੇ।
1: ਬਿਲਕੁਲ ਤੁਸੀਂ ਸਹੀ ਆਖਿਆ, ਜਜਮੈਂਟ ਜਿਹੜੀ ਹੈ ਜਦੋਂ AI ਤੋਂ ਇੱਕ ਮੈਸੇਜ ਪੁੱਛ ਕੇ ਉਹਦੇ ਤੋਂ ਬਣਵਾ ਕੇ ਜਦੋਂ ਅਸੀਂ ਫੋਰਵਰਡ ਕਰਦੇ ਹਾਂ, ਜਦੋਂ ਅਸੀਂ ਸੋਸ਼ਲ ਮੀਡੀਆ ਤੇ ਚੜਾ ਦਿੰਦੇ ਹਾਂ ਥੱਲੇ ਆਪਣਾ ਨਾਂ ਲਿਖ ਕੇ, ਉਹਦੀ ਜਜਮੈਂਟ ਹੋ ਜਾਂਦੀ ਹੈ, ਸਾਨੂੰ ਪਤਾ ਲੱਗ ਜਾਂਦਾ ਵੀ ਇਹ ਇਸ ਇਨਸਾਨ ਦੇ ਕਿਰਤ ਜਿਹੜੀ ਹੈ ਉਹ ਨਹੀਂ, ਜਾਂ ਇਹਦੇ ਚ ਕੁਝ ਅੰਸ਼ ਜਿਹੜੇ ਹੈ ਉਹ ਅਜਿਹੇ ਨੇ ਜੋ ਆਪਣੇ ਆਪ ਹੀ ਆਪ ਮੁਹਾਰੇ ਬੋਲਦੇ ਨੇ ਕਿ ਇਹ AI ਦੀ ਪੈਦਾਇਸ਼ ਹੈ।
0: AI ਰਿਪੀਟ ਕਰਦੀ ਹੈ ਸੈਂਟੈਂਸ, ਰਿਪੀਟ ਵਾਕ ਨੂੰ ਰਿਪੀਟ ਕਰਦੀ ਹੈ, ਉੱਥੋਂ ਜਜਮੈਂਟ ਹੋ ਜਾਂਦੀ ਹੈ ਕਿ ਇਹ ਹੈ। ਪਿਛਲੇ ਦਿਨ ਮੈਂ ਇੱਕ ਕਹਾਣੀ ਦੀ ਕਿਤਾਬ ਪੜ੍ਹ ਰਿਹਾ ਸੀਗਾ ਜੀ, ਮੈਂ ਉਸ ਕਾਲਜ ਦੇ ਪ੍ਰੋਫੈਸਰ ਨੂੰ, ਸਹਾਇਕ ਪ੍ਰੋਫੈਸਰ ਨੂੰ ਵੀ ਕਿਹਾ, ਮੈਂ ਕਿਹਾ ਸਰ ਵੀ ਆਹ ਇੰਨੀਆਂ ਕਹਾਣੀਆਂ ਜਿਹੜੀਆਂ ਤੁਹਾਡੀਆਂ ਮੈਂ ਪੜ੍ਹੀਆਂ, ਇਹਨਾਂ ਕਹਾਣੀਆਂ ਦੇ ਵਿੱਚ ਆਹ 3-4 ਕਹਾਣੀਆਂ ਜਿਹੜੀਆਂ AI ਨੇ ਚੱਕੀਆਂ ਹੋਈਆਂ, ਚੱਕੀਆਂ ਵੀ ਉਹਨਾਂ ਨੇ ਆ ਜਿਨ੍ਹਾਂ ਦੇ ਮੂਹਰੇ ਡਾਕਟਰ ਲੱਗਿਆ ਹੋਇਆ, ਡਾਕਟਰ ਫਲਾਣਾ ਸਿੰਘ, ਡਾਕਟਰ ਫਲਾਣੀ ਸਿੰਘ, ਉੱਥੇ ਦੱਸੋ ਜੀ ਤੁਸੀਂ ਕੀ ਕਰੋਗੇ
1: ਜੀ। ਸੋ ਬਹੁਤ ਅੱਛੀ ਗੱਲ ਹੈ, ਤੁਸੀਂ ਜਿਹੜਾ ਹੈ ਇਹ ਸਹੀ ਚੁਣੌਤੀ ਜਿਹੜੀ ਫੜੀ ਹੈ, ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਚੁਣੌਤੀ ਸੰਬੰਧੀ ਵੀ ਕੁਝ ਨਾ ਕੁਝ ਤੁਹਾਡੀ ਕਲਮ ਚੋਂ ਸਾਡੇ ਤੱਕ ਪਹੁੰਚੇਗਾ। ਸੋਹੀ ਸਾਹਿਬ, ਜ਼ਿੰਦਗੀ ਦੇ ਵਿੱਚ ਕੋਈ ਅਜਿਹੀ ਖਵਾਹਿਸ਼ ਜਿਹੜੀ ਤੁਹਾਨੂੰ ਲੱਗਦਾ ਕਿ ਉਹ ਰਹਿ ਗਈ ਤੇ ਉਹ ਪੂਰੀ ਕਰਨੀ ਹੈ, ਉਹ ਕਿਸੇ ਹੋਰ ਦੇ ਮਾਧਿਅਮ ਰਾਹੀਂ ਜਾਂ ਅੱਗੇ ਚੱਲ ਕੇ ਤੁਸੀਂ ਆਪ ਅਜਿਹੀ ਕੋਈ ਕੋਸ਼ਿਸ਼ ਕਰੋ?
0: ਸਰ ਮੈਂ ਨਾ ਹੈਰਾਨ ਕਰਨ ਵਾਲੇ ਆਪਣੇ ਬੈਠੇ ਆ ਸਾਹਮਣੇ
1: ਜੀ,
0: ਇਹਨਾਂ ਦੇ 12 ਨਾਵਲ ਜਿਹੜੇ ਹੈਗੇ ਲਿਖ ਚੁੱਕੇ ਆ ਜੀ ਕਿਰਨਦੀਪ ਕੌਰ
1: ਜੀ।
0: ਇਹਨਾਂ ਦੇ ਪਹਿਲੇ 2 ਨਾਵਲਾਂ ਨੂੰ ਵੀ ਮੈਂ ਹੀ ਜਿਹੜਾ ਹੈਗਾ ਉਹ ਅਮਲੀ ਜਾਮਾ ਪਹਿਨਾਇਆ ਸੀਗਾ
1: ਜੀ।
0: ਇਹਨਾਂ ਦਾ ਨਾਵਲ ਹੈਗਾ ਰਿਸ਼ਤਿਆਂ ਦੀ ਧੁੱਪਛਾਂ, ਬੜਾ ਚਰਚਿਤ ਨਾਵਲ ਆ ਜੀ ਇਸ ਟਾਈਮ ਤੇ। ਇੱਕ ਟੀਮ ਹੈ ਜੀ, ਸਰਦਾਰ ਬਲਦੇਵ ਸਿੰਘ ਸੜਕਨਾਵਾ, ਡਾਕਟਰ ਸੁਰਜੀਤ ਸਿੰਘ ਬਰਾੜ
1: ਜੀ,
0: ਆਲੋਚਕ ਨੇ ਜੀ ਬੜੇ ਤਕੜੇ ਕਮਿਊਨਿਜ਼ਮ ਦੇ
1: ਜੀ,
0: ਔਰ ਅਸੀਂ 4-5 ਜਣੇ ਹੈਗੇ ਆ ਜਿਹੜੇ ਆਪਸ ਵਿੱਚ ਰਹਿ ਕਰਕੇ ਕੋਈ ਜਿਹੜੀ ਬੁੱਕ ਨੂੰ ਛਪਾਉਣਾ ਜਾਂ ਕੀ ਤੋਂ ਛਪਾਉਣਾ ਉਹਦੇ ਬਾਰੇ ਗੱਲ ਕਰਦੇ ਹੈਗੇ। ਇਹਨਾਂ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ ਜੀ, ਤੁਸੀਂ ਹੈਰਾਨ ਹੋਵੋਗੇ ਕਿ ਇੱਕ ਦਿਨ ਦੇ 4-4 ਕਾਂਡ ਲਿਖ ਦੇਣੇ, 3-3 ਕਾਂਡ ਲਿਖ ਦੇਣੇ, ਔਰ 4-5 ਹਜ਼ਾਰ ਰੁਪਇਆ ਇਹਨੂੰ ਉਸ ਪ੍ਰੀਤੀ ਲਿਪੀ ਇੱਕ ਐਪ ਆ ਉਹ ਤੋਂ ਆ ਰਿਹਾ ਜੀ
1: ਜੀ।
0: ਔਰ ਮੈਂ, ਮੇਰਾ ਹੈ ਕਿ ਇਹਨੂੰ ਮੋਟੀਵੇਟ ਕਰਾਂ ਤਾਂ ਕਿ ਇਹ ਵਧੀਆ ਲਿਖੇ, ਇਹਦੀ ਮਦਦ ਕਰਾਂ
1: ਜੀ। ਸੋ ਇਹ ਚੰਗੀ ਗੱਲ ਹੈ, ਨਾ ਸਿਰਫ ਇਹ ਬਲਕਿ ਹੋਰ ਨੌਜਵਾਨ ਜਿਹੜੇ ਨੇ ਉਹ ਵੀ ਤੁਹਾਡੇ ਤੋਂ ਗਾਈਡੈਂਸ, ਸਿੱਖਿਆ ਜਿਹੜੀ ਹੈ ਉਹ ਲੈ ਸਕਦੇ ਹੈ ਜੇਕਰ ਉਹ ਇਸ ਖੇਤਰ ਦੇ ਵਿੱਚ ਆਉਣਾ ਚਾਹੁੰਦੇ ਨੇ। ਤੇ ਅਸੀਂ ਸੋਹੀ ਸਾਹਿਬ ਅਖੀਰ ਦੇ ਵਿੱਚ ਸਾਹਿਤ ਨੂੰ ਲੈ ਕੇ, ਸੰਗੀਤ ਨੂੰ ਲੈ ਕੇ ਤੁਹਾਡਾ ਨੌਜਵਾਨਾਂ ਨੂੰ ਸੁਨੇਹਾ ਜਿਹੜਾ ਹੈ ਉਹ ਚਾਹੁੰਦੇ ਹਾਂ ਕਿ ਤੁਸੀਂ ਦੇਵੋ, ਤੇ ਕੋਈ ਅਜਿਹੀ ਗੱਲ ਜੋ ਤੁਸੀਂ ਇਸ ਮੰਚ ਤੋਂ ਕਰਨਾ ਚਾਹੁੰਦੇ ਹੋਵੋ, ਮੈਂ ਸਵਾਲਾਂ ਦੇ ਰੂਪ ਚ ਪੁੱਛਣੀ ਭੁੱਲ ਗਿਆ ਹੋਵਾਂ।
0: ਸਰ ਜਿੰਨਾ ਵੀ ਤੁਸੀਂ ਕੁਐਸਚਨਿੰਗ ਕੀਤੀ ਹੈਗੀ, ਬਹੁਤ ਖੂਬਸੂਰਤ ਕੁਐਸਚਨ ਪੁੱਛੇ ਹੈਗੇ ਆ, ਜਿੰਨਾ ਕੁ ਮੈਂ ਯੋਗਾ ਸੀ ਉਹਦੇ ਜਵਾਬ ਦੇ ਸਕਿਆ ਹੈਗਾ। ਸੁਖਨ ਦੇ ਵਾਰਸ ਉਹੀ ਨੇ ਜਿਨ੍ਹਾਂ ਨੂੰ ਕੁਛ ਆਉਂਦਾ, ਜਿਨ੍ਹਾਂ ਦੀ ਭਾਸ਼ਾ ਚੰਗੀ ਹੈਗੀ ਹੈ, ਜਿਨ੍ਹਾਂ ਦੀਆਂ ਕਵਿਤਾਵਾਂ ਚੰਗੀਆਂ ਹਨਗੀਆਂ। ਮੈਂ ਨੌਜਵਾਨਾਂ ਨੂੰ ਇਹੀ ਕਹੂੰਗਾ ਕਿ ਜਿਹੜੇ ਸੁਖਨ ਦੇ ਅਸਲੀ ਵਾਰਸ ਨੇ
1: ਜੀ,
0: ਉਹਨਾਂ ਦੀਆਂ ਕਿਤਾਬਾਂ ਪੜ੍ਹੋ, ਉਹਨਾਂ ਤੋਂ ਰਾਏ ਲਵੋ, ਉਹਨਾਂ ਤੋਂ ਮਸ਼ਵਰੇ ਲਵੋ, ਉਹਨਾਂ ਨੂੰ ਕੁਐਸਚਨਿੰਗ ਕਰੋ, ਉਹ ਬਹੁਤ ਵੱਡੇ ਸਿਰ ਨੇ ਜੀ
1: ਜੀ।
0: ਮੈਂ ਡਾਕਟਰ ਗੁਲਵੰਤ ਸਿੰਘ ਹੁੰਦੇ ਸੀਗੇ ਜੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਕੋਰੀਡੋਰ ਦੇ ਵਿੱਚ ਜਦੋਂ ਉਹ ਲੰਘਦੇ ਸੀਗੇ ਤਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਂਦੇ ਆ ਨਾ ਜੀ, ਤੇ ਲੋਕ ਹੱਥ ਬੰਨ ਕੇ ਖੜ ਜਾਂਦੇ ਸੀ, ਮੈਂ ਉਸ ਸ਼ਖਸੀਅਤ ਅੱਗੇ ਸਿਰ ਝੁਕਾ ਕੇ ਖੜ ਜਾਂਦਾ ਸੀਗਾ ਕਿ ਪ੍ਰੋਫੈਸਰ ਸਾਹਿਬ ਆਉਂਦੇ ਆ, ਕਿਉਂਕਿ ਇੱਕ ਤਾਂ ਉਮਰ ਜ਼ਿਆਦਾ ਸੀ ਉਹਨਾਂ ਦੀ, ਇੱਕ ਉਹਦੇ ਬਾਰੇ ਪੜ੍ਹ ਲਿਆ ਸੀ ਮੈਂ ਜਦੋਂ ਭਗਤ ਸਿੰਘ ਸੀਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਉਲੱਥਾ ਕੀਤਾ ਹੈਗਾ, ਤਾਂ ਇਹੋ ਜਿਹੀਆਂ ਸ਼ਖਸੀਅਤਾਂ ਅੱਗੇ ਮੱਲੋ ਮੱਲੀ ਸਿਰ ਝੁੱਕ ਜਾਂਦਾ ਜੀ। ਤੇ ਉਹ ਅਸਲ ਸਾਡੇ ਸੁਖਨ ਦੇ ਵਾਰਸ ਉਹ ਹੈ, ਤੇ ਤੁਹਾਡੇ ਇਸ ਜਿਹੜਾ ਹੈਗਾ ਪ੍ਰੋਗਰਾਮ ਇਹਦਾ ਨਾਂ ਵੀ ਸੁਖਨ ਦੇ ਵਾਰਸ ਹੈ। ਬਿਸ਼ੱਕ ਮੈਂ ਇੰਨੇ ਜੋਗਾ ਨਹੀਂ ਸੀ, ਤੁਸੀਂ ਇੱਥੇ ਮੌਕਾ ਦਿੱਤਾ, ਮੈਂ ਤੁਹਾਡੀ ਪੂਰੀ ਟੀਮ ਦਾ ਬਹੁਤ ਧੰਨਵਾਦ ਕਰਦਾ, FM ਬਠਿੰਡਾ ਦਾ, ਸਾਰੇ ਜਿੰਨੇ ਵੀ ਤੁਸੀਂ ਇੱਥੇ ਇੰਪਲਾਈ ਕੰਮ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਤੁਸੀਂ ਵੀ ਬਹੁਤ ਕੁਛ ਜਾਣਦੇ ਹੋ, ਤੁਹਾਨੂੰ ਸੁਣੀਦਾ, ਅਕਸਰੀ ਕਾਰ ਦੇ ਵਿੱਚ ਮੇਰੇ FM ਲੱਗਿਆ ਰਹਿੰਦਾ ਜੀ।
1: ਸ਼ੁਕਰੀਆ ਜੀ, ਬੜੀ ਮਿਹਰਬਾਨੀ ਸੋਹੀ ਸਾਹਿਬ, ਅਸੀਂ ਤੁਹਾਨੂੰ ਇਸ ਤਰ੍ਹਾਂ ਵਿਦਾ ਨਹੀਂ ਕਰਾਂਗੇ, ਅਸੀਂ ਵਗਦੀ 'ਚ ਹੱਥ ਜਿਹੜੇ ਉਹ ਚੰਗੀ ਤਰ੍ਹਾਂ ਧੋਵਾਂਗੇ, ਅਤੇ ਇੱਕ ਹੋਰ ਗੀਤ ਜਿਹੜਾ ਹੈ ਅਸੀਂ ਸੁਣਾਂਗੇ।

0: ਕੀਤਾ?
1: ਸਰ ਮੈਂ ਇੱਕ ਗੀਤ ਜਿਹੜਾ ਮੁੰਡਾ ਪਿੰਡ ਦਾ ਬਠਿੰਡੇ ਪੜਦਾ
0: ਜੀ,
1: ਥੋੜਾ ਰੋਮਾਂਟਿਕ ਹੈਗਾ
0: ਜੀ।
1: ਸਰ ਇਹ ਵੀ ਇੱਕ ਪੇਂਡੂ ਹੈ, ਬਿਲਕੁਲ ਪੇਂਡੂ ਗੀਤ ਹੈ
0: ਹਾਂਜੀ,
1: ਔਰ ਉਹ ਲੋਕ ਗੀਤ ਦੀ ਝਲਕ ਵੀ ਹੈ ਜਿਹੜਾ ਤੁਸੀਂ ਲੋਕ ਗੀਤ ਸੁਣਨ ਨੂੰ ਫਿਰਦੇ ਸੀਗੇ। ਹੁੱਕ ਕਰਦੀ ਹੈ ਮਾਨਕਾ ਦਾ ਚੰਡੀਗੜ੍ਹ ਦਾ, ਮੈਂ ਵੀ ਮੁੰਡਾ ਪਿੰਡ ਦਾ ਬਠਿੰਡੇ ਪੜਦਾ। ਕਰਦੀ ਹੈ ਮਾਨਕਾ ਦਾ ਚੰਡੀਗੜ੍ਹ ਦਾ, ਮੈਂ ਵੀ ਮੁੰਡਾ ਪਿੰਡ ਦਾ ਬਠਿੰਡੇ ਪੜਦਾ। ਸਾਡੇ ਖੁੱਲੇ ਦਿਲ ਸਾਗਰਾਂ ਦੀ ਛੱਲ ਵਰਗੇ ਨੀ ਸਾਡੇ ਵੇਰੀਆਂ, ਬੇਰੀਆਂ ਦੇ ਵੇਰ ਤੇਰੀ ਗੱਲ ਵਰਗੇ ਨੀ ਸਾਡੇ ਵੇਰੀਆਂ। ਸਾਡੇ ਟਿੱਬਿਆਂ ਦਾ ਰੇਤਾ ਕੂਲੇ ਪੱਟ ਵਰਗਾ, ਸਾਡਾ ਮਸਤ ਮਾਹੌਲ ਰੱਜੇ ਜੱਟ ਵਰਗਾ। ਸਾਡੇ ਟਿੱਬਿਆਂ ਦਾ ਰੇਤਾ ਕੂਲੇ ਪੱਟ ਵਰਗਾ, ਸਾਡਾ ਮਸਤ ਮਾਹੌਲ ਰੱਜੇ ਜੱਟ ਵਰਗਾ। ਸਾਡੇ ਗੱਭਰੂ ਰੰਗੀਲੇ ਦਾਰੇ ਮੱਲ ਵਰਗੇ ਨੀ ਸਾਡੇ ਵੇਰੀਆਂ, ਬੇਰੀਆਂ ਦੇ ਵੇਰ ਤੇਰੀ ਗੱਲ ਵਰਗੇ ਨੀ ਸਾਡੇ ਵੇਰੀਆਂ। ਸ਼ਹਿਰੀ ਕੁੜੀਆਂ ਦੀ ਜ਼ਿੰਦਗੀ ਉਧਾਰ ਵਰਗੀ, ਟੌਰ ਪਿੰਡ ਦੀਆਂ ਧੀਆਂ ਦੀ ਬਾਜ਼ਾਰ ਵਰਗੀ। ਗਿੱਧੇ ਭੰਗੜੇ ਤੇ ਸ਼ੋਰ ਤਰਥਲ ਵਰਗੇ ਨੀ ਸਾਡੇ ਵੇਰੀਆਂ, ਬੇਰੀਆਂ ਦੇ ਵੇਰ ਤੇਰੀ ਗੱਲ ਵਰਗੇ ਨੀ ਸਾਡੇ ਵੇਰੀਆਂ। ਸਾਡੇ ਪਿੰਡਾਂ ਦੀ ਹਵਾ ਨੀ ਸੁਰਗ ਵਰਗੀ, ਚੰਡੀਗੜ੍ਹ ਦੀ ਨੁਹਾਰ ਨਾ ਬੁਰਜ ਵਰਗੀ। ਸਾਡੇ ਪਿੰਡਾਂ ਦੀ ਹਵਾ ਨੀ ਸੁਰਗ ਵਰਗੀ, ਚੰਡੀਗੜ੍ਹ ਦੀ ਨੁਹਾਰ ਨਾ ਬੁਰਜ ਵਰਗੀ। ਅਸੀਂ ਅੱਜ ਅਲਵੇਲੇ ਥੋੜੀ ਕੱਲ ਵਰਗੇ ਨੀ ਸਾਡੇ ਵੇਰੀਆਂ, ਵੇਰੀਆਂ ਦੇ ਵੇਰ ਤੇਰੀ ਗੱਲ ਵਰਗੇ ਨੀ ਸਾਡੇ ਵੇਰੀਆਂ, ਵੇਰੀਆਂ ਦੇ ਵੇਰ ਤੇਰੀ ਗੱਲ ਵਰਗੇ ਨੀ ਸਾਡੇ ਵੇਰੀਆਂ।
0: ਜੀ ਬਹੁਤ ਅੱਛੇ ਸੋਹੀ ਸਾਹਿਬ, ਤੁਹਾਨੂੰ ਸਾਡੇ ਵੱਲੋਂ ਢੇਰ ਦੁਆਵਾਂ, ਤੁਸੀਂ ਤੰਦਰੁਸਤੀ ਮਾਣੋ, ਸਿਹਤਯਾਬੀ ਤੁਹਾਡੇ ਕਦਮ ਚੁੰਮੇ, ਤੁਸੀਂ ਸਾਹਿਤ ਜਗਤ ਦੇ ਵਿੱਚ ਹੋਰ ਤਰੱਕੀਆਂ ਕਰੋ ਤੇ ਸਾਨੂੰ ਸੇਧ ਦੇਣ ਵਾਲਾ ਲਿਖਦੇ ਰਹੋ, ਬਖਸ਼ਦੇ ਰਹੋ, ਧੰਨਵਾਦ।
1: ਸ਼ੁਕਰੀਆ ਜੀ ਮਨਜੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਪੂਰੀ ਟੀਮ ਦਾ, ਸਮੁੱਚੇ ਤੁਹਾਡੇ FM ਰੇਡੀਓ ਦਾ
0: ਜੀ। ਅਖੀਰ ਚ ਸਰੋਤਿਓ, ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਕੇ ਦੀਪ ਦੀ ਆਵਾਜ਼ ਚ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਤਹਿਤ ਉੱਗੇ ਗੀਤਕਾਰ ਅਤੇ ਨਾਵਲਕਾਰ ਹੰਸ ਸਿੰਘ ਸੋਹੀ ਜੀ ਦੇ ਨਾਲ ਇੱਕ ਮੁਲਾਕਾਤ ਤੇ ਮੁਲਾਕਾਤੀ ਸਨ ਮਨਦੀਪ ਰਜੋਰਾ। ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਕੁਝ ਜ਼ਰੂਰੀ ਸੁਨੇਹੇ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।
1: ਤੇ ਸਰੋਤਿਓ, ਇੱਕ ਹੋਰ ਜ਼ਰੂਰੀ ਸੂਚਨਾ ਤੁਹਾਡੇ ਲਈ। ਮਿਤੀ 14 ਜੂਨ ਦਿਨ ਐਤਵਾਰ ਦੁਪਹਿਰ 2:30 ਵਜੇ ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹਫ਼ਤਾਵਾਰੀ ਸਿਲਸਿਲੇ ਮੇਰਾ ਪਿੰਡ ਦੌਰਾਨ ਤੁਸੀਂ ਸੁਣੋਗੇ। ਪਿੰਡ ਕੋਟਸ਼ਮੀਰ, ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਦੂਜਾ। ਪੇਸ਼ਕਰਤਾ ਹੋਣਗੇ ਸੰਦੀਪ ਸ਼ੇਰਗਿੱਲ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਤੇ ਹੁਣ ਮੈਨੂੰ ਦੀਪਾ ਛਾਬੜਾ ਨੂੰ ਪ੍ਰੋਗਰਾਮ ਸੁਖਨ ਦੇ ਵਾਰਿਸ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਨਮਸਕਾਰ, ਧੰਨਵਾਦ। ਤੁਸੀਂ ਟਿਊਨ ਕੀਤਾ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 10:59 ਤੇ 13 ਸਕਿੰਟ ਦਾ। ਠੀਕ 11 ਵਜੇ ਸੁਣੋਗੇ ਤੁਸੀਂ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 11:05 ਤੇ ਰਿਲੇ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦਾ ਪ੍ਰਸਾਰਣ ਬਾਲੀਵੁੱਡ ਰੇਲਸ। ਕਰਦੇ ਹਾਂ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦੇ ਪ੍ਰਸਾਰਣ, ਜਿਸ ਤਹਿਤ ਪ੍ਰੋਗਰਾਮ ਚੱਲ ਰਿਹਾ ਸੀ ਬਾਲੀਵੁੱਡ ਟ੍ਰੇਲਸ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੇ ਘੜੀ ਮੁਤਾਬਿਕ ਸਮਾਂ 11:59 ਤੇ 40 ਸਕਿੰਟ ਦਾ, ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਆਦਾਬ। ਮੈਂ ਸੀਮਾ ਕਟਾਰੀਆ ਹਾਜ਼ਰ ਹਾਂ ਅੱਜ ਦਾ ਇਹ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ। ਪ੍ਰੋਗਰਾਮ ਦੇ ਤਹਿਤ ਅਸੀਂ ਪ੍ਰਸਾਰਿਤ ਕਰਾਂਗੇ ਪੰਜਾਬੀ ਬੀਟ ਮਿਊਜ਼ਿਕ, ਤੇ ਆਓ ਫਿਰ ਆਨੰਦ ਮਾਣਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦਾ।

0: ਜਿਸਨੇ ਦਰਦ ਨੂੰ ਸ਼ਬਦਾਂ ਵਿੱਚ ਰੋਇਆ।
1: ਕੀ ਪੁੱਛਦੇ ਹੋ ਹਾਲ ਫਕੀਰਾਂ ਦਾ।
0: ਜਿਸ ਦੀ ਕਲਮ ਨੇ ਇਸ਼ਕ ਨੂੰ ਅੱਗ ਬਣਾਇਆ।
2: ਇੱਕ

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 13 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ। ਪ੍ਰੋਗਰਾਮ ਹਰ ਅਕ

0: ਮਿਲੇ।
1: ਜੀ ਬਿਲਕੁਲ ਸ੍ਰੋਤਿਓ, ਅਸੀਂ ਆਪਣੇ ਦੋਸਤਾਂ ਦੇ ਨਾਲ ਮਿਲਦੇ ਵੀ ਆ ਤੇ ਵਿਛੜਦੇ ਵੀ ਆ, ਪਰ ਮਿਲ ਕੇ ਜੁਦਾ ਹੋਣਾ ਤੇ ਉਸ ਤੋਂ ਬਾਅਦ ਜੋ ਮਿਲਣ ਦੀ ਖੁਸ਼ੀ ਹੁੰਦੀ ਹੈ ਨਾ, ਖੂਬਸੂਰਤ ਅਹਿਸਾਸ ਹੁੰਦਾ ਹੈ। ਸੋ ਇੱਕ ਵਾਰੀ ਫੇਰ ਖੂਬਸੂਰਤ ਅਹਿਸਾਸ ਲੈ ਕੇ ਮੈਂ ਵਿਜੇ ਲਕਸ਼ਮੀ ਸ੍ਰੋਤਿਆਂ ਦੀ ਖਿਦਮਤ ਵਿੱਚ ਹਾਜ਼ਰ ਹੋਈ ਹਾਂ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਪੈਗਾਮ ਲੈ ਕੇ। ਇਸ ਵਾਰ ਦਾ ਪੈਗਾਮ ਪ੍ਰੋਗਰਾਮ ਪੇਸ਼ ਕਰਾਂਗੀ ਮੈਂ ਵਿਜੇ ਲਕਸ਼ਮੀ ਤੇ ਮੇਰੇ ਨਾਲ ਸਤਪਾਲ ਬਰਾੜ ਜੀ। ਮਿਤੀ 14 ਜੂਨ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਹਫਤਾਵਾਰੀ ਸਿਲਸਿਲਾ ਪੈਗਾਮ। ਪੈਗਾਮ ਤੁਸੀਂ ਭੇਜ ਸਕਦੇ ਹੋ 7713-7173-146 ਤੇ। ਔਰ ਪ੍ਰੋਗਰਾਮ ਪੈਗਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਾ, ਮਿਤੀ 14 ਜੂਨ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਹਫਤਾਵਾਰੀ ਸਿਲਸਿਲਾ ਪੈਗਾਮ।
2: ਪਿਆਰੇ ਸਰੋਤਿਓ, ਮਿਤੀ 14 ਜੂਨ ਦਿਨ ਐਤਵਾਰ ਸਵੇਰੇ 10 ਵਜੇ ਤੁਸੀਂ ਆਕਾਸ਼ਵਾਣੀ FM ਬਠਿੰਡਾ ਤੋਂ ਸੁਣੋਗੇ ਸਾਡੇ ਪਿਆਰੇ ਪਿਆਰੇ ਨਿੱਕੇ ਸਰੋਤਿਆਂ ਦੇ ਲਈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਇਹ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਸਰਕਾਰੀ ਹਾਈ ਸਮਾਰਟ ਸਕੂਲ ਕਨਹੱਈਆ ਨਗਰ ਬਠਿੰਡਾ ਤੋਂ, ਜਿਸ 'ਚ ਪਿਆਰੇ ਪਿਆਰੇ ਵਿਦਿਆਰਥੀ ਆਪਣੇ ਦਿਲ ਦੀਆਂ ਗੱਲਾਂ, ਗੀਤ, ਕਵਿਤਾ, ਨਜ਼ਮਾਂ ਤੁਹਾਡੇ ਨਾਲ ਸਾਂਝਾ ਕਰਨਗੇ। ਬੱਚਿਆਂ ਦੇ ਨਾਲ ਨਾਲ ਅਧਿਆਪਕਾਂ ਦੀ ਵੀ ਮੁਲਾਕਾਤਾਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਕਰਵਾਈਆਂ ਜਾਣਗੀਆਂ। ਸੁਣਨਾ ਜ਼ਰੂਰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਮਿਤੀ 14 ਜੂਨ ਦਿਨ ਐਤਵਾਰ ਸਵੇਰੇ 10 ਵਜੇ।
3: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
4: ਉਹ ਕਿਵੇਂ, ਕੀ ਗੱਲ ਹੋ ਗਈ?
3: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
4: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
3: ਨਾ, ਉਹ ਕਿਸ ਤਰ੍ਹਾਂ ਬਾਈ?
4: ਆਕਾਸ਼ਵਾਣੀ

0: ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
1: ਬਈ ਇਹਦੇ ਲਈ ਕਰਨਾ ਕੀ ਪਊਗਾ?
0: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
1: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।

0: ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 12:30 ਤੇ 12 ਸਕਿੰਟ ਦਾ ਤੇ ਹੁਣ ਸਮਾਂ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ

प्रोग्राम घर परिवार सुन रहे तमाम श्रोतियां नूं सारियां ही भैणां नूं ते सारे ही वीरां नूं मेरे वल्लों प्यार भरी नमस्कार सत श्री अकाल ते यादा। हमेशा दी तरह आस ते दुआ करदे हां कि साडे सारे ही श्रोते राजी खुशी होणगे। ਤੇ ਨਾਲੋ ਨਾਲ ਦੱਸ ਦਈਏ ਕਿ ਅੱਜ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਹੈ ਸਿਲਸਿਲਾ ਭੈਣਾਂ ਦੀ ਪਸੰਦ। ਸੋ ਜੀ ਅੱਜ ਅਸੀਂ ਪ੍ਰੋਗਰਾਮ ਦੇ ਤਹਿਤ ਕੁਝ ਭੈਣਾਂ ਨਾਲ ਗੱਲਾਂ ਕਰਾਂਗੇ ਤੇ ਗੱਲਾਂ ਉਹ ਕਰਾਂਗੇ ਜੋ ਸਾਡੀਆਂ ਰੋਜ਼ਮਰਾਂ ਦੀਆਂ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਨੇ। ਸੋ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪ੍ਰੋਗਰਾਮ ਸੁਣਦੇ ਰਹਿਣਾ ਹੈ।

ਜੀ ਸਰੋਤਿਓ, ਮਿਤੀ 14 ਜੂਨ, ਦਿਨ ਐਤਵਾਰ, ਸ਼ਾਮ 5 ਵਜੇ, ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ ਪਹਿਲਾ।

0: ਤੁਸੀਂ ਇਹ ਮੰਨਦੇ ਹੋ ਵੀ ਜਿਹੜਾ ਇਹ ਬਦਲਾਅ ਹੈ ਆਮ ਸਿੱਖਿਆ ਤੋਂ ਜਿਹੜੀ ਹੁਣ ਸਿੱਖਿਆ ਕ੍ਰਾਂਤੀ ਜਿਹੜੀ ਬਣਦੀ ਜਾ ਰਹੀ ਹੈ ਵੀ ਬੱਚਿਆਂ ਨੂੰ ਪ੍ਰੈਕਟੀਕਲ ਵਰਕ ਜ਼ਿਆਦਾ ਕਰਵਾਇਆ ਜਾ ਰਿਹਾ ਉਹ ਅੱਛੀ ਗੱਲ ਹੈ?
1: ਹਾਂਜੀ ਹਾਂ, ਜਰੂਰੀ ਹੈ ਵੀ ਪ੍ਰੈਕਟੀਕਲ ਇਹ ਕ੍ਰਾਈਮ ਨੂੰ ਵੀ ਰੋਕੇਗਾ ਘਟਾਏਗਾ।
0: ਜੀ ਹਾਂਜੀ,
1: ਪ੍ਰਵਿਰਤੀ ਹਾਂਜੀ ਜਿਆਦਾ ਹੋ ਜਾਂਦੀ ਹੈ ਨਹੀਂ ਤਾਂ।
0: ਜੀ ਬੱਚੇ ਮਾਰ ਕੇ ਵੀ ਕਿਤਾਬ ਚ ਕਈ ਵਾਰ ਨਾ ਛੋਟੇ ਬੱਚੇ ਹੁੰਦੇ ਆ ਵੀ ਜਿਹਨਾਂ ਨੂੰ ਆਪਾਂ ਜਿਵੇਂ ਸੈਕਿੰਡ ਥਰਡ ਦੇ ਹੁੰਦੇ ਆ ਬੁੱਕ ਰੀਡਿੰਗ ਕਰਵਾਉਂਦੇ ਆ ਤੇ ਉਹ ਪਹਿਲਾਂ ਅੱਖਰ ਜਾਂ ਅਲਫਾਬੈਟ ਜੋ ਵੀ ਲਿਖਿਆ ਹੁੰਦਾ ਉਸੇ ਤੋਂ ਗੈਸ ਲਾ ਲੈਂਦੇ ਆ ਵੀ ਅੱਗੇ ਹੁਣ ਫਿਰ ਇਹੀ ਲਿਖਿਆ ਹੋਣਾ ਹਨਾ।
1: ਹਾਂਜੀ ਹਾਂ, ਉਹ ਚੀਜ਼ ਘੱਟ ਜਾਏਗੀ। ਹਾਂਜੀ ਬਿਲਕੁਲ
0: ਜੀ। ਤੇ ਹੋਰ ਤੁਸੀਂ ਕੋਈ ਸੁਝਾਅ ਜਿਹੜੀਆਂ ਮਾਵਾਂ ਨੂੰ ਦੇਣਾ ਚਾਹੋਗੇ ਵੀ ਤਾਂ ਕਿ ਉਹ ਜਿਹੜੇ ਬੱਚਿਆਂ ਦਾ ਕੰਮ ਹੈ ਈਜ਼ੀਲੀ ਖਤਮ ਕਰ ਸਕਣ ਤੇ ਜੇ ਕਿਤੇ ਨਾ ਕਿਤੇ ਜੇ ਪੇਰੈਂਟਸ ਇਨਵੋਲਵਮੈਂਟ ਹੋ ਰਹੀ ਹੈ ਤਾਂ ਉਹਨੂੰ ਬੋਝ ਨਾ ਸਮਝਣ ਬਲਕਿ ਇਹ ਸਮਝਣ ਵੀ ਚਲੋ ਬੱਚਿਆਂ ਦੇ ਨਾਲ ਇੱਕ ਤਾਂ ਹੈਲਪ ਹੋ ਰਹੀ ਹੈ ਤੇ ਵੀ ਨਾਲੋਂ ਪੇਰੈਂਟਸ ਨੂੰ ਵੀ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ।
1: ਹਾਂਜੀ ਬਹੁਤ ਜਿਆਦਾ ਜਰੂਰੀ ਹੈ ਦੇਖੋ, ਕਿਉਂਕਿ ਬੱਚੇ ਆਪਾਂ ਨੂੰ ਕੋਈ ਨਹੀਂ ਪਤਾ ਲੱਗਦਾ ਮੋਬਾਈਲ ਦਾ, ਜੇ ਕਹਿੰਦੇ ਹੁੰਦੇ ਆ ਯੂਜ਼ ਦਾ ਤਾਂ ਮਿਸ ਯੂਜ਼ ਉਸ ਤੋਂ ਵੱਧ ਹੈ
0: ਜੀ।
1: ਇਸ ਲਈ ਪੇਰੈਂਟਸ ਦਾ ਖਾਸ ਕਰਕੇ ਮਦਰਸ ਦਾ
0: ਜੀ
1: ਇਹ ਪਹਿਲਾ ਫਰਜ਼ ਬਣਦਾ ਕਿ ਉਹ ਆਪਣੇ ਬੱਚੇ ਦਾ ਪੂਰਾ ਧਿਆਨ ਰੱਖਣ ਕਿ ਉਹ ਮੋਬਾਈਲ ਤੇ ਜਿਹੜਾ ਕੰਮ ਕਰ ਰਿਹਾ ਹੈ ਉਹ ਉਹਦੇ ਰਿਲੇਟਡ ਹੀ ਕੰਮ ਹੈ, ਉਹਦੀ ਕਲਾਸ ਦੇ ਰਿਲੇਟਡ ਜੋ ਉਹਨੂੰ ਪ੍ਰੋਜੈਕਟ ਵਰਕ ਦਿੱਤਾ ਗਿਆ ਹੈ।
0: ਜੀ ਹਾਂਜੀ, ਤੁਸੀਂ ਕਹਿਣਾ ਚਾਹੋਗੇ ਵੀ ਉਸੇ ਤੇ ਨਿਗਾਹ ਰੱਖੀ ਜਾਵੇ ਵੀ ਬੱਚਾ ਕੀ ਵੇਖ ਰਿਹਾ ਹੈ।
1: ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹਾਂ
0: ਜੀ। ਸ਼ੁਕਰੀਆ ਸਵਿਤਾ ਜੀ, ਤੁਸੀਂ ਪ੍ਰੋਗਰਾਮ ਦੇ ਤਹਿਤ ਜੁੜੇ, ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਸਾਡੀਆਂ ਭੈਣਾਂ ਨਾਲ ਕੁਝ ਖਾਸ ਗੱਲਾਂ ਸਾਂਝੀਆਂ ਕੀਤੀਆਂ।
1: ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਬਹੁਤ
0: ਜੀ। ਵੈਲਕਮ।

0: ਨਾ ਹੋਣਾ ਤੇ ਉਸ ਤੋਂ ਬਾਅਦ ਜੋ ਮਿਲਣ ਦੀ ਖੁਸ਼ੀ ਹੁੰਦੀ ਹੈ ਨਾ, ਖੂਬਸੂਰਤ ਅਹਿਸਾਸ ਹੁੰਦਾ ਹੈ। ਸੋ ਇੱਕ ਵਾਰੀ ਫੇਰ ਖੂਬਸੂਰਤ ਅਹਿਸਾਸ ਲੈ ਕੇ ਮੈਂ ਵਿਜੇ ਲਕਸ਼ਮੀ ਸਰੋਤਿਆਂ ਦੀ ਖਿਦਮਤ ਵਿੱਚ ਹਾਜ਼ਰ ਹੋਈ ਹਾਂ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਪੈਗਾਮ ਲੈ ਕੇ। ਇਸ ਵਾਰ ਦਾ ਪੈਗਾਮ ਪ੍ਰੋਗਰਾਮ ਪੇਸ਼ ਕਰਾਂਗੀ ਮੈਂ ਵਿਜੇ ਲਕਸ਼ਮੀ ਤੇ ਮੇਰੇ ਨਾਲ ਸਤਪਾਲ ਬਰਾੜ ਜੀ। ਮਿਤੀ 14 ਜੂਨ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਹਫਤਾਵਾਰੀ ਸਿਲਸਿਲਾ ਪੈਗਾਮ। ਪੈਗਾਮ ਤੁਸੀਂ ਭੇਜ ਸਕਦੇ ਹੋ 7713-7143-146 ਤੇ। ਔਰ ਪ੍ਰੋਗਰਾਮ ਪੈਗਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਾ, ਮਿਤੀ 14 ਜੂਨ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਹਫਤਾਵਾਰੀ ਸਿਲਸਿਲਾ ਪੈਗਾਮ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਾ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
2: ਜੀ ਸਰੋਤਿਓ, ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 12:48 ਤੇ 18 ਸਕਿੰਟ ਤੇ ਜਾ ਰਹੀ ਹੈ ਪ੍ਰੋਗਰਾਮ ਘਰ ਪਰਿਵਾਰ ਤੇ ਅੱਜ ਇਸ ਪ੍ਰੋਗਰਾਮ ਦੇ ਸਫ਼ਰ ਦੇ ਤਹਿਤ ਮੈਂ ਤੁਹਾਡੀ ਹਮ ਸਫ਼ਰ ਸੀਮਾ ਕਟਾਰੀਆ ਜੀ। ਪ੍ਰੋਗਰਾਮ ਦੇ ਤਹਿਤ ਸਿਲਸਿਲਾ ਹੈ ਭੈਣਾਂ ਦੀ ਪਸੰਦ ਤੇ ਜੀ ਅਸੀਂ ਅੱਜ ਇਸ ਪ੍ਰੋਗਰਾਮ ਦੇ ਤਹਿਤ ਭੈਣਾਂ ਨਾਲ ਖੁਦ ਜੁੜ ਰਹੇ ਹਾਂ ਤੇ ਇੱਕ ਹੋਰ ਭੈਣ ਨਾਲ ਅਸੀਂ ਟੈਲੀਫੋਨ ਲਾਈਨ ਤੇ ਜੁੜੇ ਹੋਏ ਹਾਂ ਤੇ ਉਹਨਾਂ ਨਾਲ ਕਰਦੇ ਹਾਂ ਗੱਲ।
3: ਹੈਲੋ ਹੈਲੋ
4: ਹੈਲੋ
3: ਹਾਂਜੀ ਨਮਸਕਾਰ ਜੀ।
4: ਨਮਸਤੇ
3: ਜੀ, ਕਿੱਥੋਂ ਬੋਲਦੇ ਹੋ?
4: ਮੁਕਤਸਰ ਤੋਂ।
3: ਅੱਛਾ, ਆਪਣਾ ਨਾਮ ਵੀ ਦੱਸ ਦਿਓ।
4: ਰਵੀਨਾ
3: ਜੀ। ਰਵੀਨਾ ਜੀ, ਸਵਾਗਤ ਹੈ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ। ਹੈਲੋ
4: ਹੈਲੋ
3: ਹਾਂਜੀ
4: ਹਾਂਜੀ
3: ਜੀ। ਰਵੀਨਾ ਜੀ, ਤੁਸੀਂ ਕੰਮ ਕੀ ਕਰਦੇ ਹੋ?
4: ਮੈਂ ਟੀਚ ਕਰਦੀ ਹਾਂ।
3: ਅੱਛਾ, ਬੱਚਿਆਂ ਨੂੰ ਪੜ੍ਹਾਉਂਦੇ ਹੋ ਕਿਸੇ ਸਕੂਲ ਦੇ ਵਿੱਚ, ਕਾਲਜ ਦੇ ਵਿੱਚ?
4: ਨਹੀਂ, ਕੋਚਿੰਗ ਸੈਂਟਰ ਤੇ।
3: ਅੱਛਾ, ਤੁਸੀਂ ਆਪਣਾ ਕੋਚਿੰਗ ਸੈਂਟਰ ਚਲਾ ਰਹੇ ਹੋ?
4: ਹਾਂਜੀ
3: ਜੀ। ਤੇ ਤੁਸੀਂ ਮਤਲਬ ਹੁਣ ਟੀਚਰ ਬਣ ਚੁੱਕੇ ਹੋ, ਹੈਨਾ?
4: ਹਾਂਜੀ।
3: ਤੇ ਇਹ ਟੀਚਰ ਬਣਨ ਤੱਕ ਦਾ ਸਫ਼ਰ ਆਸਾਨ ਸੀ ਜਾਂ ਮੁਸ਼ਕਿਲਾਂ ਭਰਿਆ ਸੀ?
4: ਮਿਕਸ ਜਿਹੀ ਸੀ।
3: ਮਿਕਸ ਸੀ। ਸਭ ਤੋਂ ਵੱਧ ਸਪੋਰਟ ਕਿਹਨੇ ਕੀਤਾ?
4: ਮਤਲਬ ਘਰਦਿਆਂ ਨੇ, ਕਹਿ ਲਓ ਮੰਮੀ ਨੇ।
3: ਅੱਛਾ ਹਾਂ, ਜਿਵੇਂ ਮਾਵਾਂ ਤਾਂ ਫਿਰ ਹੁੰਦੀਆਂ ਹੀ, ਲਾਈਫ ਸਪੋਰਟਿੰਗ ਸਿਸਟਮ ਹੈ।
4: ਹਾਂਜੀ।
3: ਅੱਛਾ, ਤੇ ਫਿਰ ਤੁਸੀਂ ਕਿੰਨਾ ਪੜ੍ਹੇ ਹੋਏ, ਤੁਹਾਡੀ ਕੁਆਲੀਫਿਕੇਸ਼ਨ?
4: ਮੈਂ ਐਮਕੌਮ ਬੀਏਡ।
3: ਅੱਛਾ, ਤੁਸੀਂ ਐਮਕੌਮ ਬੀਏਡ ਕਰਕੇ ਹੁਣ ਬੱਚਿਆਂ ਨੂੰ ਪੜ੍ਹਾ ਰਹੇ ਹੋ?
4: ਹਾਂਜੀ
3: ਹਾਂਜੀ। ਮੈਂ ਪਹਿਲਾਂ ਵੀ ਇਸ ਪ੍ਰੋਗਰਾਮ ਦੇ ਤਹਿਤ ਗੱਲ ਕੀਤੀ ਸੀ ਵੀ ਜਿਵੇਂ ਹੋਲੀਡੇਜ਼ ਚੱਲ ਰਹੀਆਂ ਨੇ, ਗਰਮੀਆਂ ਦੀਆਂ ਛੁੱਟੀਆਂ, ਤੇ ਬੱਚਿਆਂ ਨੂੰ ਬਹੁਤ ਸਾਰੇ ਜਿਹੜਾ ਹੋਲੀਡੇ ਹੋਮਵਰਕ ਮਿਲਦਾ, ਤੇ ਉਹਦੇ ਵਿੱਚ ਗੱਲ ਇਹ ਹੁੰਦੀ ਹੈ ਕਿ ਪੇਰੈਂਟਸ ਹੁੰਦੇ ਜਿਹੜੇ ਆਪਣੇ ਬੱਚਿਆਂ ਦੀ ਹੈਲਪ ਕਰਦੇ ਆ, ਤੇ ਤੁਸੀਂ ਖੁਦ ਇੱਕ ਸੈਂਟਰ ਚਲਾ ਰਹੇ ਹੋ, ਫਿਰ ਤੁਹਾਡੇ ਕੋਲ ਬੱਚੇ ਛੋਟੇ ਨੇ ਜਾਂ ਵੱਡੇ ਨੇ?
4: ਮੇਰੇ ਕੋਲ ਵੱਡੇ ਬੱਚੇ ਆਉਂਦੇ ਆ, +1 +2 ਦੇ।
3: ਅੱਛਾ, ਤੇ ਫਿਰ ਉਹਨਾਂ ਨੂੰ ਵੀ ਕੋਈ ਹੋਲੀਡੇ ਹੋਮਵਰਕ ਮਿਲਿਆ, ਉਹਨਾਂ ਕੋਈ ਅਸਾਈਨਮੈਂਟ ਪ੍ਰੋਜੈਕਟ ਵੀ?
4: ਹਾਂਜੀ, ਪ੍ਰੋਜੈਕਟ ਮਿਲੇ ਹੋਏ ਆ ਉਹਨਾਂ ਨੂੰ।
3: ਅੱਛਾ, ਤੇ ਤੁਸੀਂ ਫਿਰ ਉਹਨਾਂ ਨੂੰ ਪ੍ਰੋਜੈਕਟ ਅਸਾਈਨਮੈਂਟ ਕੰਪਲੀਟ ਕਰਨ ਚ ਹੈਲਪ ਕਰਦੇ ਹੋ?
4: ਹਾਂਜੀ।
3: ਚਲੋ, ਵਧੀਆ ਗੱਲ ਹੈ ਵੀ ਵੈਸੇ ਹੀ ਜਿਹੜੀ ਸਿੱਖਿਆ ਹੁੰਦੀ ਉਹ ਤਾਂ ਆਪਣੇ ਆਪ ਚ ਹੀ ਪਰੋਪਕਾਰੀ ਹੁੰਦੀ ਹੈ, ਹਨਾ? ਤੁਸੀਂ ਉਸ ਖਾਤੇ ਨਾਲ ਜੁੜੇ ਹੋਏ ਹੋ, ਤੇ ਅੱਗੇ ਲਾਈਫ ਤੋਂ ਕੋਈ ਟਾਰਗੇਟ?
4: ਬਸ ਇਹੀ ਹੈ, ਗਵਰਨਮੈਂਟ ਜੋਬ ਮਿਲ ਜੇ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ।
3: ਅੱਛਾ, ਮਤਲਬ ਤੁਸੀਂ ਗਵਰਨਮੈਂਟ ਜੋਬ ਚਾਹੁੰਦੇ ਤੇ ਟੀਚਿੰਗ ਨੂੰ ਬਹੁਤ ਪਿਆਰ ਕਰਦੇ ਹੋ?
4: ਹਾਂਜੀ।
3: ਚਲੋ, ਚੰਗੀ ਗੱਲ ਹੈ ਵੀ ਪ੍ਰਮਾਤਮਾ ਤੁਹਾਡੀ ਦੁਆਵਾਂ ਨੂੰ ਫਲ ਲਾਵੇ ਵੀ ਤੁਹਾਨੂੰ ਸਰਕਾਰੀ ਨੌਕਰੀ ਮਿਲੇ, ਪਰ ਇਹ ਹੈ ਵੀ ਜੇ ਟੀਚਰ ਚ ਨਾ ਵੀ ਗਵਰਨਮੈਂਟ ਮਿਲੇ, ਪਰ ਤੁਸੀਂ ਮੈਨੂੰ ਇਹ ਲੱਗਦਾ ਵੀ ਕੌਨਫੀਡੈਂਟ ਹੋ ਵੀ ਅਸੀਂ ਇੱਕ ਚੰਗੇ ਕੰਮ ਨਾਲ ਜੁੜੇ ਹੋਏ ਹਾਂ ਤੇ ਇਸ ਦੇ ਵਿੱਚ ਹੀ ਅੱਗੇ ਵਧਾਂਗੇ।
4: ਹਾਂਜੀ ਹਾਂਜੀ
3: ਜੀ, ਸ਼ੁਕਰੀਆ ਰਵੀਨਾ ਜੀ ਪ੍ਰੋਗਰਾਮ ਦੇ ਤਹਿਤ ਜੁੜਨ ਲਈ।
4: ਠੀਕ, ਥੈਂਕ ਯੂ,
3: ਵੈਲਕਮ।

ਜੀ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਅੱਜ ਹੈ ਸਿਲਸਿਲਾ ਭੈਣਾਂ ਦੀ ਪਸੰਦ ਤੇ ਅਸੀਂ ਭੈਣਾਂ ਨਾਲ ਆਪ ਜੁੜ ਰਹੇ ਹਾਂ ਤੇ ਇੱਕ ਹੋਰ ਭੈਣ ਸਾਡੇ ਨਾਲ ਟੈਲੀਫੋਨ ਲਾਈਨ ਤੇ ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ ਹੈਲੋ ਹੈਲੋ ਹੈਲੋ ਜੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨਾਲ ਅਸੀਂ ਦੁਬਾਰਾ ਜੁੜਦੇ ਹਾਂ ਤੇ ਉਦੋਂ ਤੱਕ ਅਸੀਂ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਇਹ ਗੀਤ।

0: ਜੀ ਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਜਿਹੜਾ ਖਤਮ ਕਰਨ ਦਾ ਵੇਲਾ ਹੋ ਗਿਆ ਹੈ। ਮੈਨੂੰ ਦਿਓ ਆਗਿਆ, ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:09 ਤੇ 30 ਸਕਿੰਟ ਦਾ ਹੈ ਤੇ ਹੁਣ ਤੋਂ ਕੁਝ ਪਲਾਂ ਬਾਅਦ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੇ ਨੌਜਵਾਨ ਵਿਗਿਆਨ, ਤਕਨਾਲੋਜੀ, ਪੁਲਾੜ ਨਿਰਮਾਣ, ਸੈਮੀਕੰਡਕਟਰ ਅਤੇ ਡਰੋਨ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕਰ ਰਹੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਅੱਜ ਦੁਨੀਆ ਦੇ ਮੋਹਰੀ ਸਟਾਰਟਅਪ ਹੱਬਾਂ ਵਿੱਚੋਂ ਇੱਕ ਹੈ ਅਤੇ ਛੋਟੇ ਕਸਬਿਆਂ ਅਤੇ ਪਿੰਡਾਂ ਦੇ ਨੌਜਵਾਨ ਇਸ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਪ੍ਰਧਾਨ ਮੰਤਰੀ ਨੇ ਖੇਡਾਂ ਵਿੱਚ ਨੌਜਵਾਨਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਅਥਲੀਟਾਂ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਟਾਰਟਅਪਸ ਇੰਡੀਆ, ਡਿਜੀਟਲ ਇੰਡੀਆ, ਸਕਿੱਲ ਇੰਡੀਆ ਅਤੇ ਅਟਲ ਇਨੋਵੇਸ਼ਨ ਵਰਗੀਆਂ ਪਹਿਲਕਦਮੀਆਂ ਨੇ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕੀਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ ਐਨਡੀਏ ਸਰਕਾਰ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਹੈ। ਗੁਰਦਾਸਪੁਰ ਨਗਰ ਕੌਂਸਲ ਚੋਣਾਂ ਲਈ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਨੇ। ਗੁਰਦਾਸਪੁਰ ਵਿੱਚ ਕੁੱਲ 29 ਵਾਰਡ ਅਤੇ 70 ਪੋਲਿੰਗ ਬੂਥ ਬਣਾਏ ਗਏ ਨੇ, ਜਦਕਿ ਦੀਨਾ ਨਗਰ ਕੌਂਸਲ ਵਿੱਚ 15 ਵਾਰਡ ਅਤੇ 21 ਪੋਲਿੰਗ ਬੂਥ ਬਣਾਏ ਗਏ ਨੇ। ਵੋਟਾਂ ਈਵੀਐਮ ਰਾਹੀਂ ਪੈ ਰਹੀਆਂ ਨੇ। ਅੱਜ ਸ਼ਾਮੀ 4 ਵਜੇ ਤੋਂ ਬਾਅਦ ਵੋਟਾਂ ਦੇ ਨਤੀਜੇ ਐਲਾਨੇ ਜਾਣ ਦੀ ਉਮੀਦ ਹੈ। ਬਟਾਲਾ ਦੇ SSP ਡਾਕਟਰ ਮਹਿਤਾਬ ਸਿੰਘ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ
1: ਤਾਦੀਆਂ ਦੇ ਵਿੱਚ ਅੱਜ ਟੋਟਲ 14 ਵਾਰਡ ਦੇ ਵਿੱਚ ਜਿਹੜੀ ਇਲੈਕਸ਼ਨ ਹੋ ਰਹੀ ਹੈਗੀ, ਇਹਦੇ ਵਿੱਚੋਂ ਇਹ ਸਾਰੇ ਬੂਥ ਜਿਹੜੇ ਹੈਗੇ ਸਾਰੇ ਲੋਕੇਸ਼ਨ ਸੈਂਸਿਟਿਵ ਹੈਗੀਆਂ ਨੇ। ਅਸੀਂ ਅਕੋਰਡਿੰਗਲੀ ਸਾਰੇ ਪ੍ਰਬੰਧ ਕੀਤੇ। ਸਾਡੇ ਵੱਲੋਂ ਇੱਥੇ 3 SP ਸਾਹਿਬਾਨ, 6 DSP ਸਾਹਿਬਾਨ ਤੇ 7 SHO ਸਾਹਿਬਾਨ ਦੇ ਮਿਲਾ ਕੇ 500 ਦੀ ਫੋਰਸ ਜਿਹੜੀ ਇੱਥੇ ਡਿਪਿਊਟ ਕੀਤੀ ਗਈ ਹੈ। ਜਿਵੇਂ ਤੁਸੀਂ ਦੇਖ ਰਹੇ ਹੋ ਤੇ ਹੁਣ ਤੱਕ ਬਿਲਕੁਲ ਸ਼ਾਂਤਮਈ ਢੰਗ ਨਾਲ ਜਿਹੜੀਆਂ ਵੋਟਾਂ ਉਹ ਪੈ ਰਹੀਆਂ ਹੈਗੀਆਂ। 4 ਵਜੇ ਤੱਕ ਜਿਹੜੀਆਂ ਵੋਟਾਂ ਉਹ ਪੈਣੀਆਂ ਹੈਗੀਆਂ, ਉਸ ਤੋਂ ਬਾਅਦ ਜਿਹੜੀ ਕਾਊਂਟਿੰਗ ਹੈ ਉਹ ਵੀ ਅੱਜ ਹੀ ਹੋਣੀ ਹੈਗੀ, ਤਾਂ ਸਾਨੂੰ ਲੱਗਦਾ ਹੈ ਕਿ ਈਵਨਿੰਗ ਤੱਕ ਜਿਹੜਾ ਹੈਗਾ ਇਹ ਪ੍ਰੋਸੈਸ ਕੰਪਲੀਟ ਹੋ ਜਾਵੇ। ਮੇਰਾ ਇਹੀ ਸੁਨੇਹਾ ਹੈਗਾ ਕਿ ਬਿਨਾਂ ਕਿਸੇ ਡਰ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ, ਅਸੀਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹੈ, ਬਿਲਕੁਲ ਸ਼ਾਂਤਮਈ ਢੰਗ ਨਾਲ ਜਿਹੜੀਆਂ ਵੋਟਾਂ ਉਹ ਸੰਪੰਨ ਹੋਣਗੀਆਂ।
0: ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀ ਨਾਲ ਕਈ ਮਹੱਤਵਪੂਰਨ ਮੀਟਿੰਗਾਂ ਕੀਤੀਆਂ ਨੇ।

ਇਸ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਾਸਨ, ਸੱਭਿਆਚਾਰ, ਖੇਡਾਂ ਅਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਮਾਮਲਿਆਂ 'ਤੇ ਚਰਚਾ ਕੀਤੀ ਗਈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਮੁਲਾਕਾਤ ਦੌਰਾਨ ਰਾਜਪਾਲ ਨੇ ਉਹਨਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਨਾਲ ਸੰਬੰਧਿਤ ਵੱਖ ਵੱਖ ਵਿਕਾਸ ਕਦਮੀਆਂ ਅਤੇ ਪ੍ਰਸ਼ਾਸਕੀ ਤਰਜੀਹਾਂ ਤੋਂ ਜਾਣੂ ਕਰਵਾਇਆ ਅਤੇ ਜਨਤਕ ਮਹੱਤਵ ਦੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਬਾਅਦ ਸ੍ਰੀ ਕਟਾਰੀਆ ਨੇ ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਵਿੱਚ ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਦੇ ਅਪਗ੍ਰੇਡੇਸ਼ਨ ਲਈ ਸਹਾਇਤਾ ਦੀ ਮੰਗ ਕੀਤੀ ਹੈ। ਉਹਨਾਂ ਨੇ ਪ੍ਰਸਿੱਧ ਆਰਟੈਕਟ ਲੀ ਕਾਰਬੂਜੀਏ ਵੱਲੋਂ ਡਿਜ਼ਾਇਨ ਕੀਤੇ ਗਏ ਵਿਲੱਖਣ ਗ੍ਰੇਡ 1 ਵਿਰਾਸਤੀ ਸੰਸਥਾ ਨੂੰ ਸੁਰੱਖਿਅਤ ਰੱਖਣ ਅਤੇ ਆਧੁਨਿਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਤਜਵੀਜ਼ਸ਼ੁਦਾ ਪ੍ਰੋਜੈਕਟ ਦਾ ਉਦੇਸ਼ ਇਸ ਦੇ ਅਨਮੋਲ ਸੰਗ੍ਰਹਿ ਦੀ ਸੰਭਾਲ ਨੂੰ ਮਜ਼ਬੂਤ ਕਰਨਾ ਹੈ, ਇਸ ਦੀ ਵਸਤੂ ਕਲਾ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਅਤੇ ਸਮਕਾਲੀ ਅਜਾਇਬ ਘਰ ਦੇ ਮਿਆਰਾਂ ਦੇ ਅਨੁਸਾਰ ਸੈਲਾਨੀ ਸਹੂਲਤਾਂ ਨੂੰ ਵਧਾਉਣਾ ਹੈ। ਇੱਕ ਹੋਰ ਮੀਟਿੰਗ ਵਿੱਚ ਸ੍ਰੀ ਕਟਾਰੀਆ ਨੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨਾਲ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਦੇ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਦੇ ਨਾਲ ਤਜਵੀਜ਼ਾਂ 'ਤੇ ਚਰਚਾ ਕੀਤੀ ਹੈ, ਜਿਨ੍ਹਾਂ ਵਿੱਚ ਏਸ਼ੀਅਨ ਰਿਲੇ ਚੈਂਪੀਅਨਸ਼ਿਪ 2027, 21ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2027 ਅਤੇ ਨਵੰਬਰ 2026 ਵਿੱਚ ਹੋਣ ਵਾਲੀ ਦੂਜੀ ਅੰਤਰਰਾਸ਼ਟਰੀ ਚੰਡੀਗੜ੍ਹ ਮੈਰਾਥਨ ਸ਼ਾਮਲ ਹੈ। ਉਹਨਾਂ ਨੇ ਸੈਕਟਰ 42 ਸਪੋਰਟਸ ਕੰਪਲੈਕਸ ਵਿਖੇ ਇੱਕ ਆਤ ਆਧੁਨਿਕ ਅੰਤਰਰਾਸ਼ਟਰੀ ਬਹੁ ਉਦੇਸ਼ੀ ਇਨਡੋਰ ਸਪੋਰਟਸ ਹਾਲ ਦੀ ਸਥਾਪਨਾ ਅਤੇ ਪੰਜਾਬ 'ਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਹਾਇਤਾ ਦੀ ਮੰਗ ਕੀਤੀ। ਕੇਂਦਰੀ ਖੇਡ ਮੰਤਰੀ ਨੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਬਾਅਦ ਵਿੱਚ ਸ੍ਰੀ ਕਟਾਰੀਆ ਨੇ ਕੇਂਦਰੀ ਕਾਨੂੰਨਾਂ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਮੁਲਾਕਾਤ ਕੀਤੀ ਅਤੇ ਕਾਨੂੰਨੀ ਭਾਈਚਾਰੇ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੱਲ੍ਹ ਲੁਧਿਆਣਾ 'ਚ ਉਦਯੋਗਪਤੀਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ। ਇਸ ਮੌਕੇ BJP ਆਗੂਆਂ ਨਾਲ ਇੱਕ ਮੀਟਿੰਗ ਦੌਰਾਨ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਦੇ 12 ਸਾਲ ਪੂਰੇ ਹੋਣ ਦੇ ਮੌਕੇ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਲਗਾਤਾਰ 3 ਵਾਰ ਪ੍ਰਧਾਨ ਮੰਤਰੀ ਬਣਨਾ ਮੋਦੀ ਦੀ ਕਾਰਜਸ਼ੈਲੀ, ਸਭ ਨੂੰ ਨਾਲ ਲੈ ਕੇ ਚੱਲਣ ਦੀ ਯੋਗਤਾ, ਦੇਸ਼ ਨੂੰ ਸੁਰੱਖਿਅਤ ਰੱਖਣ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਦੀ ਸੋਚ ਦਾ ਨਤੀਜਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਤੇ ਕੱਲ੍ਹ ਨਗਰ ਕੌਂਸਲ ਖਰੜ ਡੇਰਾਬੱਸੀ ਜੀਰਕਪੁਰ ਵਿੱਚ ਵੱਖ ਅਪਡੇਟਾਂ ਦਾ ਐਲਾਨ ਕੀਤਾ ਹੈ। ਉਹਨਾਂ ਦੱਸਿਆ ਕਿ ਟ੍ਰਾਈਸਿਟੀ ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਨਾਲ ਲੱਗਦੇ ਕਸਬੇ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਕਪੂਰਥਲਾ ਡਿਸਟ੍ਰਿਕਟ ਕਮਿਸ਼ਨਰ ਆਕਾਸ਼ ਬਾਂਸਲ ਨੇ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਦੀ ਗਸ਼ਤ ਵਧਾਉਣ ਅਤੇ ਤੁਰੰਤ CCTV ਕੈਮਰੇ ਲਗਾਉਣ ਦੀ ਹਦਾਇਤ ਕੀਤੀ ਹੈ। ਜ਼ਿਲ੍ਹਾ ਸਿਹਤ ਬੋਰਡ ਦੀ ਮੀਟਿੰਗ ਦੌਰਾਨ ਉਹਨਾਂ ਨੇ ਓਟ ਕਲੀਨਿਕਾਂ ਦੀ ਸਿੱਖਿਆ ਨਿਗਰਾਨੀ ਲਈ ਸੁਰੱਖਿਆ ਗਾਰਡ ਅਤੇ ਤਾਇਨਾਤ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਨੇ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਇੱਕ ਸੈਂਡਲ @AIR RNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੋਂ ਸੁਣੋਗੇ 1:40 'ਤੇ। ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਐਂਡ 101 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:15 ਤੇ 28 ਸਕਿੰਟ ਦਾ ਤੇ ਹੁਣ ਸਮਾਂ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।
1: ਹੈਲੋ ਫਰਮਾਇਸ਼,

ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਤਮਾਮ ਸਰੋਤਿਆਂ ਨੂੰ ਸੀਮਾ ਕਟਾਰੀਆ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਆਦਾਬ। ਜੀ, ਅੱਜ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਹੈ ਸਿਲਸਿਲਾ ਟੈਲੀਫੋਨ ਮਿਲਾਓ ਜੀ, ਯਾਨੀ ਕਿ ਅਸੀਂ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਹਿੰਦੀ ਫਿਲਮੀ ਗੀਤ, ਅਤੇ ਤੁਸੀਂ ਸਾਡੇ ਸਟੂਡੀਓ ਦਾ ਨੰਬਰ 0164-22-40-331 ਡਾਇਲ ਕਰਨਾ ਹੈ, ਸਾਡੇ ਨਾਲ ਜੁੜਨਾ ਹੈ, ਸਾਨੂੰ ਆਪਣੀ ਫਰਮਾਇਸ਼ ਦੱਸਣੀ ਹੈ ਅਤੇ ਅਸੀਂ ਤੁਹਾਡੀ ਉਹ ਫਰਮਾਇਸ਼ ਹੈ ਜਿਹੜੀ ਪੂਰੀ ਕਰਨੀ ਹੈ। ਅਕਸਰ ਹੀ ਗੀਤਾਂ ਨੂੰ, ਸੰਗੀਤ ਨੂੰ ਹੈ ਜਿਹੜਾ ਰੂਹ ਦੀ ਖੁਰਾਕ ਆਖ ਕੇ ਬੁਲਾਇਆ ਜਾਂਦਾ ਹੈ, ਯਾਨੀ ਕਿ ਜੋ ਜਿਵੇਂ ਅਸੀਂ ਖਾਣਾ ਖਾਂਦੇ ਹਾਂ ਆਪਣੇ ਸਰੀਰ ਨੂੰ ਪੋਸ਼ਣ ਦੇਣ ਲਈ, ਉਵੇਂ ਅਸੀਂ ਆਪਣੀ ਪਸੰਦ ਦਾ ਗੀਤ ਸੰਗੀਤ ਸੁਣਦੇ ਹਾਂ ਆਪਣੀ ਰੂਹ ਨੂੰ ਤੰਦਰੁਸਤ। ਕਈ ਵਾਰ ਹੁੰਦਾ ਕਿ ਸਾਡਾ ਮੂਡ ਜਿਹੜਾ ਬੜਾ ਖਰਾਬ ਹੁੰਦਾ ਹੈ, ਯਾਨੀ ਅਸੀਂ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਹੁੰਦੇ ਹਾਂ ਜਾਂ ਉਦਾਸ ਹੁੰਦੇ ਹਾਂ, ਅਤੇ ਜਦੋਂ ਅਸੀਂ ਆਪਣੀ ਪਸੰਦ ਦਾ ਗੀਤ ਸੁਣ ਲੈਂਦੇ ਹਾਂ ਤਾਂ ਫਿਰ ਸਾਡਾ ਜਿਹੜਾ ਮੂਡ ਹੈ ਉਹ ਆਪਣੇ ਆਪ

ਵੀ ਆਟੋਮੈਟਿਕਲੀ ਸੈੱਟ ਹੋ ਜਾਂਦਾ ਹੈ। ਸੋ ਜੀ, ਤੁਹਾਡੇ ਮੂਡ ਨੂੰ ਸੈੱਟ ਅੱਜ ਅਸੀਂ ਕਰਨਾ ਹੈ ਅਤੇ ਤੁਸੀਂ ਸਾਡੇ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ ਦੱਸਦੇ ਹਾਂ, 0164-2240-3031 ਡਾਇਲ ਕਰਨਾ ਹੈ ਅਤੇ ਸਾਡੇ ਨਾਲ ਜੁੜਨਾ ਹੈ ਅਤੇ ਸਾਨੂੰ ਆਪਣੀ ਪਸੰਦ ਦੱਸਣੀ ਹੈ। ਉਦੋਂ ਤੱਕ ਸੁਣਦੇ ਹਾਂ ਮੇਰੀ ਪਸੰਦ ਦਾ ਗੀਤ।

0: ਜੀ, ਹੁਣੇ ਗੀਤ ਤੁਸੀਂ ਸੁਣ ਰਹੇ ਸੀ ਫਿਲਮ ਚਾਨਣੀ ਦੇ ਵਿੱਚੋਂ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:20 ਦਾ ਅਤੇ ਪ੍ਰੋਗਰਾਮ ਹੈਲੋ ਫਰਮਾਇਸ਼ ਸਿਲਸਿਲਾ ਟੈਲੀਫੋਨ ਮਿਲਾਓ ਜੀ। ਅਤੇ ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਨਹੀਂ ਕਰਦੇ, ਉਹਨਾਂ ਦੇ ਨਾਲ ਗੱਲ। ਹੈਲੋ ਹੈਲੋ
1: ਹੈਲੋ ਹੈਲੋ ਭੈਣ ਸੀਮਾ ਕਟਾਰੀਆ ਜੀ,
2: ਸਤਿ ਸ਼੍ਰੀ ਅਕਾਲ ਜੀ।
1: ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
2: ਜੀ। ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਦੋਵੇਂ ਹੱਥ ਜੋੜ ਕੇ।
1: ਧੰਨਵਾਦ ਭੈਣ ਜੀ, ਮੈਂ 1-way ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲ ਰਿਹਾ
2: ਜੀ। ਜਗਦੀਸ਼ ਜੀ, ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
1: ਧੰਨਵਾਦ ਭੈਣ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ
2: ਜੀ। ਤੇ ਗੀਤ ਕਿਹੜਾ ਸੁਣੋਗੇ?
1: ਗੀਤ ਭੈਣ ਜੀ ਅੱਜ ਮੈਂ ਸੁਣਾਂਗਾ, ਅੱਜ ਗੀਤਕਾਰ ਪ੍ਰੇਮ ਧਵਨ ਜੀ ਔਰ ਸੰਗੀਤਕਾਰ ਜੀ ਉਹਨਾਂ ਦਾ ਜਨਮ ਦਿਨ ਹੈ
2: ਜੀ, ਪ੍ਰੇਮ ਧਵਨ ਜੀ ਦਾ।
1: ਹਾਂਜੀ, ਤੇ ਉਹਨਾਂ ਦੀ ਫਿਲਮ ਪਵਿੱਤਰ ਪਾਪੀ ਦਾ ਕਿਸ਼ੋਰ ਕੁਮਾਰ ਜੀ ਦਾ ਗਾਇਆ ਹੋਇਆ ਗੀਤ ਸੁਣਾਂਗੇ, ਜਿਹਦੇ ਮੈਂ 2 ਲਾਈਨਾਂ ਤਰਨਮ ਦੇ ਵਿੱਚ ਦੱਸਾਂਗਾ
2: ਜੀ। ਜੀ, ਅਸੀਂ ਇੰਤਜ਼ਾਰ ਕਰ ਰਹੇ ਹਾਂ।
1: ਤੇਰੀ ਦੁਨੀਆ ਸੇ ਹੋ ਕੇ ਮਜਬੂਰ ਚਲਾ

0: ਜੀ ਧੰਨਵਾਦ ਭੈਣ
1: ਜੀ, ਬਹੁਤ ਵਧੀਆ ਤੁਸੀਂ ਗਾਇਆ। ਚਲੋ ਗੀਤ ਜਿਹੜਾ ਉਦਾਸ ਗੀਤ ਸੀ, ਸੈਡ ਸੌਂਗ ਸੀ, ਪਰ ਅਸੀਂ ਜ਼ਿੰਦਗੀ ਦੇ ਵਿੱਚ ਉਦਾਸ ਨਹੀਂ ਹੋਣਾ ਤੇ ਪਰਮਾਤਮਾ ਤੁਹਾਨੂੰ ਲੰਮੀ ਉਮਰਾਂ ਬਖਸ਼ੇ ਤੇ ਤੁਹਾਨੂੰ ਆਪਣੇ ਤੋਂ ਕਦੇ ਦੂਰ ਨਾ ਹੋਣਾ ਪਵੇ।
0: ਧੰਨਵਾਦ ਭੈਣ ਜੀ ਧੰਨਵਾਦ। ਅਸੀਂ ਕਈ ਨਾ ਉਦਾਸ ਗੀਤ ਵੀ ਬੜੇ ਦਿਲ ਨੂੰ ਸਕੂਨ ਦਿੰਦੇ ਨੇ ਜੀ।
1: ਹਾਂਜੀ, ਮੈਂ ਤਾਂ ਪਹਿਲਾਂ ਹੀ ਗੱਲ ਕੀਤੀ ਵੀ ਜਿਹੜਾ ਸੰਗੀਤ ਉਹਦਾ ਸਾਡੇ ਰੂਹ ਦੀ ਖੁਰਾਕ ਹੁੰਦਾ ਤੇ ਅਸੀਂ ਆਪਣੇ ਇਮੋਸ਼ਨਸ ਨੂੰ ਆਪਣੇ ਆਪ ਨੂੰ ਸੈੱਟ ਕਰਨ ਵਾਸਤੇ ਜਿਹੜੇ ਗੀਤ ਸੁਣਦੇ ਹਾਂ, ਹਨਾ। ਥੈਂਕ ਯੂ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ ਤੇ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ।
0: ਬਹੁਤ ਬਹੁਤ ਧੰਨਵਾਦ ਭੈਣ
1: ਜੀ, ਵੈਲਕਮ।

0: ਜਿਸਨੇ ਦਰਦ ਨੂੰ ਸ਼ਬਦਾਂ ਵਿੱਚ ਰੋਇਆ। ਜਿਸ ਦੀ ਕਲਮ ਨੇ ਇਸ਼ਕ ਨੂੰ ਅੱਗ ਬਣਾਇਆ।
1: ਇੱਕ

ਅਤੇ ਜਿਸ ਦੇ ਬੋਲ ਅੱਜ ਵੀ ਰੂਹਾਂ ਨੂੰ ਚੀਰ ਜਾਂਦੇ ਨੇ। ਜੀ ਸਰੋਤਿਓ, ਮਿਤੀ 14 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ ਪਹਿਲਾ।

0: ਬਿਲਕੁਲ ਜੀ, ਕੀ ਚੱਲ ਰਿਹਾ ਸੀ? ਯਾਰੀ ਹੈ ਇਮਾਨ ਮੇਰਾ ਮੇਰੀ ਜ਼ਿੰਦਗੀ, ਕਿਉਂਕਿ ਜਿਹੜਾ ਦੋਸਤੀ ਦਾ ਰਿਸ਼ਤਾ ਹੈ, ਕੁਝ ਰਿਸ਼ਤੇ ਸਾਨੂੰ ਜਨਮ ਦੇ ਨਾਲ ਹੀ ਵਿਰਾਸਤ ਦੇ ਵਿੱਚ ਮਿਲ ਜਾਂਦੇ ਨੇ, ਜਿਵੇਂ ਮਾਂ ਬਾਪ, ਭੈਣ ਭਰਾ, ਚਾਚੇ ਤਾਏ, ਭੂਆ, ਹੈ ਨਾ। ਪਰ ਜਿਹੜਾ ਇੱਕ ਦੋਸਤੀ ਦਾ ਰਿਸ਼ਤਾ ਹੁੰਦਾ, ਉਹ ਅਸੀਂ ਜ਼ਿੰਦਗੀ ਦੇ ਵਿੱਚ ਖੁਦ ਚੁਣਦੇ ਹਾਂ ਕਿ ਅਸੀਂ ਕਿਸ ਨੂੰ ਆਪਣਾ ਜਿਹੜਾ ਦੋਸਤ ਬਣਾਉਣਾ ਹੈ, ਕਿਸ ਨਾਲ ਅਸੀਂ ਗੱਲਾਂ ਸਾਂਝੀਆਂ ਕਰਨੀਆਂ ਨੇ, ਜਾਂ ਜੇ ਆਪਣੇ ਜ਼ਿੰਦਗੀ ਦੇ ਔਖੇ ਸੌਖੇ ਪਾਲਣੇ, ਅਸੀਂ ਕਿਹਦੇ ਨਾਲ ਸਾਂਝੇ ਕਰਨੇ ਨੇ। ਤਾਂ ਜਿਹੜਾ ਦੋਸਤੀ ਦਾ ਰਿਸ਼ਤਾ ਹੁੰਦਾ, ਇਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਖਾਸ ਜਿਹੜੀ ਅਹਿਮੀਅਤ ਰੱਖਦਾ ਹੈ। ਅਤੇ ਇੱਕ ਹੋਰ ਸ਼ਰੋਤਾ ਮੇਰੇ ਨਾਲ ਟੈਲੀਫੋਨ ਲਾਈਨ 'ਤੇ ਜੁੜੇ ਨੇ, ਕਰਦੇ ਹਾਂ ਉਹਨਾਂ ਦੇ ਨਾਲ ਗੱਲ। ਹੈਲੋ
1: ਹੈਲੋ,
2: ਹਾਂ ਜੀ, ਆਪ ਜੀ ਸੀਮਾ ਕਟਾਰੀਆ ਜੀ, ਸਤਿ ਸ਼੍ਰੀ ਅਕਾਲ ਮੈਮ।
1: ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ?
2: ਹਾਂ ਜੀ ਵਧੀਆ, ਆਪਣੀ ਗੱਲ ਦਿਓ
1: ਜੀ। ਜੀ ਕਿੱਥੋਂ ਬੋਲਦੇ?
2: ਮੈਂ ਹਰਵੰਤ ਸਿੰਘ ਬੋਲਦਾ ਜੀ, ਪਿੰਡ ਢੱਡਾ ਡਿਸਟ੍ਰਿਕਟ ਬਠਿੰਡਾ
1: ਜੀ। ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
2: ਧੰਨਵਾਦ ਜੀ ਤੁਹਾਡਾ ਜੀ।
1: ਜੀ ਤੇ ਗੀਤ ਕਿਹੜਾ ਸੁਣੋਗੇ
2: ਜੀ? ਆਜ ਫਿਲਮ ਦੇ ਵਿੱਚ ਸੁਣਾ ਦਿਓ ਤੁਸੀਂ
1: ਜੀ। ਠੀਕ ਹੈ ਜੀ, ਤੁਹਾਡੀ ਪਸੰਦ ਦੇ ਗੀਤ ਤੁਹਾਡੇ ਰੇਡੀਓ ਸੈਟ ਤੇ, ਫੋਨ ਕਰਨ ਲਈ ਤੁਹਾਡਾ ਸ਼ੁਕਰੀਆ।
2: ਧੰਨਵਾਦ ਜੀ ਤੁਹਾਡਾ ਵੀ
1: ਜੀ।

0: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:39 ਤੇ 4 ਸਕਿੰਟ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਸਿਲਸਿਲਾ ਟੈਲੀਫੋਨ ਮਿਲਾਓ ਜੀ ਤੇ ਸਟੂਡੀਓ ਦਾ ਨੰਬਰ 0164-2242-331 ਡਾਇਲ ਕਰਕੇ ਇੱਕ ਸ੍ਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨਹੀਂ ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ ਹੈਲੋ
1: ਹੈਲੋ
0: ਹਾਂਜੀ ਨਮਸਕਾਰ ਜੀ।
1: ਹੈਲੋ
0: ਹੈਲੋ ਹਾਂਜੀ ਨਮਸਕਾਰ ਜੀ।
1: ਹੈਲੋ
0: ਹੈਲੋ ਮੈਨੂੰ ਤਾਂ ਤੁਹਾਡੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ। ਨਮਸਕਾਰ।
1: ਹੈਲੋ
0: ਹੈਲੋ
1: ਹੈਲੋ
0: ਹਾਂਜੀ ਮੈਨੂੰ ਤੁਹਾਡੀ ਆਵਾਜ਼ ਸੁਣਾਈ ਦੇ ਰਹੀ ਹੈ, ਤੁਸੀਂ ਅੱਗੋਂ ਗੱਲ ਕਰੋ।
1: ਹੈਲੋ
2: ਹੈਲੋ
1: ਹੈਲੋ
2: ਹਾਂਜੀ ਨਮਸਕਾਰ ਜੀ।
1: ਨਮਸਕਾਰ ਜੀ,
2: ਮੈਨੂੰ ਤਾਂ ਤੁਹਾਡੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਸੀ।
1: ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਮ।
2: ਅੱਛਾ ਚਲੋ, ਕੋਈ ਇਸ਼ੂ ਹੋਣਾ ਹੈ ਨਾ, ਕਈ ਵਾਰੀ ਕੁਦਰਤ ਹੈ ਵੀ। ਹਾਂਜੀ ਤੇ ਕੌਣ ਬੋਲ ਰਹੇ ਹੋ?
1: ਸ਼ਮਸ਼ੇਰ ਸਿੰਘ ਬੋਲ ਰਹੇ ਹਾਂ ਲੁਧਿਆਣਾ ਤੋਂ।
2: ਅੱਛਾ ਜੀ, ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
1: ਥੈਂਕ ਯੂ ਮੈਮ।
2: ਅੱਛਾ ਤੁਹਾਡਾ ਪਿਛਲੀ ਵਾਰੀ ਫੋਨ ਕਦੋਂ ਲੱਗਿਆ ਸੀ? ਕੱਜ ਲੱਗਿਆ, ਇਸ ਤੋਂ ਪਿਛਲੀ ਵਾਰ ਕਦੋਂ ਫੋਨ ਕੀਤਾ ਸੀ?
1: ਹੋ ਗਿਆ ਮਹੀਨਾ ਕਦੀ।
2: ਅੱਛਾ ਤੇ ਕੀ ਕੰਮ ਕਾਰ ਕਰਦੇ ਹੋ?
1: ਕਰਤੀਂ ਕੰਮ ਕਰਦੇ ਜੀ।
2: ਅੱਛਾ, ਲੁਧਿਆਣੇ ਵਾਲੀ ਸਾਈਡ ਫੈਕਟਰੀਜ਼ ਬਹੁਤ ਜ਼ਿਆਦਾ ਹੈ ਨਾ?
1: ਹਾਂ ਜੀ, ਫੈਕਟਰੀ ਜ਼ਿਆਦਾ ਜੀ ਉੱਧਰ।
2: ਅੱਛਾ ਚਲੋ, ਤੇ ਰੇਡੀਓ ਦੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ?
1: ਜੀ ਮੈਮ
2: ਜੀ। ਤੇ ਗੀਤ ਕਿਹੜਾ ਸੁਣੋਗੇ?
1: ਤ੍ਰੀ ਮੂਰਤੀ ਫਿਲਮ ਦਾ ਸੁਣਾ ਰਹੇ ਜੀ। ਵੈਰੀ ਗੁੱਡ, ਵੈਰੀ ਗੁੱਡ
2: ਜੀ। ਠੀਕ ਹੈ ਜੀ, ਤੁਹਾਡੀ ਪਸੰਦ ਹੈ ਤੁਹਾਡੀ ਗੀਤ ਤੁਹਾਡੇ ਰੇਡੀਓ ਸੈੱਟ ਤੇ ਫੋਨ ਕਰਨ ਲਈ ਸ਼ੁਕਰੀਆ।
1: ਥੈਂਕ ਯੂ ਮੈਮ
2: ਜੀ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:44 ਤੇ 4 ਸਕਿੰਟ ਦਾ ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਸਰੋਤੇ ਸਾਡਾ ਨੰਬਰ ਡਾਇਲ ਕਰ ਰਹੇ ਨੇ 0164-242-3131 ਤੇ ਜੁੜ ਰਹੇ ਨੇ ਸਾਡੇ ਨਾਲ ਇੱਕ ਹੋਰ ਨੇ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਕਰਦੇ ਉਹਨਾਂ ਦੇ
1: ਨਾਲ ਗੱਲ ਹੈਲੋ
2: ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਜੀ
2: ਚਲੋ
1: ਪਰਮਾਤਮਾ ਤੁਹਾਨੂੰ ਛੇਤੀ ਠੀਕ ਕਰੇ ਜੀ ਤੇ ਗੀਤ ਕਿਹੜਾ ਸੁਣੋਗੇ
2: ਗੀਤ ਵੱਲੋਂ ਸੁਣਾ ਦੇ ਭੈਣੇ ਸੀਮਾ ਕਟਾਰੀਆ ਗਦਰ ਫਿਲਮ ਤੋਂ ਸੁਣਾ ਰਹੇ ਜੀ ਮੈਂ ਨਿਕਲਾਂ ਗੱਡੀ ਲੈ ਕੇ
1: ਠੀਕ ਹੈ ਜੀ ਉਦਿਤ ਨਾਰਾਇਣ ਦੀ ਆਵਾਜ਼ ਵਿੱਚ ਇਹ ਗੀਤ
2: ਧੰਨਵਾਦ ਭੈਣੇ ਤੁਹਾਡਾ ਪਹਿਲੀ ਵਾਰ ਗੱਲ ਹੋਈ ਹੈ ਭੈਣੇ ਤੁਹਾਡੇ ਨਾਲ
1: ਚਲੋ ਜੀ ਸਵਾਗਤ ਹੈ ਤੇ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ
2: ਧੰਨਵਾਦ ਧੰਨਵਾਦ
1: ਜੀ

ਜੀ ਬਿਲਕੁਲ ਸ਼੍ਰੋਤਿਓ, ਅਸੀਂ ਆਪਣੇ ਦੋਸਤਾਂ ਦੇ ਨਾਲ ਮਿਲਦੇ ਵੀ ਆ ਤੇ ਵਿਛੜਦੇ ਵੀ ਆ, ਪਰ ਮਿਲ ਕੇ ਜੁਦਾ ਹੋਣਾ ਤੇ ਉਸ ਤੋਂ ਬਾਅਦ ਜੋ ਮਿਲਣ ਦੀ ਖੁਸ਼ੀ ਹੁੰਦੀ ਹੈ ਨਾ, ਖੂਬਸੂਰਤ ਅਹਿਸਾਸ ਹੁੰਦਾ ਹੈ।

0: ਬਿਲਕੁਲ ਜੀ, ਬਹੁਤ ਸਾਰੇ ਸਰੋਤੇ ਨੇ ਜਿਹੜੇ ਟੈਲੀਫੋਨ ਲਾਈਨ ਤੇ ਟਰਾਈ ਕਰ ਰਹੇ ਨੇ ਕਿ ਸਾਡਾ ਫੋਨ ਲੱਗ ਜੇ, ਸਾਡਾ ਫੋਨ ਲੱਗ ਜੇ, ਪਰ ਸ਼ਾਇਦ ਕਈ ਵਾਰ ਕੋਈ ਲਾਈਨ ਬਿਜ਼ੀ ਹੋਣ ਕਰਕੇ ਕਈ ਸਰੋਤਿਆਂ ਦਾ ਫੋਨ ਨਹੀਂ ਲੱਗ ਸਕਦਾ। ਇੱਕ ਹੋਰ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ ਤੇ ਕਹਿ ਰਹੇ ਨੇ ਕਿ ਸਾਡਾ ਫੋਨ ਬੜੀ ਮੁਸ਼ਕਿਲ ਨਾਲ ਲੱਗਿਆ।
1: ਗੱਲ ਕਰਦੇ ਆ। ਹੈਲੋ, ਸਤਿ
2: ਸ਼੍ਰੀ ਅਕਾਲ ਮੈਡਮ।
1: ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ
2: ਠੀਕ ਹੈ ਮੈਡਮ, ਧੰਨਵਾਦ ਤੁਸੀਂ।
1: ਜੀ। ਤੇ ਫੋਨ ਸੌਖਾ ਹੀ ਲੱਗ ਗਿਆ ਸੀ
2: ਮੈਡਮ ਪੂਰਾ ਸਹੀ, ਮੈਨੂੰ 50 ਮਿੰਟਾਂ ਚ ਲੱਗਿਆ ਉਦੋਂ ਵੀ ਜਮਾ, ਪਹਿਲਾਂ 15-14 ਮਿੰਟਾਂ ਦੇ ਲੱਗ ਗਿਆ ਸੀਗਾ ਮੈਡਮ ਫੋਨ ਲਾਉਣ ਤੁਹਾਡਾ।
1: ਅੱਛਾ ਜੀ।
2: ਹਾਂ ਤੇ ਫੋਨ ਤੂੰ ਗੱਲ ਕਰ ਲਾ ਲੈਣਾ ਸੀਗਾ, ਕੋਈ 2 ਮਹੀਨਿਆਂ ਲੋਕਾਂ ਦੇ ਲਾਉਣਾ ਤੇ 2 ਮਹੀਨੇ ਮਤਲਬ ਜੀ ਹੋ ਗਏ ਸਾਫ਼ ਸੁਭਾਣੀ ਜੁਲਾਈ ਨੂੰ, ਤੇ ਹਾਂ 3 ਮਹੀਨੇ ਹੋ ਗਏ ਜੀ ਮੈਨੂੰ ਗੱਲਾਂ ਗੱਲਾਂ ਚੋਂ ਪ੍ਰੋਗਰਾਮ ਚੋਂ ਇਹ ਚਲਾ ਸੀਗਾ ਜੀ ਅਸੀਂ 3 ਕੁ ਮਹੀਨਿਆਂ ਤੋਂ ਲਾਉਣਾ ਜੀ ਮੈਂ 2 ਮਹੀਨਿਆਂ ਤੋਂ, 3 ਮਹੀਨਿਆਂ ਤੋਂ ਆਉਣ ਗੱਲ ਕਰ 6 ਤਿੰਨ ਕਈ ਦਾ ਰੋਜ਼ ਹੀ ਲਾ ਜਾਂਦੇ ਮੈਂ ਰੋਜ਼ ਹੀ।
1: ਕੋਈ ਗੱਲ ਨੀ, ਬਸ ਤੁਸੀਂ ਦੇਰ ਨਾਲ ਸਵੇਰ ਨਾਲ ਤੁਹਾਡਾ ਫੋਨ ਲੱਗ ਗਿਆ।
2: ਤੇ ਮੈਡਮ ਥੋੜੀ ਪੇਸ਼ਕਾਰੀ ਬਹੁਤ ਚੰਗੀ ਹੈ ਜੀ, ਕੋਈ ਲੰਗਰ ਸਭਾ ਚ ਪ੍ਰੋਗਰਾਮ ਵੀ ਆਪਣੇ ਸਾਰੇ ਹਿੱਟ ਹੀ ਕਰ ਰਹੇ ਹੋ,
1: ਪ੍ਰੋਗਰਾਮ ਸਾਰੇ ਵਧੀਆ ਹੁੰਦੇ ਆ ਨਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਾਰੇ ਜਿਹੜੇ ਉਹ ਨੇ ਅਨਾਉਂਸਰਸ ਨੇ ਬਹੁਤ ਮਿਹਨਤ ਕਰਦੇ ਨੇ।
2: ਹਾਂ ਤੇ ਮੈਂ ਸਾਰੇ ਪ੍ਰੋਗਰਾਮ ਹੀ ਸੁਣਦਾ ਜੀ ਮੈਡਮ, ਕੋਈ ਵੀ ਮਤਲਬ 6 ਤੋਂ ਲਾ ਕੇ ਮੈਂ 10 ਵਜੇ ਤੱਕ ਸੁਣਦਾ ਰਾਤ ਨੂੰ ਮੈਡਮ।
1: ਤੁਸੀਂ ਨਾ ਸਾਡੇ ਸਰੋਤਾ ਮੰਚ ਦੇ ਵਿੱਚ ਖਤ ਲਿਖਿਆ ਕਰੋ ਤੇ ਫੋਨ ਕਰਿਆ ਕਰੋ, ਜਿਹੜਾ ਮੰਗਲਵਾਰ ਤੇ ਸ਼ੁੱਕਰਵਾਰ ਚੱਲਦਾ ਹੈ।
2: ਚੱਲ ਕਰ ਲਿਆ ਕਰਾਂਗਾ ਮੈਡਮ।
1: ਹਾਂਜੀ, ਉਹਦੇ ਵਿੱਚ ਜਿਹੜਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਉਹਦੀ ਤਰੀਕ ਤੇ ਉਹ ਪੇਸ਼ਕਰਤਾ ਦਾ ਨਾਮ ਸਾਰਾ ਕੁਝ ਲਿਖ ਕੇ ਭੇਜ ਦਿਓ।
2: ਹਾਂਜੀ ਹਾਂ ਮੈਡਮ, ਤੁਹਾਡੇ ਸਾਰੇ ਚੰਗੇ, ਕੋਈ ਵੀ ਨਿੰਦਣ ਵਾਲਾ ਨੀ ਹਨਾ।
1: ਹਾਂਜੀ ਚੱਲ ਨਹੀਂ, ਫਿਰ ਇਹ ਜਿਹੜੀ ਪ੍ਰੋਗਰਾਮਾਂ ਦੀ ਤਰੀਫ ਵਾਲੀ ਗੱਲ ਹੈ ਨਾ, ਅਸੀਂ ਸਰੋਤਾ ਮੰਚ ਕਰਨੀ ਹੈ, ਇੱਥੇ ਤਾਂ ਅਸੀਂ ਸਿਰਫ ਆਪਦੇ ਗੀਤ ਦੀ ਫਰਮਾਇਸ਼ ਕਰਨੀ ਹੈ।
2: ਤੁਹਾਡੇ ਨਾਲ ਮੈਡਮ ਦੂਜੀ ਵਾਰ ਗੱਲ ਹੋਈ ਹੈ, ਗੁਰਪ੍ਰੀਤ ਸੀ ਉਹ ਗੁਰਪ੍ਰੀਤ ਤਾਂ ਬਦਲੀ ਗਈ ਹੁਣ ਤਾਂ ਮਤਲਬ, ਉਹ ਤਾਂ ਪਤਾ ਨੀ ਕਿਤੇ
1: ਨਹੀਂ ਆਉਂਦੇ। ਉਹ ਮੈਡਮ ਵੀ ਆਉਂਦੇ ਹੈ, ਉਹ ਕਿਸੇ ਹੋਰ ਪ੍ਰੋਗਰਾਮ ਚ ਆਉਂਦੇ ਹੈ। ਤੇ ਤੁਸੀਂ ਹੁਣ ਮੈਨੂੰ ਆਪਦਾ ਗੀਤ ਦੱਸੋ ਕਿਹੜਾ ਸੁਣਨਾ, ਫਿਰ ਆਪਾਂ ਹੋਰ ਸ਼ਰੋਤਾਂ ਨੂੰ ਵੀ ਟੈਲੀਫੋਨ ਲਾਈਨ ਤੇ ਲੈਣਾ।
2: ਤੇ ਮੈਡਮ ਚਾਹ ਨੀ ਫਿਰ ਮੈਨੂੰ ਸੁਣਨਾ ਨਾਨਾ ਚੋਰ ਬਾਈ, ਉਹ ਸੁਣਾ ਦੇ ਬੜੇ ਸੋਹਣੀ ਗੱਲ ਆਉਂਦੇ ਨਹੀਂ, ਜੇ ਗੱਲ ਕਰੀਏ ਉਹ ਨਹੀਂ ਸੁਣੇ, 2 ਰਾਤੇ ਫਿਲਮ ਦਾ ਸੁਣਾ ਦੇ ਮੈਡਮ।
1: ਚਲੋ ਠੀਕ ਹੈ ਜੀ, ਚਾਨੀ ਫਿਲਮ ਦਾ ਗੀਤ ਅਸੀਂ ਪ੍ਰੋਗਰਾਮ ਦੇ ਸਟਾਰਟਿੰਗ ਚ ਸੁਣ ਲਿਆ ਸੀ, ਹੁਣ ਅਸੀਂ 2 ਰਾਸਤੇ ਫਿਲਮ ਦਾ ਗੀਤ ਸੁਣ ਲੈਂਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਚ।
2: ਬਿੰਦੀਆਂ ਚਮਕੇ ਚੂੜੀ ਛਾਂਕੇ ਮੈਡਮ,
1: ਠੀਕ ਹੈ ਜੀ,
2: ਚੰਗਾ ਸਤਿ ਸ਼੍ਰੀ ਅਕਾਲ ਮੈਡਮ।
1: ਸਤਿ ਸ਼੍ਰੀ ਅਕਾਲ ਜੀ।

0: ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਫਰਮਾਇਸ਼ਾਂ ਪੂਰੀਆਂ ਕਰਨ ਦਾ ਸਿਲਸਿਲਾ ਅਸੀਂ ਇੱਥੇ ਹੀ ਰੋਕਦੇ ਹਾਂ ਅਤੇ ਮੈਨੂੰ ਹੁਣ ਅੱਜ ਦਾ ਇਹ ਪ੍ਰੋਗਰਾਮ ਹੈਲੋ ਫਰਮਾਇਸ਼ ਇੱਥੇ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
1: ਹੈਲੋ ਫਰਮਾਇਸ਼।
0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:59 ਤੇ 30 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 2 ਵਜੇ ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ ਤੇ ਉਸ ਦੇ ਤੁਰੰਤ ਬਾਅਦ ਠੀਕ 2:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਹੁਣ ਖਬਰਾਂ ਲਈ ਕਰੋ ਇੰਤਜ਼ਾਰ।

ਜੀ ਤੇ ਸਰੋਤਿਆਂ ਨੂੰ ਦੱਸ ਦਈਏ ਕਿ ਸਾਡਾ ਵਟਸਐਪ ਨੰਬਰ ਹੈ ਜੀ 7173 73 146 ਤੇ ਇਸ ਨੰਬਰ ਤੇ ਤੁਸੀਂ ਸਾਨੂੰ ਆਪਣਾ ਵਟਸਐਪ ਸੁਨੇਹਾ ਵੀ ਹੈ ਜਿਹੜਾ ਭੇਜ ਸਕਦੇ ਹੋ। ਜੇ ਕੋਈ ਸੁਨੇਹਾ ਤੁਸੀਂ ਕਾਗਜ਼ ਤੇ ਯਾਨੀ ਪੇਪਰ ਤੇ ਲਿਖਿਆ ਤੇ ਉਸ ਸੁਨੇਹੇ ਦੀ ਸਾਨੂੰ ਫੋਟੋ ਖਿੱਚ ਕੇ ਨਾਲ ਆਪਣੇ ਨਾਂ ਵੀ ਹੈ ਜਿਹੜੇ ਸਾਨੂੰ ਲਿਖ ਕੇ ਭੇਜ ਸਕਦੇ ਹੋ ਤੇ ਅਸੀਂ ਪ੍ਰੋਗਰਾਮ ਦੇ ਤਹਿਤ ਜ਼ਰੂਰ ਸ਼ਾਮਿਲ ਕਰਾਂਗੇ।

0: ਲੈ।
1: ਜੀ ਬਿਲਕੁਲ ਸ੍ਰੋਤਿਓ, ਅਸੀਂ ਆਪਣੇ ਦੋਸਤਾਂ ਦੇ ਨਾਲ ਮਿਲਦੇ ਵੀ ਆ ਤੇ ਵਿਛੜਦੇ ਵੀ ਆ, ਪਰ ਮਿਲ ਕੇ ਜੁਦਾ ਹੋਣਾ ਤੇ ਉਸ ਤੋਂ ਬਾਅਦ ਜੋ ਮਿਲਣ ਦੀ ਖੁਸ਼ੀ ਹੁੰਦੀ ਹੈ ਨਾ, ਖੂਬਸੂਰਤ ਅਹਿਸਾਸ ਹੁੰਦਾ ਹੈ। ਸੋ ਇੱਕ ਵਾਰੀ ਫੇਰ ਖੂਬਸੂਰਤ ਅਹਿਸਾਸ ਲੈ ਕੇ ਮੈਂ ਵਿਜੇ ਲਕਸ਼ਮੀ ਸ੍ਰੋਤਿਆਂ ਦੀ ਖਿਦਮਤ ਵਿੱਚ ਹਾਜ਼ਰ ਹੋਈ ਹਾਂ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਪੈਗਾਮ ਲੈ ਕੇ। ਇਸ ਵਾਰ ਦਾ ਪੈਗਾਮ ਪ੍ਰੋਗਰਾਮ ਪੇਸ਼ ਕਰਾਂਗੀ ਮੈਂ ਵਿਜੇ ਲਕਸ਼ਮੀ ਤੇ ਮੇਰੇ ਨਾਲ ਸਤਪਾਲ ਬਰਾੜ ਜੀ। ਮਿਤੀ 14 ਜੂਨ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਹਫਤਾਵਾਰੀ ਸਿਲਸਿਲਾ ਪੈਗਾਮ। ਪੈਗਾਮ ਤੁਸੀਂ ਭੇਜ ਸਕਦੇ ਹੋ 7713-7176 ਤੇ। ਔਰ ਪ੍ਰੋਗਰਾਮ ਪੈਗਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਾ, ਮਿਤੀ 14 ਜੂਨ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਹਫਤਾਵਾਰੀ ਸਿਲਸਿਲਾ ਪੈਗਾਮ।
2: ਪਿਆਰੇ ਸਰੋਤਿਓ, ਮਿਤੀ 14 ਜੂਨ ਦਿਨ ਐਤਵਾਰ ਸਵੇਰੇ 10 ਵਜੇ ਤੁਸੀਂ ਆਕਾਸ਼ਵਾਣੀ FM ਬਠਿੰਡਾ ਤੋਂ ਸੁਣੋਗੇ ਸਾਡੇ ਪਿਆਰੇ ਪਿਆਰੇ ਨਿੱਕੇ ਸਰੋਤਿਆਂ ਦੇ ਲਈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਇਹ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਸਰਕਾਰੀ ਹਾਈ ਸਮਾਰਟ ਸਕੂਲ ਕਨਹੱਈਆ ਨਗਰ ਬਠਿੰਡਾ ਤੋਂ, ਜਿਸ ਚ ਪਿਆਰੇ ਪਿਆਰੇ ਵਿਦਿਆਰਥੀ ਆਪਣੇ ਦਿਲ ਦੀਆਂ ਗੱਲਾਂ, ਗੀਤ, ਕਵਿਤਾ, ਨਜ਼ਮਾਂ ਤੁਹਾਡੇ ਨਾਲ ਸਾਂਝਾ ਕਰਨਗੇ। ਬੱਚਿਆਂ ਦੇ ਨਾਲ ਨਾਲ ਅਧਿਆਪਕਾਂ ਦੀ ਵੀ ਮੁਲਾਕਾਤਾਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਕਰਵਾਈਆਂ ਜਾਣਗੀਆਂ। ਸੁਣਨਾ ਜ਼ਰੂਰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਮਿਤੀ 14 ਜੂਨ ਦਿਨ ਐਤਵਾਰ ਸਵੇਰੇ 10 ਵਜੇ।
3: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ, ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz ਤੇ।
4: ਸਟੂਡੀਓ ਦੀ ਘੜੀ ਮੁਤਾਬਿਕ 2:37 ਤੇ 20 ਸਕਿੰਟ ਦਾ ਸਮਾਂ ਹੈ ਤੇ ਹੁਣ ਅਸੀਂ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਜਿਹੜੇ ਵਟਸਐਪ ਮੈਸੇਜ ਨੇ ਉਹਨਾਂ ਨੂੰ ਸ਼ਾਮਿਲ ਕਰਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਪਹਿਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ, ਸਾਡੇ ਕੋਲ ਪਹੁੰਚਿਆ ਹੈ। ਲਿਖਦੇ ਨੇ, ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਇਹ ਮੈਸੇਜ ਪਹੁੰਚਿਆ ਹੈ। ਲਿਖਣ ਵਾਲੇ ਨੇ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੋੜਾ ਨੇੜੇ ਫਾਟਕ ਮੌੜ ਮੰਡੀ, ਗੁਰਜੀਤ ਨੰਬਰਦਾਰ ਮਾਨਸਾ ਕਲਾਂ,

ਮਲਕੀਤ ਮਾਨ ਸਾ ਕਲਾ ਗੁਰਤੇਜ ਕੈਥ ਪਿੰਡ ਜ਼ਲੂਰ ਮੰਗੂ ਰਾਜਸਥਾਨੀ ਮੋੜ ਮੰਡੀ ਤੱਗੜ ਫੈਮਿਲੀ ਸਾਰੀ ਜੀ ਬਹੁਤ ਬਹੁਤ ਸ਼ੁਕਰੀਆ ਤੱਗੜ ਫੈਮਿਲੀ ਦਾ ਪ੍ਰੋਗਰਾਮ ਦੇ ਤਹਿਤ ਸਾਨੂੰ ਮੈਸੇਜ ਕਰਨ ਲਈ।

ਤੁਹਾਡਾ ਤੇ ਲਿਖਦੇ ਨੇ ਕਿ ਸਾਨੂੰ ਕੋਈ ਵੀ ਗੀਤ ਹੈ ਜਿਹੜਾ ਸੁਣਾ ਦਿਓ। ਇਸੇ ਤਰ੍ਹਾਂ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ, ਪਹੁੰਚਿਆ ਸਾਡੇ ਕੋਲ। ਲਿਖਦੇ ਨੇ, ਹੈਲੋ ਜੀ, ਪ੍ਰੋਗਰਾਮ ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਆਬਾਦ ਰਹੋ। ਸਤਿ ਸ਼੍ਰੀ ਅਕਾਲ ਅਤੇ ਧੰਨਵਾਦ ਦੁਆਵਾਂ ਦੇਣ ਲਈ। ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ। ਮੈਸੇਜ ਪਹੁੰਚਿਆ, ਪਿੰਡ ਸੰਦੋਹਾ ਨੇੜੇ ਮੌੜ ਮੰਡੀ, ਜਗਰਾਜ ਸਿੰਘ, ਕਣਕ ਵਾਲੀਆ, ਬੂਟਾ ਸਿੰਘ, ਰਾਜਾ, ਗੰਗਾ ਰਾਮ, ਭੁੱਚੋ ਮੰਡੀ, ਗੁਰਤੇਜ ਸਿੰਘ, ਕਮਾਲੂ, ਅਮਰੀਕ ਕਪੂਰ ਕਾ, ਸੁਖਦੇਵ ਬਾਬੇ ਕਾ, ਬੂਟਾ ਜਗਤੂ ਕਾ, ਅਵਤਾਰ ਸਿੰਘ ਘੁਮਿਆਰਾ ਖੇੜਾ, ਬਹੁਤ ਬਹੁਤ ਸ਼ੁਕਰੀਆ ਆਪ ਸਬ ਜੀ ਦਾ ਪ੍ਰੋਗਰਾਮ ਦੇ ਤਹਿਤ ਸਾਨੂੰ ਮੈਸੇਜ ਕਰਨ ਲਈ। ਅਤੇ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ, ਲਿਖਦੇ ਨੇ, ਹੋਸਟ ਮੈਡਮ ਜੀ ਕੋ ਨਮਸਤੇ, ਸਾਡੇ ਵੱਲੋਂ ਵੀ ਹੱਥ ਜੋੜ ਕੇ ਨਮਸਤੇ। ਐਨੀ ਕਹਿੰਦੇ ਨੇ ਐਨੀ ਪੰਜਾਬੀ ਸੌਂਗ ਜਿਹੜਾ ਸਾਨੂੰ ਕੋਈ ਵੀ ਸੁਣਾ ਦਿਓ। ਮੈਸੇਜ ਪਹੁੰਚਿਆ ਜੀ, ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ, ਲਿਖਣ ਵਾਲੇ ਨੇ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੇਤਨਿਆ ਮਸਕੀਨ ਚੰਡੀਗੜ੍ਹ ਤੋਂ, ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਰਿਧਾਨ ਖੁਰਾਨਾ, ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਮੈਸੇਜ ਕੀਤਾ। ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ, ਪਹੁੰਚਿਆ ਸਾਡੇ ਕੋਲ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ, ਲਿਖਣ ਵਾਲੇ ਨੇ ਪੱਪੂ ਰਾਜਾ ਖੁਸ਼ਤੇਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਤੇਲ, ਹਸਮੁਖ ਲਾਲ ਜਿੰਦਲ, ਸੰਜੀਵ ਬੰਟੀ, ਸੁਨੀਤਾ ਜਿੰਦਲ, ਪੂਰਾ ਹੀ ਖੁਸ਼ਤੇਲ ਪਰਿਵਾਰ ਜੀ। ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ, ਅਸੀਂ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ, ਗੁਲਾਬ ਅਤੇ ਫੁੱਲਾਂ ਨਾਲ ਜੀ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਇੰਨਾ ਪਿਆਰਾ ਮੈਸੇਜ ਸਾਨੂੰ ਭੇਜਣ ਲਈ। ਅਤੇ ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਹਰਜਿੰਦਰ ਸਿੰਘ ਬਰਾੜ, VPO ਜਿਹਦਾ ਡਿਸਟ੍ਰਿਕਟ ਬਠਿੰਡਾ। ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ। ਇਸੇ ਤਰ੍ਹਾਂ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਬਿਹਾਰ ਕਲੋਨੀ ਸ਼ਹਾਦਰਾ ਦਿੱਲੀ ਤੋਂ ਜੀ, ਲਿਖਣ ਵਾਲੇ ਨੇ ਤੁਲਸੀ ਮਸਕੀਨ ਅਤੇ ਉਹਨਾਂ ਦਾ ਪੂਰਾ ਪਰਿਵਾਰ। ਇਹ ਮੈਸੇਜ ਜਿਹੜਾ ਸਾਡੇ ਕੋਲ ਦੁਬਾਰਾ ਸ਼ਾਇਦ ਪਹੁੰਚ ਚੁੱਕਿਆ। ਅਗਲਾ ਮੈਸੇਜ ਪਹੁੰਚ ਸ਼ਾਮਿਲ ਕਰਨ ਲੱਗਿਆ, ਸੁਰੀਲੀ ਦੁਪਹਿਰ, ਪ੍ਰਸਤੁਤ ਕਰਤਾ ਜੀ ਸਪ੍ਰੇਮ, ਨਮਸਕਾਰ ਜੀ, ਨਮਸਕਾਰ। ਲਿਖਣ ਵਾਲੇ ਨੇ ਚੱਕ 15 PS, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ, ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮਨ ਸਿੰਘ ਜੋਸਨ, ਆਦਰਸ਼ ਪਾਲ ਜੋਸਨ ਮੇਲਬਰਨ, ਰੋਬਿਨ ਸਿੰਘ ਜੋਸਨ ਵੈਨਕੂਵਰ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਇੰਨੀ ਦੂਰ ਤੋਂ ਮੈਸੇਜ ਕੀਤਾ। ਅਤੇ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ, ਪਿੰਡ ਅਤੇ ਡਾਕਖਾਨਾ ਲੋਹਗੜ੍ਹ ਠਾਕਰਾਂ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ, ਲਿਖਣ ਵਾਲੇ ਨੇ ਸਵੰਤ ਸਿੰਘ ਗਿੱਲ, ਦਲਜੀਤ ਸਿੰਘ ਗਿੱਲ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੂਕਿਆਂ ਤੋਂ। ਇੱਕ ਫਰਮਾਇਸ਼ ਕਰਦੇ ਨੇ ਕਿ ਸਾਨੂੰ ਕੋਈ ਵੀ ਗੀਤ ਹੈ ਜਿਹੜਾ ਸੁਣਾ ਦਿਓ। ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ, VPO ਮਿੱਟੂ ਖੇੜਾ, ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ, ਲਿਖਣ ਵਾਲੇ ਨੇ ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ। ਆਪ ਸਭ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸਮਾਂ ਕੱਢ ਕੇ ਜਿਹੜਾ ਵਟਸਐਪ ਮੈਸੇਜ ਕੀਤਾ। ਅਤੇ ਅਗਲਾ ਵਟਸਐਪ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ, ਲਿਖਦੇ ਨੇ ਰਾਮ ਰਾਮ ਜੀ, ਸਾਡੇ ਵੱਲੋਂ ਵੀ ਆਪ ਜੀ ਨੂੰ ਰਾਮ ਰਾਮ ਜੀ। ਨਾਮ ਲਿਖਣ ਵਾਲੇ ਨੇ ਰਾਹੁਲ ਜਿੰਦਲ, ਪੁਰਸ਼ੋਤਮ ਕੁਮਾਰ ਜਿੰਦਲ, ਦਰਸ਼ਨ ਕੁਮਾਰ ਜਿੰਦਲ, ਵਨੀਤ ਕੁਮਾਰ ਜਿੰਦਲ ਗੋਸ਼ਾ, ਹਿਮਾਂਸ਼ੂ ਜਿੰਦਲ ਰਵੀ ਅਤੇ ਜਿੰਦਲ ਪਰਿਵਾਰ ਵੱਲੋਂ, ਜਿੰਦਲ ਬੇਕਰਜ਼ ਵਾਲੀ ਗਲੀ, ਗਲੀ ਨੰਬਰ 1, ਪਰਸਰਾਮ ਨਗਰ, ਬਠਿੰਡਾ ਤੋਂ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਸਾਨੂੰ ਵਟਸਐਪ ਮੈਸੇਜ ਕਰਨ ਲਈ।

ਸਮਾਂ 2:43 ਤੇ 55 ਸਕਿੰਟ ਦਾ ਤੇ ਪ੍ਰੋਗਰਾਮ ਦੇ ਤਹਿਤ ਮੈਸੇਜ ਸ਼ਾਮਿਲ ਕਰਨ ਦਾ ਸਿਲਸਿਲਾ ਇੱਕ ਵਾਰ ਫਿਰ ਤੋਂ ਸ਼ੁਰੂ ਕਰਦੇ ਹਾਂ। ਹੁਣ ਮੈਸੇਜ ਸਾਡੇ ਕੋਲ ਪਹੁੰਚਿਆ ਹੈ, ਸੁਰੀਲੀ ਦੁਪਹਿਰ ਲਿਖਦੇ ਨੇ ਪ੍ਰੋਗਰਾਮ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਲਿਖਣ ਵਾਲੇ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਮਾਨ, ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਮੈਸੇਜ ਕੀਤਾ। ਇਸੇ ਤਰ੍ਹਾਂ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ, ਸਾਡੇ ਕੋਲ ਪਹੁੰਚਿਆ ਹੈ ਗੁਰਲਾਲ ਮਾਹੀ ਨੰਗਲ ਲਿਖਦੇ ਨੇ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਭਤੀਜਾ ਰਬਾਬ ਸਿੰਘ ਮਾਹੀ ਨੰਗਲ, ਜਰਨੈਲ ਸਿੰਘ ਮਾਨ, ਦੇਵ ਮਹੰਤ ਮਾਹੀ ਨੰਗਲ, ਬੱਬੂ ਟੇਲਰ, ਜਸਵੀਰ ਮਾਹੀ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਹੈ ਸਾਨੂੰ ਸੁਣਾ ਦਿਓ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਮੈਸੇਜ ਕਰਨ ਲਈ, ਅਤੇ ਨਾਲੋਂ ਨਾਲ ਅਸੀਂ ਗੀਤ ਵੀ ਪ੍ਰਸਾਰਿਤ ਕਰ ਰਹੇ ਹਾਂ। ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਪਿੰਡ ਖਾਨੇ ਕੀ ਢਾਬ ਮਲੋਟ ਤੋਂ, ਸ਼ਮਸ਼ੇਰ ਸਿੰਘ, ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਤੇ ਮਨਤਾਜ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਮੈਸੇਜ ਕਰਨ ਲਈ, ਤੇ ਇਹਨਾਂ ਨੇ ਵੀ ਫਰਮਾਇਸ਼ ਕੀਤੀ ਹੈ ਕਿ ਸਾਨੂੰ ਕੋਈ ਵੀ ਪੰਜਾਬੀ ਗੀਤ ਹੈ ਜਿਹੜਾ ਉਹ ਸੁਣਾ ਦਿਓ। ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ, ਲਿਖਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਸੇਜ ਲਿਖਣ ਵਾਲੇ ਨੇ ਟੋਨੀ ਸ਼ਾਹ, ਪੁਸ਼ਪਿੰਦਰਪਾਲ ਸਿੰਘ, ਸਾਗਰ ਪੈਲੇਸ, ਸਾਗਰ ਬੈਂਕਟ ਹਾਲ, ਗੋਨਿਆਣਾ ਮੰਡੀ, ਬਠਿੰਡਾ ਤੋਂ ਇਹ ਮੈਸੇਜ ਸਾਡੇ ਕੋਲ ਪਹੁੰਚਿਆ ਹੈ। ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ, ਸੁਰੀਲੀ ਦੁਪਹਿਰ, ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਜੋਧਾ ਸਿੰਘ, ਤੇਜਾ ਸਿੰਘ, ਤੂਫਾਨ ਕੌਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਪਿੰਡ ਮੱਲਾ ਤੋਂ ਇਹ ਜਿਹੜਾ ਮੈਸੇਜ ਹੈ ਸਾਡੇ ਕੋਲ ਪਹੁੰਚਿਆ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਸਾਨੂੰ ਮੈਸੇਜ ਕਰਨ ਲਈ। ਅਤੇ ਅਗਲਾ ਮੈਸੇਜ ਮੇਰੇ ਹੱਥ ਦੇ ਵਿੱਚ ਫੋਨ 'ਤੇ ਮੈਸੇਜ ਸਾਡੇ ਕੋਲ ਪਹੁੰਚਿਆ ਜੀ, ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਦੇ ਨੇ ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਮੈਸੇਜ ਲਿਖਣ ਵਾਲੇ ਨੇ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੇਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ ਸਮੂਹ, ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ, ਹਨੁਮਾਨਗੜ੍ਹ, ਕੁਲਵੰਤ ਸਿੰਘ ਮਲੋਟ ਤੋਂ ਜੀ, ਅਤੇ ਇਹਨਾਂ ਦੇ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

ਜੀ ਸਰੋਤਿਓ, ਮਿਤੀ 14 ਜੂਨ, ਦਿਨ ਐਤਵਾਰ, ਸ਼ਾਮ 5 ਵਜੇ, ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ ਪਹਿਲਾ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, 13 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਹਫਤਾਵਾਰੀ ਸਿਲਸਿਲਾ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 13 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ। ਪ੍ਰੋਗਰਾਮ ਹਰ ਅਕਾਲ

ਜੀ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਮੈਸੇਜ ਸ਼ਾਮਿਲ ਕਰਨ ਲੱਗਿਆ ਸਾਡੇ ਕੋਲ ਪਹੁੰਚਿਆ ਹੈ ਮੈਸੇਜ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਰਾਜੀ ਰੱਖੇ ਜੀ ਬਹੁਤ ਬਹੁਤ ਸ਼ੁਕਰੀਆ ਦੁਆਵਾਂ ਲਈ ਅਤੇ ਮੈਸੇਜ ਸਾਡੇ ਕੋਲ ਪਹੁੰਚਿਆ ਚੰਡੀਗੜ੍ਹ ਤੋਂ ਲਿਖਣ ਵਾਲੇ ਨੇ ਸਤੀਸ਼ ਅਨੇਜਾ ਬਿਮਲਾ ਅਨੇਜਾ ਸ਼ਫਾਲੀ ਸ਼ੈਫੀ ਅਤੇ ਮਾਸਟਰ ਡੈਵਿਸ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਸਾਨੂੰ ਮੈਸੇਜ ਕਰਨ ਲਈ ਅਤੇ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋਂ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਲਿਖਣ ਵਾਲੇ ਨੇ ਜਸਵੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਜੀ ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਦੇ ਤਹਿਤ ਸਾਨੂੰ ਮੈਸੇਜ ਕਰਨ ਲਈ ਅਤੇ ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਹੈ ਸੁਰੇਲੀ ਦੁਪਹਿਰ ਪ੍ਰੋਗਰਾਮ ਦੇ ਤਹਿਤ ਪਿੰਡ ਮੁੱਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਦੇ ਨੇ ਪਿਆਰ ਭਰੀ ਨਮਸਕਾਰ ਜੀ ਨਮਸਕਾਰ ਲਿਖਣ ਵਾਲੇ ਨੇ ਵਿਨੋਦ ਕਾਟਪਾਲ ਪ੍ਰਵੀਨ ਕਾਟਪਾਲ ਹਨੀ ਕਾਟਪਾਲ ਦੀਕਸ਼ਾ ਕਾਟਪਾਲ ਅਤੇ ਜੰਨਤ ਕਾਟਪਾਲ ਪੂਰੇ ਕਾਟਪਾਲ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਸਾਨੂੰ ਮੈਸੇਜ ਕਰਨ ਲਈ ਜੀ ਅਤੇ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਲਿਖਦੇ ਨੇ ਭੈਣ ਸਤਿ ਸ਼੍ਰੀ ਅਕਾਲ ਜੀ ਸੀਮਾ ਕਟਾਰੀਆ ਪ੍ਰੋਗਰਾਮ ਚੱਲਦੇ ਹੀ ਸਾਨੂੰ ਇਹ ਮੈਸੇਜ ਆਇਆ ਹੈ ਮਲਕੀਤ ਸਿੰਘ ਗੁਣਿਆਣਾ ਮੰਡੀ ਰੁਲਦੂ ਸਿੰਘ ਪਿੰਡ ਸਿਵਿਆਂ ਗੁਰਸਾਹਿਬ ਸਿੰਘ ਪਿੰਡ ਚੰਦ ਭਾਂਜੀ ਸੁਰਜੀਤ ਸਿੰਘ ਪਿੰਡ ਖਿਆਲੀ ਵਾਲਾ ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਐਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੇ ਘੜੇ ਮੁਤਾਬਿਕ ਸਮਾਂ 2:59 ਤੇ 32 ਸਕਿੰਟ ਦਾ ਹੈ ਤੇ ਹੁਣ ਤੋਂ ਠੀਕ 3 ਵਜੇ ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਤਹਿਤ 3 ਵਜੇ ਪ੍ਰੋਗਰਾਮ ਰਹੇਗਾ ਮਨ ਚਾਹੇਗੀ ਤੇ 4 ਵਜੇ ਪ੍ਰੋਗਰਾਮ ਹੋਵੇਗਾ ਬੋਂਬੇ ਟਾਕੀਜ਼ ਤੇ ਉਹ ਫਿਰ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

ਅਰਿਆ 1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣਿਓ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 5:29 ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਕਿਸਾਨ ਵਾਣੀ।

0: ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ GI ਨੂੰ ਆਖਦੇ ਹਾਂ। ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ ਵਟਰਨਰੀ ਪੋਲੀਟੈਕਨਿਕ ਸਿੱਖਿਆ ਖੇਤਰ ਅਤੇ ਰੋਜ਼ਗਾਰ, ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਰਾਮਪਾਲ ਮਿੱਤਲ ਤੇ ਇਹਨਾਂ ਨਾਲ ਮੁਲਾਕਾਤੀ ਨੇ ਹਰਜੀਤ ਸਿੰਘ। ਤੇ ਆਓ ਫਿਰ ਸੁਣਦੇ ਹਾਂ ਜੀ ਵਟਰਨਰੀ ਪੋਲੀਟੈਕਨਿਕ ਸਿੱਖਿਆ ਖੇਤਰ ਅਤੇ ਰੋਜ਼ਗਾਰ।
1: ਇੱਕ ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਏ ਤੇ ਸਰੋਤਿਓ ਤੁਸੀਂ ਇਸ ਸਮੇਂ ਸੁਣ ਰਹੇ ਹੋ ਪ੍ਰੋਗਰਾਮ ਕਿਸਾਨਵਾਣੀ। ਪ੍ਰੋਗਰਾਮ ਕਿਸਾਨਵਾਣੀ ਦੇ ਵਿੱਚ ਜਿੱਥੇ ਆਪਾਂ ਖੇਤੀ ਖੇਤਰ ਦੇ ਨਾਲ ਸੰਬੰਧਿਤ ਜਾਣਕਾਰੀ ਲੈਂਦੇ ਹਾਂ, ਗੱਲਾਂ ਕਰਦੇ ਹਾਂ, ਉੱਥੇ ਹੀ ਆਪਾਂ ਖੇਤੀ ਖੇਤਰ ਨਾਲ ਸੰਬੰਧਿਤ ਸਹਾਇਕ ਧੰਦਿਆਂ ਬਾਰੇ ਵੀ ਅਕਸਰ ਤੁਹਾਨੂੰ ਜਾਣਕਾਰੀ ਦਿੰਦੇ ਰਹਿੰਦੇ ਹਾਂ। ਕਦੇ ਕਿਸੇ ਮਾਹਰ ਡਾਕਟਰ ਸਾਹਿਬਾਨ ਹੋਰਾਂ ਨਾਲ ਆਪਾਂ ਗੱਲਬਾਤ ਕਰ ਰਹੇ ਹੁੰਦੇ ਹਾਂ ਤੇ ਕਦੇ ਕਿਸੇ ਲੀ ਪਾੜੂ ਕਿਸਾਨ ਦੇ ਨਾਲ ਗੱਲ ਕਰ ਰਹੇ ਹੁੰਦੇ ਹਾਂ। ਅੱਜ ਵੀ ਪ੍ਰੋਗਰਾਮ ਕਿਸਾਨਵਾਣੀ ਦੇ ਵਿੱਚ ਆਪਾਂ ਇੱਕ ਵੱਖਰਾ ਜਿਹਾ ਵਿਸ਼ਾ ਰੱਖਿਆ ਹੈ। ਉਹ ਵਿਸ਼ਾ ਹੈ ਕਿ ਜਿਹੜਾ ਪਸ਼ੂ ਪਾਲਣ ਦਾ ਖੇਤਰ ਹੈ, ਖੇਤੀਬਾੜੀ ਦਾ ਸਭ ਤੋਂ ਪ੍ਰਮੁੱਖ ਸਹਾਇਕ ਧੰਦਾ ਜਿਹੜਾ ਪਸ਼ੂਆਂ ਦਾ ਪਾਲਣ ਕਰਨਾ, ਸਾਰੇ ਸਾਡੇ ਕਿਸਾਨ ਭਰਾ, ਸਾਡੇ ਪੇਂਡੂ ਖੇਤਰ ਦੇ ਨੌਜਵਾਨ ਵੀ ਇਸ ਕਿੱਤੇ ਦੇ ਨਾਲ ਜੁੜੇ ਹੋਏ ਹੈ। ਤਾਂ ਇਸ ਖੇਤਰ ਦੇ ਵਿੱਚ ਜਿਹੜੀ ਵਿੱਦਿਆ ਹੈ, ਸਿੱਖਿਆ ਹੈ, ਭਾਵ ਕਿ ਵੈਟਨਰੀ ਪੋਲੀਟੈਕਨਿਕ ਐਜੂਕੇਸ਼ਨ ਹੈ ਜਿਹੜੀ, ਇਸ ਦਾ ਜਿਹੜਾ ਖੇਤਰ ਹੈ ਉਹ ਰੁਜ਼ਗਾਰ ਦੇ ਵਿੱਚ ਕੀ ਭੂਮਿਕਾ ਨਿਭਾਉਂਦਾ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਇਹ ਮਹੱਤਵਪੂਰਨ ਜਾਣਕਾਰੀਆਂ ਦੇਣ ਦੇ ਲਈ ਜਿਹੜੇ ਮਾਹਰ ਜੁੜੇ ਨੇ ਡਾਕਟਰ ਰਾਮਪਾਲ ਮਿੱਤਲ ਜੀ, ਆਓ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲਈਏ। ਡਾਕਟਰ ਰਾਮਪਾਲ ਮਿੱਤਲ ਜੀ, ਪ੍ਰੋਗਰਾਮ ਕਿਸਾਨਵਾਣੀ ਦੇ ਵਿੱਚ ਸਾਡੀ ਕਿਸਾਨਵਾਣੀ ਦੀ ਟੀਮ ਵੱਲੋਂ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਆਕਾਸ਼ਵਾਣੀ ਬਠਿੰਡਾ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਸਭ ਤੋਂ ਪਹਿਲਾਂ ਮੈਂ ਆਕਾਸ਼ਵਾਣੀ ਬਠਿੰਡਾ ਦੀ ਟੀਮ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਆਕਾਸ਼ਵਾਣੀ ਬਠਿੰਡਾ ਦੇ ਸਰੋਤਿਆਂ ਦੇ ਨਾਲ ਰੂਬਰੂ ਕਰਵਾਇਆ ਹੈ।
1: ਸਰੋਤਿਓ, ਤੁਹਾਨੂੰ ਦੱਸਦੇ ਹਾਂ ਕਿ ਡਾਕਟਰ ਰਾਮਪਾਲ ਮਿੱਤਲ ਜੀ ਪ੍ਰਿੰਸੀਪਲ ਕਮ ਜੁਆਇੰਟ ਡਾਇਰੈਕਟਰ ਦੇ ਤੌਰ ਤੇ ਵੈਟਨਰੀ ਪੋਲੀਟੈਕਨਿਕ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲ ਚੜਾਣੀ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਇਹ ਆਪਣੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਮਾਹਰ ਨੇ ਤੇ ਅੱਜ ਆਪਾਂ ਇਹਨਾਂ ਦੇ ਗਿਆਨ ਦੇ ਖੇਤਰ ਦੇ ਵਿੱਚ ਚੁੰਬੀ ਲਾਵਾਂਗੇ ਤੇ ਇਹਨਾਂ ਤੋਂ ਜਾਣਕਾਰੀਆਂ ਹਾਸਲ ਕਰਾਂਗੇ ਵੈਟਨਰੀ ਪੋਲੀਟੈਕਨਿਕ ਸਿੱਖਿਆ ਖੇਤਰ ਅਤੇ ਰੁਜ਼ਗਾਰ ਦੇ ਬਾਰੇ 'ਚ, ਤੇ ਕਿਉਂਕਿ ਅੱਜ ਕੱਲ੍ਹ ਜਿਹੜਾ ਇਸ ਦੇ ਵਿੱਚ ਦਾਖਲਾ ਵੀ ਸ਼ੁਰੂ ਹੈ ਕਾਫੀ ਸਾਰੇ ਕੋਰਸਿਸ ਦੇ ਵਿੱਚ, ਉਹਨਾਂ ਬਾਰੇ ਵੀ ਜਾਣਕਾਰੀ ਡਾਕਟਰ ਸਾਹਿਬ ਤੋਂ ਲਵਾਂਗੇ। ਤਾਂ ਡਾਕਟਰ ਸਾਹਿਬ, ਮੈਂ ਪਹਿਲਾ ਸਵਾਲ ਤੁਹਾਡੇ ਤੋਂ ਇਹੀ ਪੁੱਛਣਾ ਚਾਹਾਂਗਾ ਕਿਉਂਕਿ ਆਪਾਂ ਸਿੱਖਿਆ ਦੀ ਗੱਲ ਕਰ ਰਹੇ ਹਾਂ ਤੇ ਕਿਤੇ ਨਾ ਕਿਤੇ ਸਾਡਾ ਦੇਸ਼ ਹੈ ਜਿਹੜਾ ਇਹ ਵੱਡੀ ਜਨਸੰਖਿਆ ਵਾਲਾ ਦੇਸ਼ ਹੈ ਤੇ ਇੱਥੇ ਸਿੱਖਿਆ ਦਾ ਜਿੱਥੇ ਗਿਆਨ ਹਾਸਲ ਕਰਨਾ ਉਦੇਸ਼ ਹੈ, ਉਹਦੇ ਨਾਲ ਨਾਲ ਹੀ ਰੁਜ਼ਗਾਰ ਹਾਸਲ ਕਰਨਾ ਵੀ ਵੱਡਾ ਉਦੇਸ਼ ਹੈ ਸਾਡੇ ਪੜ੍ਹਨ ਵਾਲੇ ਵਿਦਿਆਰਥੀਆਂ ਦਾ, ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ। ਤਾਂ ਪੋਲੀਟੈਕਨਿਕ ਖੇਤਰ ਨੂੰ ਜੇਕਰ ਆਪਾਂ ਰੁਜ਼ਗਾਰ ਦੇ ਪੱਖ ਤੋਂ ਦੇਖੀਏ, ਕਿੰਨਾ ਕੁ ਸਕੋਪ ਹੈ ਇਸ ਖੇਤਰ ਦੇ ਵਿੱਚ ਰੁਜ਼ਗਾਰ ਦਾ?
2: ਮਾੜੀ ਸਾਹਿਬ, ਅਗਰ ਆਪਾਂ ਰੁਜ਼ਗਾਰ ਦੀ ਗੱਲ ਕਰੀਏ, ਕਿਉਂਕਿ ਇਹ ਇੱਕ ਬਹੁਤ ਹੀ ਅਹਿਮੀਅਤ ਵਾਲਾ ਇੱਕ ਕਿੱਤਾ ਮੁਖੀ ਕੋਰਸ ਹੈ, ਸੋ ਜਿਹੜਾ ਪਸ਼ੂ ਪਾਲਣ ਵਿਭਾਗ ਪੰਜਾਬ ਹੈ ਉਹਦੇ ਵਿੱਚ ਤਕਰੀਬਨ 2000 ਪੋਸਟਾਂ ਸਾਡੇ ਕੋਲ ਵੈਟਰਨਰੀ ਇੰਸਪੈਕਟਰ ਦੀਆਂ ਇਸ ਟਾਈਮ ਹੈਗੀਆਂ, ਜਿਹੜੀਆਂ ਕਿ ਸਮੇਂ ਸਮੇਂ ਤੇ ਖਾਲੀ ਹੁੰਦੀਆਂ ਰਹਿੰਦੀਆਂ ਤੇ ਸਰਕਾਰ ਤਕਰੀਬਨ ਹਰ ਸਾਲ ਜਿਹੜੀਆਂ ਪੋਸਟਾਂ ਇਹ ਐਡਵਰਟਾਈਜਮੈਂਟ ਕਰਕੇ ਇਹਦੀਆਂ ਖਾਲੀ ਪੋਸਟਾਂ ਭਰਦੀ ਹੈ। ਸੋ ਸਭ ਤੋਂ ਵੱਡਾ ਤਾਂ ਰੁਜ਼ਗਾਰ ਦਾ ਮੌਕਾ ਜਿਹੜਾ ਪਸ਼ੂ ਪਾਲਣ ਵਿਭਾਗ, ਮੈਂ ਕਹੂੰਗਾ ਉੱਥੇ ਸਾਡੇ ਜਿੰਨੇ ਵੀ ਪਸ਼ੂ ਹਸਪਤਾਲ ਤੇ ਪਸ਼ੂ ਡਿਸਪੈਂਸਰੀਆਂ ਜਿਹੜੀ ਕਿ ਥੋੜੀ ਥੋੜੀ ਦੂਰੀ ਤੇ ਸਥਿਤ ਹੈਗੀਆਂ, ਉਹ ਹਰ ਸਾਲ ਜਿਹੜੀਆਂ ਭਰੀਆਂ ਜਾਂਦੀਆਂ, ਸਭ ਤੋਂ ਵੱਡਾ ਰੁਜ਼ਗਾਰ ਦਾ ਮੌਕਾ ਹੈਗਾ। ਦੂਸਰੇ ਨੰਬਰ ਤੇ ਮੈਂ ਜੇ ਗੱਲ ਕਰਾਂ ਤੇ ਸਾਡੀਆਂ ਜਿੰਨੀਆਂ ਵੀ ਦਵਾਈਆਂ ਦੀਆਂ ਕੰਪਨੀਆਂ, ਉੱਥੇ ਵੀ ਇਹਨਾਂ ਦੀਆਂ ਬਹੁਤ ਸਾਰੀ ਜਿਹੜੀ ਸਾਡੇ ਡਿਪਲੋਮਾ ਹੋਲਡਰਸ ਹੈਗੇ ਆ ਉਹਨਾਂ ਦੀ ਸਿਲੈਕਸ਼ਨ ਹੁੰਦੀ ਹੈ ਤੇ ਉਹ ਵੱਖ ਵੱਖ ਕੰਪਨੀਆਂ ਦੇ ਵਿੱਚ ਸਾਨੂੰ ਰੁਜ਼ਗਾਰ ਦੇ ਮੌਕੇ ਜਿਹੜੇ ਆ ਬਹੁਤ ਮਿਲਦੇ ਰਹਿੰਦੇ ਆ। ਬਾਕੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈ ਕਿ ਕਿੱਤਾ ਮੁਖੀ ਕੋਰਸ ਹੈ ਇਹ, ਕੋਈ ਵੀ ਪਸ਼ੂ ਪਾਲਣ ਦੇ ਨਾਲ ਸੰਬੰਧਿਤ, ਆਪਣਾ ਡੇਅਰੀ ਫਾਰਮ ਹੋ ਗਿਆ, ਪੋਲਟਰੀ ਫਾਰਮਰ ਹੋ ਗਿਆ, ਕੋਈ ਪਿਗਰੀ ਫਾਰਮ ਹੋ ਗਿਆ, ਸੋ ਜਿੰਨੇ ਵੀ ਇਹ ਸਾਡੇ ਜਿਹੜੇ ਹੈਗੇ ਆ ਸਾਡੇ

0: ਸਟੋਕ ਪਸ਼ੂਆਂ ਦੇ ਨਾਲ ਸੰਬੰਧਿਤ ਕਿੱਤੇ ਹੈ ਉਹ ਆਪਣਾ ਧੰਦਾ ਵੀ ਜਿਹੜਾ ਇਹ ਕਰ ਸਕਦੇ ਹੈ। ਬਾਕੀ ਸਾਡੇ ਜਿਹੜੇ ਡਿਪਲੋਮਾ ਹੋਲਡਰ ਹੈ ਉਹ ਵੱਖ ਵੱਖ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਆਪਣੀਆਂ ਜਿਹੜੀਆਂ ਸੇਵਾਵਾਂ ਨਿਭਾਉਂਦੇ ਹੈ। ਬਹੁਤ ਸਾਰੀਆਂ ਕੋਈ ਰਿਸਰਚ ਦੀਆਂ ਸੰਸਥਾਵਾਂ ਹੈਗੀਆਂ ਜਾਂ ਜਿੰਨੀਆਂ ਵੀ ਹੋਰ ਇਹਦੇ ਨਾਲ ਸੰਬੰਧਿਤ ਸੰਸਥਾ ਹੈਗੀਆਂ ਉੱਥੇ ਵੀ ਇਹ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਉਪਲਬਧ ਹੈ।
1: ਡਾਕਟਰ ਸਾਹਿਬ, ਇੱਕ ਡਿਪਲੋਮਾ ਜਿਹੜਾ ਇਸ ਨਾਲ ਸੰਬੰਧਿਤ, ਅੱਜ ਕੱਲ੍ਹ ਉਹਦੇ ਦਾਖਲੇ ਸੰਬੰਧੀ ਚਰਚਾ ਜਿਹੜੀ ਉਹ ਚੱਲਦੀ ਰਹਿੰਦੀ ਹੈ, ਸ਼ਾਇਦ ਇਹਨਾਂ ਦਿਨਾਂ ਦੇ ਵਿੱਚ ਹੀ ਮੇਰਾ ਖਿਆਲ ਹੈ ਦਾਖਲੇ ਸ਼ੁਰੂ ਹੋ ਜਾਂਦੇ ਆ। ਇੱਕ ਤਾਂ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਦੱਸਿਓ, ਕਿਉਂਕਿ ਬਹੁਤ ਸਾਰੇ ਨੌਜਵਾਨ ਸਰੋਤੇ ਜਿਹੜੇ ਵਿਦਿਆਰਥੀ ਉਹ ਵੀ ਸੁਣ ਰਹੇ ਹੋਣਗੇ ਤੇ ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪੇ ਵੀ ਸੁਣ ਰਹੇ ਹੋਣਗੇ ਜਿਹੜੇ ਕਿ ਪਸ਼ੂ ਪਾਲਣ ਖੇਤਰ ਦੇ ਵੱਲ ਨੂੰ ਆਪਣੇ ਬੱਚਿਆਂ ਨੂੰ ਜੋੜਨਾ ਚਾਹੁੰਦੇ ਆ। ਤਾਂ ਇਹਨਾਂ ਸੁਣਨ ਵਾਲੇ ਸਰੋਤਿਆਂ ਨੂੰ ਇੱਕ ਤਾਂ ਉਸ ਡਿਪਲੋਮੇ ਦਾ ਨਾਮ ਦੱਸ ਦਿਓ ਤੇ ਨਾਲ ਹੀ ਜਾਣਕਾਰੀ ਦੇ ਦਿਓ ਕਿ ਪੰਜਾਬ ਦੇ ਵਿੱਚ ਇਹ ਡਿਪਲੋਮਾ ਕਿਹੜੀਆਂ ਕਿਹੜੀਆਂ ਸੰਸਥਾਵਾਂ ਵੱਲੋਂ ਕਰਵਾਇਆ ਜਾਂਦਾ।
0: ਮਾੜੀ ਸਾਹਿਬ, ਜੇ ਆਪਾਂ ਡਿਪਲੋਮੇ ਦੇ ਨਾਂ ਦੀ ਗੱਲ ਕਰੀਏ ਤਾਂ ਇਹ ਜਿਹੜਾ ਡਿਪਲੋਮਾ, ਇਸ ਦਾ ਨਾਂ ਹੈਗਾ ਡਿਪਲੋਮਾ ਇਨ ਵੈਟਨਰੀ ਸਾਇੰਸ ਐਂਡ ਐਨੀਮਲ ਹੈਲਥ ਟੈਕਨੋਲੋਜੀ। ਇਹ ਜਿਹੜਾ ਡਿਪਲੋਮਾ ਇਹ 10+2 ਮੈਡੀਕਲ, ਉਸ ਤੋਂ ਬਾਅਦ ਜਿਹੜਾ ਹੈਗਾ ਕਰਵਾਇਆ ਜਾਂਦਾ। ਤੇ ਇਹ ਡਿਪਲੋਮੇ ਵਾਸਤੇ ਜਿਹੜੀ ਆਪਣੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਹੈ, ਇਹਦੇ ਦੋ ਕੰਸਟੀਚੁਐਂਟ ਕਾਲਜ ਹੈਗੇ ਹੈ। ਇੱਕ ਕਾਲਜ ਆਫ ਵੈਟਨਰੀ ਸਾਇੰਸ ਰਾਮਪੁਰਾ ਫੂਲ, ਜੋ ਬਠਿੰਡਾ ਜ਼ਿਲ੍ਹੇ 'ਚ ਸਥਿਤ ਹੈ, ਅਤੇ ਦੂਸਰਾ ਵੈਟਨਰੀ ਪੋਲੀਟੈਕਨਿਕ ਕਾਲਜ ਰਾਣੀ। ਇਹ ਦੋਨੇ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਕੰਸਟੀਚੁਐਂਟ ਕਾਲਜ ਹਨ। ਅਤੇ ਤੀਸਰਾ ਕਾਲਜ ਜੋ ਪ੍ਰਾਈਵੇਟ ਕਾਲਜ ਹੈ, ਜੋ ਅਫੀਲੀਏਟਡ ਹੈਗਾ ਇਸ ਯੂਨੀਵਰਸਿਟੀ ਦੇ ਨਾਲ, ਉਹ ਪ੍ਰਾਈਵੇਟ ਕਾਲਜ ਬਾਬਾ ਹੀਰਾ ਦਾਸ ਜੀ ਕਾਲਜ ਆਫ ਵੈਟਨਰੀ ਫਾਰਮੇਸੀ ਬਾਦਲ, ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਵਿਖੇ ਸਥਿਤ ਹੈ। ਇਹ ਤਿੰਨ ਹੀ ਕਾਲਜ ਹਨ ਜਿੱਥੇ ਕਿ ਡਿਪਲੋਮਾ ਜਿਹੜਾ ਇਹ ਕਰਵਾਇਆ ਜਾਂਦਾ।
1: ਇਹ ਬੜੀ ਖੁਸ਼ੀ ਦੀ ਗੱਲ ਵੀ ਹੈ ਕਿ ਜਿਹੜੇ ਖੇਤਰ ਦੇ ਵਿੱਚ ਆਪਾਂ ਸੁਣੇ ਜਾ ਰਹੇ ਹਾਂ, ਬਠਿੰਡਾ ਤੇ ਇਸ ਦੇ ਆਸ ਪਾਸ ਦਾ ਲਗਭਗ 100 ਕਿਲੋਮੀਟਰ ਦਾ ਖੇਤਰ ਹੈ ਤੇ ਇਹ ਸਾਰੇ ਕਾਲਜ ਹੀ ਜਿਹੜੇ ਹੈ ਇਸ ਖੇਤਰ ਦੇ ਵਿੱਚ ਨੇੜੇ ਤੇੜੇ ਪੈਂਦੇ ਹੈ। ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਡਿਪਲੋਮਾ ਇਨ ਵੈਟਨਰੀ ਸਾਇੰਸ ਐਂਡ ਐਨੀਮਲ ਹੈਲਥ ਟੈਕਨੋਲੋਜੀ ਹੈ ਜਿਹੜਾ, ਇਹਦੀ ਐਡਮਿਸ਼ਨ ਲਈ ਤੁਸੀਂ ਕਿਹਾ ਕਿ 12ਵੀਂ ਦੇ ਵਿੱਚ ਮੈਡੀਕਲ ਹੋਣਾ ਚਾਹੀਦਾ, ਭਾਵ ਕਿ ਪਲੱਸ ਟੂ ਮੈਡੀਕਲ ਦੇ ਆਧਾਰ ਤੇ ਇਹਦੇ ਵਿੱਚ ਦਾਖਲਾ ਹੁੰਦਾ। ਤਾਂ ਇਸੇ ਦੇ ਬਾਰੇ ਮੇਰਾ ਅਗਲਾ ਸਵਾਲ ਹੈ ਸਾਡੇ ਸਰੋਤਿਆਂ ਦੇ ਪੱਖ ਤੋਂ ਕਿ ਇਸ ਡਿਪਲੋਮੇ ਵਿੱਚ ਦਾਖਲਾ ਲੈਣ ਲਈ ਪਲੱਸ ਟੂ ਮੈਡੀਕਲ ਦੇ ਵਿੱਚੋਂ ਘੱਟੋ ਘੱਟ ਕਿੰਨੇ ਕੁ ਨੰਬਰਾਂ ਜਾਂ ਕਿੰਨੇ ਕੁ ਪ੍ਰਤੀਸ਼ਤ ਨੰਬਰਾਂ ਦੀ ਲੋੜ ਹੈ, ਕਿਉਂਕਿ ਹਰ ਇੱਕ ਜਿਹੜਾ ਵੀ ਖੇਤਰ ਹੈ ਉਹਦੇ ਵਿੱਚ ਅਲੱਗ ਅਲੱਗ ਕੋਰਸਾਂ ਵਿੱਚ ਦਾਖਲੇ ਦੇ ਲਈ ਇੱਕ ਮਿਆਰ ਨਿਰਧਾਰਿਤ ਕੀਤਾ ਹੁੰਦਾ ਨੰਬਰਾਂ ਦਾ ਜਾਂ ਪ੍ਰਤੀਸ਼ਤਾਂ ਦਾ। ਤਾਂ ਇਸ ਡਿਪਲੋਮੇ ਲਈ ਪਲੱਸ ਟੂ ਮੈਡੀਕਲ ਦੇ ਵਿੱਚੋਂ ਕਿੰਨੇ ਨੰਬਰਾਂ ਜਾਂ ਕਿੰਨੇ ਪ੍ਰਤੀਸ਼ਤ ਦੀ ਵਿਦਿਆਰਥੀਆਂ ਨੂੰ ਜ਼ਰੂਰਤ ਹੋਏਗੀ?
0: ਮਾੜੀ ਸਾਹਿਬ, ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ, ਬੈਕਵਰਡ ਕਲਾਸ ਤੇ ਡਿਸੇਬਲਡ ਪਰਸਨ ਜਿਹੜੇ ਹੈਗੇ ਆ, ਉਹ ਜਿਹੜੇ ਉਮੀਦਵਾਰ ਹੈਗੇ, ਉਹਨਾਂ ਵਾਸਤੇ ਘੱਟੋ ਘੱਟ 40% ਅੰਕ ਜਿਹੜੇ ਹੈਗੇ ਆ ਸਾਨੂੰ ਜ਼ਰੂਰ ਚਾਹੀਦੇ ਹੈ। ਅਤੇ ਜਿਹੜੇ ਜਨਰਲ ਸ਼੍ਰੇਣੀ ਦੇ ਵਿਦਿਆਰਥੀ ਹੈ ਉਹਨਾਂ ਵਾਸਤੇ ਘੱਟੋ ਘੱਟ 50% ਨੰਬਰ ਚਾਹੀਦੇ ਹੈ। ਅਤੇ ਇਹ ਨੰਬਰ ਵੀ ਜਿਹੜੇ ਚਾਰ ਵਿਸ਼ੇ ਹੈਗੇ ਆ, ਫਿਜਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਇੰਗਲਿਸ਼, ਇਹ ਉਹਨਾਂ ਦਾ ਜਿਹੜਾ ਇੱਕ ਐਗਰੀਗੇਟ ਹੁੰਦਾ ਉਹਦੇ ਵਿੱਚ ਸਾਨੂੰ 50% ਜਾਂ 40% ਫਾਰ ਰਿਜ਼ਰਵ ਕੈਟਾਗਰੀ ਜਿਹੜੀ ਆਪਾਂ ਬੋਲੀ ਹੈ ਉਹਨਾਂ 'ਚ ਹੋਣੇ ਚਾਹੀਦੇ ਹੈ। ਅਤੇ ਆਪਸ਼ਨਲ ਸਬਜੈਕਟ ਇਹਦੇ ਵਿੱਚ ਕਾਊਂਟ ਨਹੀਂ ਕਰਨਾ। ਅਤੇ ਇਹ ਜਿਹੜੇ ਵਿਦਿਆਰਥੀ ਹੈ ਇਹਨਾਂ ਨੇ 10+2 ਮੈਡੀਕਲ ਦੀ ਜਿਹੜੀ ਪ੍ਰੀਖਿਆ ਹੈ ਉਹ ਅਜਿਹੇ ਬੋਰਡ ਤੋਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਿਹੜਾ ਕਿ ਕੌਂਸਲ ਆਫ ਬੋਰਡਸ ਆਫ ਸੈਕੰਡਰੀ ਐਜੂਕੇਸ਼ਨ, ਅਸੀਂ ਕੌਬਸੇ ਕਹਿੰਦੇ ਹਾਂ
1: ਜੀ,
0: ਇਸ ਬੋਰਡ ਦੇ ਵੱਲੋਂ ਜਿਹੜਾ ਹੈਗਾ ਇਹਦੇ ਵੱਲੋਂ ਇਹ ਰਿਕੋਗਨਾਈਜ਼ਡ ਹੋਵੇ ਬੋਰਡ। ਕਈ ਵਾਰੀ ਵਿਦਿਆਰਥੀ ਹੈ ਜਿਹੜੇ ਇਹ ਦੀ ਕੌਬਸੇ ਹੈ, ਅਸੀਂ ਮੈਂ ਬੋਲਿਆ ਕੌਂਸਲ ਆਫ ਬੋਰਡਸ ਆਫ ਸੈਕੰਡਰੀ ਐਜੂਕੇਸ਼ਨ, ਇਹਦੇ ਨਾਲ ਇਹਦੇ ਵੱਲੋਂ ਰਿਕੋਗਨਾਈਜ਼ ਨਹੀਂ ਹੁੰਦੇ
1: ਜੀ।
0: ਸੋ ਇਸ ਦੇ ਨਾਲ ਇਹ ਜਿਹੜੇ ਜਿੰਨੇ ਵੀ ਬੋਰਡ ਹੈਗੇ ਆ ਜਿਹੜੇ ਇਸ ਵੱਲੋਂ ਰਿਕੋਗਨਾਈਜ਼ਡ ਹੈਗੇ ਆ, 10+2 ਮੈਡੀਕਲ ਉਹ ਉੱਥੋਂ ਕੀਤੀ ਹੋਵੇ, ਪਲੱਸ 50% ਅਤੇ 40% ਨੰਬਰ ਜਿਹੜੇ ਹੈਗੇ ਆ ਫਿਜਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਇੰਗਲਿਸ਼ ਵਿਸ਼ੇ ਵਿੱਚ ਹੋਣੇ ਚਾਹੀਦੇ ਆ।
1: ਸਰੋਤਿਓ, ਜਿਹੜੇ ਇਸ ਪ੍ਰੋਗਰਾਮ ਦੇ ਨਾਲ ਬਾਅਦ ਦੇ ਵਿੱਚ ਜੁੜੇ ਨੇ ਤਾਂ ਉਹਨਾਂ ਨੂੰ ਦੱਸ ਦਈਏ ਕਿ ਪ੍ਰੋਗਰਾਮ ਕਿਸਾਨ ਵਾਣੀ ਚੱਲ ਰਿਹਾ ਤੇ ਅੱਜ ਅਸੀਂ ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਜਿਹੜਾ ਵਿਸ਼ਾ ਲਿਆ ਗੱਲਬਾਤ ਲਈ ਉਹ ਹੈ ਵੈਟਨਰੀ ਪੋਲੀਟੈਕਨਿਕ ਸਿੱਖਿਆ ਖੇਤਰ ਅਤੇ ਰੁਜ਼ਗਾਰ, ਤੇ ਇਸ ਦੇ ਵਿੱਚ ਵੀ ਵਿਸਥਾਰ ਸਹਿਤ ਅੱਗੇ ਅਸੀਂ ਗੱਲ ਕਰ ਰਹੇ ਹਾਂ ਡਿਪਲੋਮਾ ਇਨ ਵੈਟਨਰੀ ਸਾਇੰਸ ਐਂਡ ਐਨੀਮਲ ਹੈਲਥ ਟੈਕਨੋਲੋਜੀ ਬਾਰੇ, ਕਿਉਂਕਿ ਇਹਨਾਂ ਦਿਨਾਂ ਵਿੱਚ ਇਸ ਡਿਪਲੋਮੇ ਦੀਆਂ ਅੱਗੇ ਐਡਮਿਸ਼ਨਾਂ ਹੋਣੀਆਂ ਨੇ ਤੇ ਇਸ ਵਿਸ਼ੇ ਬਾਰੇ ਸਾਨੂੰ ਜਾਣਕਾਰੀ ਦੇਣ ਲਈ ਮਾਹਰ ਜੁੜੇ ਹੋਏ ਨੇ ਸਾਡੇ ਨਾਲ, ਡਾਕਟਰ ਰਾਮਪਾਲ ਮਿੱਤਲ ਜੀ। ਡਾਕਟਰ ਰਾਮਪਾਲ ਮਿੱਤਲ ਜੀ, ਤੁਸੀਂ ਦੱਸਿਆ ਕਿ ਡਿਪਲੋਮਾ ਇਨ ਵੈਟਨਰੀ ਸਾਇੰਸ ਐਂਡ ਐਨੀਮਲ

0: ਹੈਲਥ ਟੈਕਨੋਲੋਜੀ ਹੈ ਜਿਹੜਾ ਉਹ ਪਲੱਸ ਟੂ ਮੈਡੀਕਲ ਦੇ ਆਧਾਰ ਤੇ ਹੁੰਦਾ ਹੈ। ਤੇ ਪੰਜਾਬ ਦੇ ਵਿੱਚ ਤੁਸੀਂ ਤਿੰਨ ਕਾਲਜ ਇਧਰਲੇ ਖੇਤਰ ਦੇ ਵੀ ਦੱਸੇ ਹੈ ਜਿਹੜੇ ਕਿ ਲੁਧਿਆਣਾ ਯੂਨੀਵਰਸਿਟੀ ਦੇ ਨਾਲ ਸਾਡੇ ਗੁਰੂ ਅੰਗਦ ਦੇ ਵੈਟਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਨਾਲ ਐਫੀਲੀਏਟਡ ਨੇ, ਉਹਨਾਂ ਕਾਲਜਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਤੇ ਅਗਲਾ ਸਵਾਲ ਮੈਂ ਇਹ ਕਰਨਾ ਚਾਹਾਂਗਾ ਕਿ ਇਸ ਡਿਪਲੋਮੇ ਲਈ ਪੰਜਾਬ ਦੇ ਵਿੱਚ ਕੁੱਲ ਕਿੰਨੀਆਂ ਸੀਟਾਂ ਨੇ, ਭਾਵ ਕਿ ਕੰਪੀਟੀਸ਼ਨ ਕਿੰਨਾ ਕੁ ਹੈ, ਕਿੰਨੀਆਂ ਸੀਟਾਂ ਨੇ ਦਾਖਲੇ ਲਈ ਉਪਲਬਧ ਸਾਡੇ ਵਿਦਿਆਰਥੀਆਂ ਲਈ?
1: ਮਾੜੀ ਸਾਹਿਬ, ਅਗਰ ਆਪਾਂ ਕੁੱਲ ਸੀਟਾਂ ਦੀ ਗੱਲ ਕਰੀਏ ਤਾਂ ਇਹਨੇ ਤਿੰਨੇ ਕਾਲਜਾਂ ਵਾਸਤੇ 335 ਸੀਟਾਂ ਹੈ ਵਿਦਿਆਰਥੀਆਂ ਵਾਸਤੇ,
0: ਜੀ
1: ਜਿਹਦੇ ਕਿ ਕਾਲਜ ਆਫ ਵੈਟਨਰੀ ਸਾਇੰਸ ਰਾਮਪੁਰਾ ਫੂਲ ਦੇ ਵਿੱਚ 120 ਸੀਟਾਂ, ਵੈਟਨਰੀ ਪੋਲੀਟੈਕਨਿਕ ਕਾਲਜ ਰਾਣੀ ਵਿੱਚ 110 ਸੀਟਾਂ, ਅਤੇ ਬਾਬਾ ਹੀਰਾ ਦਾਸ ਜੀ ਕਾਲਜ ਆਫ ਵੈਟਨਰੀ ਫਾਰਮੇਸੀ ਦੀ ਬਾਦਲ ਸ੍ਰੀ ਮੁਕਤਸਰ ਸਾਹਿਬ ਹੈ
0: ਜੀ
1: ਉਹਦੇ ਵਿੱਚ 105 ਸੀਟਾਂ ਹੈ। ਸੋ ਤਿੰਨਾਂ ਕਾਲਜਾਂ ਦੇ ਮਿਲਾ ਕੇ ਕੁੱਲ 335 ਸੀਟਾਂ ਜਿਹੜੀਆਂ ਹੈਗੀਆਂ ਉਹ ਭਰੀਆਂ ਜਾਣਗੀਆਂ।
0: ਡਾਕਟਰ ਸਾਹਿਬ, ਤੁਸੀਂ ਜਾਣਕਾਰੀ ਦਿੱਤੀ ਇਹਨਾਂ ਦੀਆਂ ਸੀਟਾਂ ਦੇ ਬਾਰੇ ਵੀ, ਤੇ ਡਿਪਲੋਮੇ ਦੇ ਵਿੱਚ ਦਾਖਲੇ ਲਈ ਜਿਹੜੀ ਮੁੱਢਲੀ ਯੋਗਤਾ ਹੈ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ। ਫਿਰ ਹੁਣ ਨਾਲ ਦੀ ਨਾਲ ਇਹ ਵੀ ਦੱਸ ਦਿਓ ਕਿ ਇਸ ਡਿਪਲੋਮੇ 'ਚ ਫਿਰ ਦਾਖਲਾ ਕਿਵੇਂ ਲਿਆ ਜਾਵੇ, ਭਾਵ ਕਿ ਵਿਦਿਆਰਥੀ ਕਿੱਥੇ ਅਪਲਾਈ ਕਰਨ, ਕਿਵੇਂ ਅਪਲਾਈ ਕਰਨ?
1: ਮਾੜੀ ਸਾਹਿਬ, ਜਿਹੜਾ ਇਹ ਐਡਮਿਸ਼ਨ ਹੋਣੀ ਹੈ ਇਹਦੇ ਵਾਸਤੇ ਜਿਹੜੀ ਆਪਣੀ ਯੂਨੀਵਰਸਿਟੀ ਦੀ ਵੈਬਸਾਈਟ ਹੈਗੀ ਹੈ www.gadwasu.in, ਸਾਈਟ ਤੇ ਜਾ ਕੇ ਆਪਾਂ ਆਨਲਾਈਨ ਅਪਲਾਈ ਕਰ, ਤੇ ਇਸ ਦੀ ਜਿਹੜੀ ਲਾਸਟ ਡੇਟ ਹੈਗੀ ਹੈ ਉਹ 20 ਜੁਲਾਈ 2026 ਹੈ। ਉਮੀਦਵਾਰ ਨੇ ਆਨਲਾਈਨ ਅਪਲਾਈ ਕਰਨਾ, ਇਸ ਸਾਈਟ ਤੇ ਜਾ ਕੇ ਸਾਰੀਆਂ ਇੰਸਟਰਕਸ਼ਨ ਜਿਹੜੀਆਂ ਹੈਗੀਆਂ ਉਹ ਪ੍ਰੋਪਰ ਪੜ੍ਹ ਕੇ ਫਿਰ ਅਪਲਾਈ ਕਰਨਾ, ਤੇ ਆਨਲਾਈਨ ਹੀ ਜਿਹੜੀ ਫੀਸ ਹੈਗੀ ਹੈ ਉਹ ਭਰੀ ਜਾਂਦੀ ਹੈ।
0: ਸਰੋਤਿਓ ਵਿਦਿਆਰਥੀਓ, ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਇਸ ਡਿਪਲੋਮੇ ਦੇ ਲਈ, ਡਿਪਲੋਮਾ ਇਨ ਵੈਟਨਰੀ ਸਾਇੰਸ ਐਂਡ ਐਨੀਮਲ ਹੈਲਥ ਟੈਕਨੋਲੋਜੀ ਦੇ ਡਿਪਲੋਮੇ ਦੇ ਲਈ ਆਨਲਾਈਨ ਹੀ ਅਸੀਂ ਫਾਰਮ ਭਰਨਾ ਐਡਮਿਸ਼ਨ ਦੇ ਲਈ, ਤੇ ਆਨਲਾਈਨ ਹੀ ਅਪਲਾਈ ਕਰਨਾ। ਤੇ ਡਾਕਟਰ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਤਰੀਕ ਇੱਕ ਵਾਰ ਫੇਰ ਤੋਂ ਤੁਸੀਂ ਦੁਹਰਾ ਦਿਓ ਸਾਡੇ ਸਰੋਤਿਆਂ ਲਈ ਕਿ ਆਖਰੀ ਮਿਤੀ ਕੀ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇਸ ਐਡਮਿਸ਼ਨ ਲਈ ਅਪਲਾਈ ਕਰਨਾ ਸ਼ੁਰੂ ਹੋ ਚੁੱਕਿਆ ਹੈ।
1: ਮਾੜੀ ਸਾਹਿਬ, ਇਸ ਦੀ ਤਰੀਕ ਲਾਸਟ ਜਿਹੜੀ ਹੈਗੀ ਹੈ ਉਹ 20 ਜੁਲਾਈ 2026 ਆਨਲਾਈਨ ਰਾਤ ਨੂੰ 11:59 ਤੱਕ ਜਿਹੜਾ ਹੈਗਾ ਇਹ ਕੈਂਡੀਡੇਟ ਅਪਲਾਈ ਕਰ ਸਕਦਾ ਹੈ।
0: ਜੀ, ਜਿਨ੍ਹਾਂ ਵਿਦਿਆਰਥੀਆਂ ਨੇ ਅਪਲਾਈ ਕਰਨਾ ਹੈ ਉਹ 20 ਜੁਲਾਈ 2026 ਰਾਤ ਨੂੰ 12 ਵਜੇ ਤੋਂ ਪਹਿਲਾਂ ਪਹਿਲਾਂ ਗੁਰੂ ਅੰਗਦ ਦੇ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੀ ਵੈਬਸਾਈਟ GADVASU GADVASU.IN ਤੇ ਜਾ ਕੇ ਅਪਲਾਈ ਕਰ ਸਕਦੇ ਨੇ। ਸਰੋਤਿਓ, ਇਸ ਨੂੰ ਨੋਟ ਕਰ ਲੈਣਾ ਤੁਸੀਂ ਪੈਨ ਦੇ ਨਾਲ ਹੁਣੇ, ਕਿਉਂਕਿ ਬਾਅਦ ਦੇ ਵਿੱਚ ਤੁਸੀਂ ਫੇਰ ਭੁੱਲ ਜਾਣਾ। ਤੇ ਡਾਕਟਰ ਸਾਹਿਬ, ਇਸ ਲੜੀ ਦੇ ਵਿੱਚ ਜੇ ਆਪਾਂ ਅੱਗੇ ਥੋੜਾ ਜਿਹਾ ਚੱਲੀਏ ਕਿ ਇਸ ਡਿਪਲੋਮੇ ਵਿੱਚ ਦਾਖਲੇ ਲਈ ਕੋਈ ਕਾਉਂਸਲਿੰਗ ਦੀ ਤਾਰੀਖ ਵੀ ਨਿਰਧਾਰਿਤ ਕੀਤੀ ਗਈ ਹੈ?
1: ਮਾੜੀ ਸਾਹਿਬ, ਸਾਨੂੰ ਬਹੁਤ ਵਿਦਿਆਰਥੀ ਪੁੱਛਦੇ ਆ ਕਾਉਂਸਲਿੰਗ ਦੀ ਡੇਟ, ਉਹ ਕਾਉਂਸਲਿੰਗ ਵਿਦਿਆਰਥੀਆਂ ਦੀ ਜਿਹੜੀ ਸਹੂਲਤ ਵਾਸਤੇ ਪਹਿਲਾਂ ਜਿਹੜੀ ਤਰੀਕ ਹੈ ਉਹ ਨਿਰਧਾਰਿਤ ਕੀਤੀ ਜਾ ਚੁੱਕੀ ਹੈ। ਅਪਲਾਈ ਕਰਨ ਦੀ ਡੇਟ ਆਪਾਂ ਗੱਲ ਕਰ ਲਈ ਪਹਿਲਾਂ 20 ਜੁਲਾਈ 2026, ਉਸ ਤੋਂ ਬਾਅਦ ਜਿਹੜੀ ਕਾਉਂਸਲਿੰਗ ਹੈਗੀ ਹੈ 4 ਅਗਸਤ 5 ਅਗਸਤ 6 ਅਗਸਤ ਤੇ 7 ਅਗਸਤ, 4 ਦਿਨ ਪਹਿਲੀ ਕਾਉਂਸਲਿੰਗ ਹੋਣੀ ਹੈ। ਇਹ 9:15 ਵਜੇ ਜਿਹੜੀ ਕਾਉਂਸਲਿੰਗ ਹੈ ਉਹ ਸ਼ੁਰੂ ਹੋ ਜਾਂਦੀ ਹੈ। ਇਹ ਯੂਨੀਵਰਸਿਟੀ ਦੇ ਵਿੱਚ ਜਿਹੜੀ ਆਪਣੀ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਉਹ ਉੱਥੇ ਹੋਏਗੀ। ਤੇ ਕਾਉਂਸਲਿੰਗ ਤੋਂ ਪਹਿਲਾਂ ਜਿਹੜੀ ਯੂਨੀਵਰਸਿਟੀ ਦੀ ਵੈਬਸਾਈਟ ਹੈਗੀ ਹੈ ਉੱਥੇ ਇਹ ਸਥਾਨ ਜਿਹੜਾ ਹੈਗਾ ਉਹ ਦੱਸ ਦਿੱਤਾ ਜਾਂਦਾ ਹੈ। ਸੋ ਇਸ ਕਰਕੇ ਸਾਰੇ ਸਰੋਤਿਆਂ ਨੂੰ ਮੇਰੀ ਬੇਨਤੀ ਹੈ ਵੀ ਜਿਹੜੇ ਇਸ ਕੋਰਸ ਵਾਸਤੇ ਅਪਲਾਈ ਕਰਨਗੇ, ਜਿਨ੍ਹਾਂ ਨੇ ਕਾਉਂਸਲਿੰਗ ਵਾਸਤੇ ਆਉਣਾ ਹੈ, ਉਹ ਜਿਹੜੀ ਯੂਨੀਵਰਸਿਟੀ ਦੀ ਵੈਬਸਾਈਟ ਹੈ www.gadwasu.in, ਜਿਹੜੀ ਉਹ ਸਾਈਟ ਨੂੰ ਦੇਖਦੇ ਰਹਿਣ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਵੇ ਵੀ ਕਾਉਂਸਲਿੰਗ ਕਿੱਥੇ ਹੋਣੀ ਹੈ। ਤੇ ਕਾਉਂਸਲਿੰਗ ਤੋਂ ਪਹਿਲਾਂ ਪੂਰੀ ਜਿਹੜੀ ਇੱਕ ਡਿਟੇਲਡ ਜਿਹੜੀ ਹੈ ਲਿਸਟ ਹੈਗੀ ਹੈ ਉਹ ਜਾਰੀ ਹੋ ਜਾਂਦੀ ਹੈ। ਤੇ ਕਿਉਂਕਿ ਵਿਦਿਆਰਥੀ ਮੰਨ ਲਓ ਜਿਹੜੇ ਅਪਲਾਈ ਕਰਦੇ ਆ ਉਹਨਾਂ ਨੇ ਜ਼ਿਆਦਾ ਨੰਬਰ 'ਚ ਕੀਤਾ ਹੁੰਦਾ, ਸੋ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ 4 ਅਗਸਤ ਨੂੰ ਜਾਣਾ, 5 ਨੂੰ ਜਾਣਾ, 6 ਨੂੰ ਜਾਣਾ ਜਾਂ 7 ਨੂੰ ਜਾਣਾ। ਇਹ ਨਾ ਹੋਵੇ ਵੀ ਉਹਨਾਂ ਦੀ ਡੇਟ 5 ਹੋਵੇ ਤੇ ਅਗਲੇ ਉਹ 6 ਨੂੰ ਆਉਣ। ਇਸ ਕਰਕੇ ਡੇਟ ਸਾਨੂੰ ਜਿਹੜੀ ਯੂਨੀਵਰਸਿਟੀ ਦੀ ਵੈਬਸਾਈਟ ਹੈ ਸਾਨੂੰ ਪ੍ਰੋਪਰ ਤਰੀਕੇ ਨਾਲ ਦੇਖ ਲੈਣੀ ਚਾਹੀਦੀ।
0: ਡਾਕਟਰ ਸਾਹਿਬ, ਤੁਸੀਂ ਪਿਛਲੇ ਸਵਾਲਾਂ ਦੇ ਉੱਤਰ ਦਿੰਦਿਆਂ ਦੱਸਿਆ ਸੀ ਕਿ ਤਿੰਨਾਂ ਕਾਲਜਸ ਦੇ ਵਿੱਚ ਕਿਸ ਤਰੀਕੇ ਨਾਲ ਸੀਟਾਂ ਦੀ ਵੰਡ ਹੈ ਜਿਹੜੀ ਉਹ ਕੀਤੀ ਗਈ ਹੈ, ਤੇ ਇਸੇ ਨਾਲ ਹੀ ਜੁੜਦਾ ਅਗਲਾ ਸਵਾਲ ਉਸੇ ਦਾ ਵਿਸਤਾਰ ਕਰਦਾ ਕਿ ਇਸ ਡਿਪਲੋਮੇ ਲਈ ਕੁੱਲ ਕਿੰਨੀ ਕਿਸਮ ਦੀਆਂ ਸੀਟਾਂ ਨਿਰਧਾਰਿਤ ਕੀਤੀਆਂ ਗਈਆਂ ਨੇ?
1: ਪਹਿਲਾਂ ਮਾੜੀ ਸਾਹਿਬ, ਕਾਉਂਸਲਿੰਗ ਦੇ ਰਿਗਾਰਡਿੰਗ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ ਵੀ ਜਦੋਂ ਪਹਿਲੀ ਕੌਂਸਲਿੰਗ ਖਤਮ ਹੋ ਜਾਂਦੀ ਹੈ ਤਾਂ ਪਹਿਲੀ ਕੌਂਸਲਿੰਗ ਵਾਸਤੇ ਜਿਹੜੀ ਫੀਸ ਹੈਗੀ ਹੈ ਉਹ 2400 ਰੁਪਇਆ ਫੀਸ ਹੈਗੀ ਹੈ, ਅਤੇ ਉਸ ਤੋਂ ਬਾਅਦ ਜਿੰਨੀਆਂ ਸੀਟਾਂ ਬਚ ਜਾਂਦੀਆਂ ਅਤੇ ਫਿਰ ਮਤਲਬ ਜਿਹੜੀ ਹੈਗੀ ਹੈ ਵਿਦਿਆਰਥੀ ਅਪਲਾਈ ਕਰ ਸਕਦੇ ਹੈ, ਉਹਦੇ ਵਾਸਤੇ ਜਿਹੜੀ ਹੈਗੀ ਹੈ ਫਿਰ ਮੈਰਿਟ ਬਣਦੀ ਹੈ, ਅਤੇ ਜਿਹੜੀ ਦੂਜੀ ਕੌਂਸਲਿੰਗ ਹੈ ਉਹ ਜਿਹੜੇ ਅਪਲਾਈ ਕਰਦੇ ਆ ਸੈਕਿੰਡ ਟਾਈਮ ਵਿਦਿਆਰਥੀ ਪਹਿਲੀ ਡੇਟ ਤੋਂ ਬਾਅਦ, ਉਹਦੀ ਫੀਸ ਜਿਹੜੀ ਹੈਗੀ ਉਹ 3600 ਰੁਪਇਆ ਹੈਗੀ, ਅਤੇ ਉਹਦੀ ਕੌਂਸਲਿੰਗ ਦੀ ਡੇਟ ਵੀ ਨਿਰਧਾਰਿਤ ਹੋ ਚੁੱਕੀ ਹੈ 31 ਅਗਸਤ 2026 ਅਤੇ 1 ਸਤੰਬਰ 2026, ਇਹ ਦੋ ਦਿਨ ਹੋਏਗੀ ਕੌਂਸਲਿੰਗ। ਇਹ ਵੀ ਇਸ ਤਰ੍ਹਾਂ ਜਿਵੇਂ ਪਹਿਲਾਂ ਦੱਸਿਆ ਮੈਂ 9 ਵਜੇ ਸਵੇਰੇ ਸ਼ੁਰੂ ਹੋ ਜਾਣੀ ਹੈ, ਅਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਪਹਿਲੀ ਕੌਂਸਲਿੰਗ ਵਾਸਤੇ ਹੁੰਦੇ ਇਸੇ ਤਰ੍ਹਾਂ ਦੂਸਰੀ ਕੌਂਸਲਿੰਗ ਤੋਂ 1 ਦਿਨ ਪਹਿਲਾਂ ਜਿਹੜੀ ਹੈ ਉਹ ਕੌਂਸਲਿੰਗ ਦਾ ਸਥਾਨ ਹੈ ਜਿਹੜਾ ਉਹ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਡਿਸਪਲੇ ਕੀਤਾ ਜਾਂਦਾ। ਬਾਕੀ ਤੁਸੀਂ ਜਿਹੜਾ ਸਵਾਲ ਕੀਤਾ ਵੀ ਕਿੰਨੀ ਕਿਸਮ ਦੀਆਂ ਸੀਟਾਂ ਹੈਗੀਆਂ, ਜਿਸ ਤਰ੍ਹਾਂ ਕਾਫੀ ਸਮਾਂ ਪਹਿਲਾਂ ਨਾ ਬਹੁਤ ਜਿਹੜੇ ਲੋਕ ਹੈਗੇ ਆ ਉਹ ਕੋਈ ਸੈਲਫ ਫਾਈਨਾਂਸ ਜਾਂ ਮੈਨੇਜਮੈਂਟ ਕੋਟੇ ਦੀ ਜਿਹੜੀ ਗੱਲ ਚੱਲਦੀ ਸੀਗੀ, ਉਹਨਾਂ ਨੂੰ ਲੱਗਦਾ ਸੀ ਲੋਕਾਂ ਨੂੰ ਵੀ ਮੈਨੇਜਮੈਂਟ ਕੋਟਾ ਹੈਗਾ ਵੀ ਜਾਵਾਂਗੇ ਅਸੀਂ ਤੇ ਫੀਸ ਭਰਾਂਗੇ ਸਾਨੂੰ ਮੈਨੇਜਮੈਂਟ ਕੋਟੇ ਦੇ ਅੰਦਰ ਮਿਲ ਜੂਗੀ। ਪਰ ਮੈਂ ਇੱਥੇ ਬਿਲਕੁਲ ਸਪਸ਼ਟ ਸ਼ਬਦਾਂ ਵਿੱਚ ਕਲੀਅਰ ਕਰਦਾ ਕਿ ਇੱਥੇ ਬੇਸ਼ੱਕ ਸੀਟਾਂ ਦੋ ਕਿਸਮ ਦੀਆਂ ਹੈਗੀਆਂ, ਇੱਕ ਜਨਰਲ ਸੀਟ ਹੈਗੀ ਹੈ, ਇੱਕ ਸੈਲਫ ਫਾਈਨਾਂਸ ਸੀਟ ਹੈਗੀ ਹੈ ਰਾਮਪੁਰਾ ਫੂਲ ਤੇ ਕਾਲਚਰਾਣੀ ਵਾਸਤੇ, ਦੋ ਕੈਟਾਗਰੀਆਂ ਹੈਗੀਆਂ। ਪਰ ਦੋਨੇ ਕੈਟਾਗਰੀਆਂ ਦੇ ਵਿੱਚ ਜਿਹੜੀ ਪਿਓਰ ਮੈਰਿਟ ਦੇ ਆਧਾਰ ਤੇ ਸਿਲੈਕਸ਼ਨ ਹੁੰਦੀ ਹੈ। ਪਹਿਲਾਂ ਜਿਸ ਤਰ੍ਹਾਂ ਜਨਰਲ ਸੀਟ ਦੀ ਆਪਾਂ ਜੇ ਗੱਲ ਕਰੀਏ ਤਾਂ ਇਹਦੀ ਜਿਹੜੀ ਫੀਸ ਹੈਗੀ ਹੈ ਦੂਸਰੀਆਂ ਜਿਹੜੀ ਸੈਲਫ ਫਾਈਨਾਂਸ ਸੀਟ ਹੈਗੀ ਹੈ ਉਹਦੇ ਮੁਕਾਬਲੇ 24,000 ਦਾ ਫਰਕ ਹੈ। ਜਿਹੜੀ ਜਨਰਲ ਸੀਟ ਦੀ ਆਪਾਂ ਜੇ ਫੀਸ ਦੀ ਗੱਲ ਕਰ ਲਈਏ ਤਾਂ 76,000 ਬਿਨਾਂ ਹੋਸਟਲ ਤੋਂ, ਅਤੇ ਹੋਸਟਲ ਸਮੇਤ ਆਪਾਂ ਜੇ ਫੀਸ ਦੀ ਗੱਲ ਕਰੀਏ ਤਾਂ ਉਹ 96,000 ਹੈ
0: ਜੀ।
1: ਤੇ ਅੱਗੇ ਆਪਾਂ ਸੈਲਫ ਫਾਈਨਾਂਸ ਸੀਟ ਦੀ ਗੱਲ ਜੇ ਕਰੀਏ ਤਾਂ 1,00,000 ਰੁਪਇਆ ਤੇ 1,20,000, ਮਤਲਬ ਹੋਸਟਲ ਤੋਂ ਬਿਨਾਂ 1,00,000 ਰੁਪਇਆ ਤੇ ਹੋਸਟਲ ਸਮੇਤ 1,20,000 ਰੁਪਇਆ। ਸੋ ਜਿਹੜੀ ਸੈਲਫ ਫਾਈਨਾਂਸ ਸੀਟ ਹੈਗੀ ਹੈ ਇਹ ਵੀ ਪਿਓਰ ਮੈਰਿਟ ਦੇ ਆਧਾਰ ਤੇ ਹੀ ਮਿਲੇਗੀ। ਬਾਕੀ ਬਾਬਾ ਹੀਰਾਦਾਸ ਜੀ ਕਾਲਜ ਆਫ ਵੈਟਰਨਰੀ ਫਾਰਮੇਸੀ ਬਾਦਲ ਵਿਖੇ ਆਪਾਂ ਜੇ ਗੱਲ ਕਰੀਏ ਤਾਂ ਉੱਥੇ ਜਿਹੜੀਆਂ ਸੀਟਾਂ ਹੈਗੀਆਂ ਇਹ ਵੀ ਦੋ ਟਾਈਪ ਦੀਆਂ ਹੈਗੀਆਂ, ਇੱਕ ਯੂਨੀਵਰਸਿਟੀ ਕੋਟਾ ਹੈ ਤੇ ਦੂਸਰਾ ਮੈਨੇਜਮੈਂਟ ਕੋਟਾ ਹੈ। ਵੀ ਯੂਨੀਵਰਸਿਟੀ ਕੋਟੇ ਦੀ ਫੀਸ ਘੱਟ ਹੈਗੀ ਹੈ, ਮੈਨੇਜਮੈਂਟ ਕੋਟੇ ਦੀ ਫੀਸ ਜ਼ਿਆਦਾ ਹੈ, ਪਰ ਇਹ ਵੀ ਪਿਓਰ ਮੈਰਿਟ ਦੇ ਆਧਾਰ ਤੇ ਹੀ ਭਰੀਆਂ ਜਾਂਦੀਆਂ।
0: ਡਾਕਟਰ ਸਾਹਿਬ, ਜਦੋਂ ਵੀ ਕਿਸੇ ਡਿਪਲੋਮੇ ਦੇ ਵਿੱਚ ਐਡਮਿਸ਼ਨ ਹੁੰਦੀ ਹੈ ਜਾਂ ਕਿਸੇ ਵੀ ਖੇਤਰ ਦੇ ਵਿੱਚ ਸਾਡੇ ਵਿਦਿਆਰਥੀ ਦਾਖਲਾ ਲੈਣ ਲਈ ਜਾਂਦੇ ਆ ਤਾਂ ਬਹੁਤ ਸਾਰੇ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੁੰਦੀ ਹੈ। ਕਈ ਵਾਰ ਬਿਲਕੁਲ ਟਾਈਮ ਤੇ ਆ ਕੇ ਸਾਡੇ ਵਿਦਿਆਰਥੀਆਂ ਕੋਲ ਉਹ ਦਸਤਾਵੇਜ਼ ਨਹੀਂ ਹੁੰਦੇ, ਫਿਰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਕਈ ਵਾਰੀ ਉਹਨਾਂ ਨੂੰ ਡਰ ਬਣਿਆ ਰਹਿੰਦਾ ਹੁੰਦਾ ਕਿ ਇਸ ਕਾਰਨ ਕਿਤੇ ਮੈਂ ਦਾਖਲੇ ਤੋਂ ਹੀ ਨਾ ਰਹਿ ਜਾਂ, ਮੇਰਾ ਟਾਈਮ ਨਾ ਮਿਸ ਹੋ ਜਾਵੇ, ਮੇਰਾ ਦਾਖਲਾ ਨਾ ਕਿਤੇ ਰਹਿ ਜਾਵੇ। ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਇਹ ਜਿਹੜਾ ਡਿਪਲੋਮਾ ਹੈ, ਡਿਪਲੋਮਾ ਇਨ ਵੈਟਨਰੀ ਸਾਇੰਸ ਐਂਡ ਐਨੀਮਲ ਹੈਲਥ ਟੈਕਨੋਲੋਜੀ, ਇਹਦੇ ਦਾਖਲੇ ਸਮੇਂ ਸਾਡੇ ਵਿਦਿਆਰਥੀਆਂ ਨੂੰ ਕਿਹੜੇ ਕਿਹੜੇ ਦਸਤਾਵੇਜ਼ ਲੋੜੀਂਦੇ ਹੋਣਗੇ ਤਾਂ ਕਿ ਉਹ ਪਹਿਲਾਂ ਹੀ ਇਸ ਸੰਬੰਧੀ ਆਪਣੀ ਤਿਆਰੀ ਕਰਕੇ ਰੱਖ ਲੈਣ ਜਿਨ੍ਹਾਂ ਦੀ ਇਸ ਪਾਸੇ ਨੂੰ ਇੱਛਾ ਹੈਗੀ ਹੈ?
1: ਮਾੜੀ ਸਾਹਿਬ, ਕਿਉਂਕਿ ਆਪਾਂ ਆਨਲਾਈਨ ਹੀ ਅਪਲਾਈ ਕਰਨਾ, ਕੌਂਸਲਿੰਗ ਦੇ ਸਮੇਂ ਜਿਹੜਾ ਹੈਗਾ ਉਹ ਸਾਨੂੰ ਬਹੁਤ ਸਾਰੇ ਸਰਟੀਫਿਕੇਟ ਜਿਹੜੇ ਹੈ ਉਹ ਚਾਹੀਦੇ ਹੈ। ਸੋ ਮੇਰੀ ਸਾਰੇ ਹੀ ਜਿਹੜੇ ਵਿਦਿਆਰਥੀ ਹੈ ਅਪਲਾਈ ਕਰਨਗੇ ਉਹਨਾਂ ਨੂੰ ਬੇਨਤੀ ਹੈ ਕਿ ਇਹ ਸਰਟੀਫਿਕੇਟ ਆਪਣੇ ਕੌਂਸਲਿੰਗ ਦੇ ਸਮੇਂ ਜਿਹੜੇ ਹੈਗੇ ਹੈ ਉਹ ਰੈਡੀ ਹੋਣੇ ਚਾਹੀਦੇ ਉਹਨਾਂ ਕੋਲ। ਜਿਸ ਤਰ੍ਹਾਂ ਆਪਾਂ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਸੈਲਫ ਟੈਸਟਡ ਕਾਪੀ ਜਿਹੜੀਆਂ ਹੈਗੀਆਂ, ਐਜੂਕੇਸ਼ਨ ਕੁਆਲੀਫਿਕੇਸ਼ਨ ਜਿਹੜੀ ਹੈਗੀ ਹੈ ਉਹਦੇ ਰਿਗਾਰਡਿੰਗ ਮੈਟ੍ਰਿਕ ਆਨਵਰਡਸ ਸੈਲਫ ਟੈਸਟਡ ਕਾਪੀ ਸਾਨੂੰ ਚਾਹੀਦੀਆਂ ਹੋਣਗੀਆਂ। ਫਿਰ ਡੇਟ ਆਫ ਬਰਥ ਦਾ ਸਰਟੀਫਿਕੇਟ ਤੇ ਲਾਸਟ ਇੰਸਟੀਟਿਊਟ ਜਿਹੜਾ ਅਟੈਂਡ ਕੀਤਾ ਆਪਾਂ, ਜਿਹੜਾ ਵੀ ਅਦਾਰੇ ਤੋਂ ਆਪਾਂ ਲਾਸਟ ਜਿਹਦੀ ਪ੍ਰੀਖਿਆ ਪਾਸ ਕੀਤੀ ਹੈ ਉੱਥੋਂ ਸਾਨੂੰ ਕਰੈਕਟਰ ਸਰਟੀਫਿਕੇਟ ਜਿਹੜੇ ਹੈਗੇ ਆ ਉਹ ਚਾਹੀਦਾ ਹੈਗਾ। ਉਸ ਤੋਂ ਬਾਅਦ ਅਗਰ ਕਿਸੇ ਵੀ ਰਿਜ਼ਰਵ ਕੈਟਾਗਰੀ ਦੇ ਵਿੱਚ ਆਪਾਂ ਐਡਮਿਸ਼ਨ ਲੈਣੀ ਹੈ ਤਾਂ ਉਸ ਦਾ ਸਾਨੂੰ ਓਰੀਜਨਲ ਸਰਟੀਫਿਕੇਟ ਵੀ ਮੌਕੇ ਤੇ ਜਿਹੜਾ ਪੇਸ਼ ਕਰਨਾ ਹੋਏਗਾ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਅੱਗੇ, ਕਿਉਂਕਿ ਜਿਹੜਾ ਇਹ ਡਿਪਲੋਮਾ ਹੈਗਾ ਇਹ ਪੰਜਾਬ ਦੇ ਅਤੇ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਵਸਨੀਕਾਂ ਵਾਸਤੇ ਹੈਗਾ ਸਪੈਸ਼ਲ ਤੌਰ ਤੇ। ਸੋ ਜਿਹੜੀਆਂ ਸੈਲਫ ਟੈਸਟਡ ਕਾਪੀ ਜਿਹੜੀਆਂ ਰੈਜੀਡੈਂਸ ਸਰਟੀਫਿਕੇਟ ਦੀਆਂ ਉਹ ਵੀ ਸਾਨੂੰ ਕੌਂਸਲਿੰਗ ਦੇ ਸਮੇਂ ਤੇ ਉਪਲਬਧ ਕਰਾਉਣੀਆਂ ਪੈਣਗੀਆਂ। ਬਾਕੀ ਇੱਕ ਮੈਂ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਜਿਹੜੇ ਉਮੀਦਵਾਰ ਹੈ ਉਹਨਾਂ ਵਾਸਤੇ, ਕਿਉਂਕਿ ਫੀਸ ਮਾਫੀ ਹੁੰਦੀ ਹੈ ਉਹਦੇ ਰਿਗਾਰਡਿੰਗ ਸਾਨੂੰ ਕੌਂਸਲਿੰਗ ਬੜੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਕਈ ਵਾਰੀ, ਤਾਂ ਜਿਹੜਾ ਉਮੀਦਵਾਰ ਹੁੰਦਾ ਉਹਨੇ ਉਹ ਫਰੀਸ਼ਿਪ ਕਾਰਡ ਹੁੰਦਾ ਜਿਹਦੇ ਬੇਸ ਤੇ ਸਾਨੂੰ ਜਿਹੜਾ ਫੀ ਕਨਸੈਸ਼ਨ ਮਿਲਦਾ
0: ਜੀ। ਡਾਕਟਰ ਸਾਹਿਬ, ਬਿਲਕੁਲ ਮੈਂ ਇਸ ਬਾਰੇ ਵੀ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹਾਂਗਾ, ਕਿਉਂਕਿ ਕਈ ਵਾਰ ਇਹ ਫਰੀਸ਼ਿਪ ਕਾਰਡ ਬਾਰੇ ਨਾਮ ਸੁਣਨ ਨੂੰ ਮਿਲਦਾ, ਤਾਂ ਸਾਡੇ ਵਿਦਿਆਰਥੀਆਂ ਨੂੰ ਸੁਣਨ ਵਾਲੇ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਇਹ ਫਰੀਸ਼ਿਪ ਕਾਰਡ ਹੈ ਕੀ ਹੈ ਤੇ ਕਿਹੜੇ ਕੈਂਡੀਡੇਟਸ ਹੈ ਜਿਨ੍ਹਾਂ ਨੂੰ ਫ੍ਰੀਸ਼ਿਪ ਕਾਰਡ ਦੀ ਸਹੂਲਤ ਮਿਲਦੀ ਹੈ?
1: ਇਹ ਮਾੜੀ ਸਾਹਿਬ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਦੇ ਕੈਂਡੀਡੇਟਸ ਹੈ, ਇਹ ਉਹ ਵਿਦਿਆਰਥੀ ਜਿਹੜੇ ਹੈਗੇ ਆ ਉਹਨਾਂ ਨੂੰ ਮਤਲਬ ਜਾਣਕਾਰੀ ਵੈਸੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਹੈਗੀ ਹੈ।

0: ਸਿਸਟਮ ਕੀ ਹੋ ਜਾਂਦਾ, ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਅਪਲਾਈ ਕਰਤਾ ਤੇ ਉਹ ਸਾਡੇ ਕੋਲ ਰਸੀਦ ਲੈ ਆਉਂਦੇ ਆ, ਬਟ ਉਹ ਕੱਲੀ ਰਸੀਦ ਦੇ ਬੇਸ ਤੇ ਫੀਸ ਮਾਫੀ ਨਹੀਂ ਹੋਣੀ। ਅਗਰ ਤੁਹਾਡੀ ਐਡਮਿਸ਼ਨ ਹੋ ਜਾਂਦੀ ਹੈ, ਤੁਸੀਂ ਸਿਰਫ ਅਪਲਾਈ ਕੀਤਾ ਹੋਇਆ, ਤੁਹਾਡੇ ਕੋਲ ਰਸੀਦ ਹੈਗੀ ਹੈ, ਤਾਂ ਤੁਹਾਨੂੰ ਇੱਕ ਵਾਰੀ ਪੂਰੀ ਫੀਸ ਭਰਨੀ ਪਏਗੀ। ਉਹ ਜੇ ਜਿਹੜੀ ਕਿ ਫੀਸ ਬਾਅਦ ਦੇ ਵਿੱਚ ਜਦੋਂ ਉਹਨਾਂ ਕੋਲ ਕਾਰਡ ਬਣ ਕੇ ਆ ਜਾਏਗਾ ਤੇ ਬਾਅਦ ਦੇ ਵਿੱਚ ਉਹ ਫੀਸ ਰਿਫੰਡ ਹੋਏਗੀ, ਪਰ ਮੌਕੇ ਤੇ ਉਹਨਾਂ ਨੂੰ ਫੀਸ ਭਰਨੀ ਪਏਗੀ। ਇਸ ਕਰਕੇ ਮੇਰੀ ਅਪੀਲ ਹੈ ਕਿ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜਾ ਫ੍ਰੀ ਸ਼ਿਪ ਕਾਰਡ ਹੈ ਉਹ ਜਿਹੜਾ ਹੋਣਾ ਚਾਹੀਦਾ, ਤਾਂ ਕਿ ਸਾਨੂੰ ਮੌਕੇ ਤੇ ਹੀ ਜਿਹੜਾ ਹੈਗਾ ਉਹ ਫੀ ਕਨਸੈਸ਼ਨ ਮਿਲ ਸਕੇ ਤੇ ਅਸੀਂ ਜਿਹੜੀ ਫੀਸ ਭਰੇ ਤੋਂ ਬਿਨਾਂ ਹੀ ਜੋ ਸਾਨੂੰ ਹੈਗੀ ਹੈ ਉਹਦੀ ਅਸੀਂ ਐਡਮਿਸ਼ਨ ਲੈ ਸਕੀਏ। ਤੇ ਦੂਸਰਾ ਅੱਗੇ ਹੋਰ ਕਈ ਕੈਟਾਗਰੀ ਜੇ ਹੈਗੀ, ਜਿਸ ਤਰ੍ਹਾਂ BC ਕੈਟਾਗਰੀ ਹੈ, ਉਹਦਾ ਵੀ ਇਨਕਮ ਸਰਟੀਫਿਕੇਟ ਹੁੰਦਾ, ਉਹ 1 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਕਈ ਵਾਰੀ ਸਾਡੇ ਕੋਲ 5 ਸਾਲ ਪੁਰਾਣਾ ਹੁੰਦਾ, ਪਰ ਕਿਉਂਕਿ ਸਾਡੀ ਸ਼ਰਤ ਹੈਗੀ 1 ਸਾਲ ਦੀ, ਇਸ ਕਰਕੇ ਉਹ ਜਿਹੜਾ BC ਦਾ ਸਰਟੀਫਿਕੇਟ ਹੈਗਾ ਉਹਦੀ ਇਨਕਮ ਹੈਗੀ ਹੈ ਉਹ ਵੀ 1 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਕਈ ਸਟੂਡੈਂਟਸ ਹੈ ਉਹ ਮਤਲਬ ਸਟੱਡੀ ਦੇ ਵਿੱਚ ਉਹਨਾਂ ਦਾ ਗੈਪ ਪੈ ਜਾਂਦਾ, ਉਹ ਬਹੁਤ ਸਾਰੇ ਉਹਨੇ ਉਮੀਦਵਾਰ ਨੇ ਸੈਲਫ ਡੈਕਲਰੇਸ਼ਨ ਆਪਣੇ ਵੱਲੋਂ ਇੱਕ ਡੈਕਲਰੇਸ਼ਨ ਦੇਣੀ ਹੁੰਦੀ ਹੈ, ਉਹ ਸਾਰੇ ਪ੍ਰੋਸਪੈਕਟ ਦੇ ਵਿੱਚ ਸਾਡੇ ਪਰਫੋਰਮੇ ਬਣੇ ਹੋਏ ਆ, ਉਹ ਪਰਫੋਰਮਾਂ ਦੇ ਹਿਸਾਬ ਦੇ ਨਾਲ ਹੀ ਜਿੰਨੇ ਵੀ ਸਰਟੀਫਿਕੇਟ ਤਿਆਰ ਕਰਾਉਣੇ ਆ ਉਹ ਕਰਵਾਏ ਜਾਣ। ਜਿਸ ਤਰ੍ਹਾਂ ਆਪਾਂ ਲਾਸਟ ਤੇ ਹੁਣ ਗੱਲ ਕਰ ਰਿਹਾ ਸੀ ਮੈਂ ਵੀ, ਉਹ ਗੈਪ ਹੈ ਸਟੱਡੀ ਵਿੱਚ, ਉਹਨੇ ਆਪਣੇ ਆਪ ਦੱਸਣਾ ਵੀ ਮੈਂ ਕੁਛ ਇਸ ਸਮੇਂ ਕੋਈ ਹੋਰ ਕਰ ਰਿਹਾ ਸੀਗਾ ਜਾਂ ਮੈਂ ਘਰੇ ਬੈਠਾ ਸੀਗਾ, ਤਾਂ ਉਹ ਆਪਣੇ ਡਿਕਲੇਅਰ ਕਰਨਾ। ਫਿਰ ਜੇ ਆਪਾਂ ਵੈਟਰਨਰੀ ਪੋਲੀਟੈਕਨਿਕ ਕਾਲਜ ਰਾਣੀ ਦੀ ਗੱਲ ਕਰੀਏ, ਤਾਂ ਉੱਥੇ 2 ਸੀਟਾਂ ਜਿਹੜੀਆਂ ਹੈਗੀਆਂ 110 ਸੀਟਾਂ ਦੇ ਵਿੱਚੋਂ ਉਹ ਕਾਲਜ ਰਾਣੀ ਦੇ ਵਸਨੀਕਾਂ ਵਾਸਤੇ ਰਿਜ਼ਰਵ ਹੈਗੀਆਂ
1: ਜੀ।
0: ਸੋ ਉਹ ਵੀ ਉਮੀਦਵਾਰ ਇਹ ਕਾਲਜ ਰਾਣੀ ਦਾ ਵਸਨੀਕ ਹੈ ਨਹੀਂ ਹੈ ਜਿਹੜਾ ਉਹਨੇ ਲਾਇਆ, ਅਗਰ ਰੈਜ਼ਰਵੇਸ਼ਨ ਲੈਣੀ ਚਾਹੁੰਦਾ ਤਾਂ ਉਹ ਬੋਨਾਫਾਈਡ ਸਰਟੀਫਿਕੇਟ ਜਿਹੜਾ ਹੈਗਾ ਕਾਲਜ ਰਾਣੀ ਦੇ ਕੈਂਡੀਡੇਟ ਵਾਸਤੇ ਸਾਨੂੰ ਚਾਹੀਦਾ ਹੋਏਗਾ। ਕਿਸੇ ਉਮੀਦਵਾਰ ਨੇ ਅਗਰ ਰੂਰਲ ਏਰੀਏ ਦੇ ਤਹਿਤ ਅਪਲਾਈ ਕੀਤਾ ਤਾਂ ਉਹ ਰੂਰਲ ਏਰੀਏ ਦਾ ਜਿਹੜਾ ਸਰਟੀਫਿਕੇਟ ਹੈਗਾ ਉਹ ਸਾਨੂੰ ਚਾਹੀਦਾ ਹੋਏਗਾ। ਕਿਸੇ ਉਮੀਦਵਾਰ ਨੇ ਬਾਰਡਰ ਏਰੀਏ ਦੇ ਤਹਿਤ ਅਪਲਾਈ ਕੀਤਾ ਤਾਂ ਉਹ ਸਾਨੂੰ ਬਾਰਡਰ ਏਰੀਏ ਦਾ ਸਰਟੀਫਿਕੇਟ ਜਿਹੜਾ ਚਾਹੀਦਾ। ਜਿਸ ਤਰ੍ਹਾਂ ਅੱਜ ਕੱਲ੍ਹ ਕਾਲਜਾਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸਰਕਾਰ ਨੇ ਕੰਟਰੋਲ ਕੀਤਾ ਵੀ ਰੈਗਿੰਗ ਹੁੰਦੀ ਹੈ, ਸੋ ਉਹ ਮਤਲਬ ਜਿਹੜੀ ਹੈ ਅੰਡਰਟੇਕਿੰਗ ਕੈਂਡੀਡੇਟ ਵੱਲੋਂ ਲਈ ਜਾਂਦੀ ਹੈ, ਐਂਟੀ ਰੈਗਿੰਗ ਜਿਹੜੀ ਹੈਗੀ ਹੈ। ਕੈਂਡੀਡੇਟਸ ਕਈ ਹੈਗੇ ਹੈ ਜਿਹੜੇ ਕਿ 10+2 ਉੱਪਰ ਸਕੂਲ ਤੋਂ ਕਰਦੇ ਆ
1: ਜੀ ਜੀ,
0: ਉਹ ਜਿਹੜੇ ਉਹ ਵੀ ਸੈਲਫ ਅੰਡਰਟੇਕਿੰਗ ਜਿਹੜੀ ਉਮੀਦਵਾਰ ਵੱਲੋਂ ਜਿਹੜੀ ਹੈਗੀ ਹੈ ਜਿਨ੍ਹਾਂ ਨੇ 10+2 ਓਪਨ ਸਕੂਲ ਤੋਂ ਜਿਹੜੀ ਹੈ ਪਾਸ ਕੀਤੀ ਹੈ ਉਹ ਉਹਨਾਂ ਵੱਲੋਂ ਸੈਲਫ ਅੰਡਰਟੇਕਿੰਗ ਸਾਨੂੰ ਚਾਹੀਦੀ ਹੈ। ਫਿਰ ਉਮੀਦਵਾਰ ਤੇ ਉਸਦੀ ਮਾਤਾ ਦਾ ਜਿਹੜਾ ਲੇਟੈਸਟ ਆਧਾਰ ਕਾਰਡ ਦੀ ਕਾਪੀ ਹੈ ਉਹ ਸਾਨੂੰ ਐਟ ਦਾ ਟਾਈਮ ਆਫ ਜਿਹੜੀ ਐਡਮਿਸ਼ਨ ਹੈ ਉਹ ਚਾਹੀਦੀ ਹੈ। ਇਸੇ ਤਰ੍ਹਾਂ ਕਈ ਕੈਂਡੀਡੇਟ ਇਕਨੋਮਿਕਲੀ ਵੀਕਰ ਸੈਕਸ਼ਨ ਜਿਹੜੀ ਹੈਗੀ ਹੈ EWS ਕੈਟਾਗਰੀ ਉਹਦੇ ਤਹਿਤ ਜਿਹੜੀ ਹੈਗੀ ਹੈ ਉਹ ਵੀ ਜਿਹੜਾ ਸਰਟੀਫਿਕੇਟ ਸਾਨੂੰ ਮੌਕੇ ਤੇ ਚਾਹੀਦਾ।
1: ਡਾਕਟਰ ਰਾਮਪਾਲ ਮਿੱਤਲ ਜੀ, ਤੁਸੀਂ ਬੜੇ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਕੈਂਡੀਡੇਟਸ ਨੂੰ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਹੋਣਗੇ, ਤੇ ਨਾਲ ਹੀ ਤੁਸੀਂ ਹੁਣ ਤੱਕ ਡਿਪਲੋਮਾ ਇਨ ਵੈਟਨਰੀ ਸਾਇੰਸ ਐਂਡ ਐਨੀਮਲ ਹੈਲਥ ਟੈਕਨੋਲੋਜੀ ਦੇ ਬਾਰੇ ਵੀ ਬੜੇ ਵਿਸਤਾਰ ਦੇ ਵਿੱਚ ਤੇ ਬੜੇ ਹੀ ਸਾਫ਼ ਤੇ ਸਪਸ਼ਟ ਜਿਹੇ ਸ਼ਬਦਾਂ ਦੇ ਵਿੱਚ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ ਹੈ। ਤੇ ਮੈਂ ਇਸ ਤੋਂ ਅੱਗੇ ਵਧਦਾ ਹੋਇਆ, ਜਿਵੇਂ ਕਿ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਤੁਸੀਂ ਥੋੜਾ ਜਿਹਾ ਇਸ ਚੀਜ਼ ਨੂੰ ਛੋਣ ਦੀ ਕੋਸ਼ਿਸ਼ ਵੀ ਕੀਤੀ ਸੀ, ਜਿਹੜੇ ਵਿਦਿਆਰਥੀਆਂ ਨੇ ਇਸ ਡਿਪਲੋਮੇ ਦੇ ਵਿੱਚ ਹਿੱਸਾ ਲੈ ਲਿਆ ਤੇ ਪੂਰੀ ਮਿਹਨਤ ਨਾਲ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਉਹਨਾਂ ਨੇ ਇਹ ਡਿਪਲੋਮਾ ਕਰ ਲਿਆ, ਡਿਪਲੋਮਾ ਇਨ ਵੈਟਨਰੀ ਸਾਇੰਸ ਐਂਡ ਐਨੀਮਲ ਹੈਲਥ ਟੈਕਨੋਲੋਜੀ ਦਾ, ਤਾਂ ਉਹਨਾਂ ਲਈ ਰੁਜ਼ਗਾਰ ਦੇ ਅੱਗੇ ਕਿਹੜੇ ਮੌਕੇ ਹੋਣਗੇ, ਭਾਵ ਕਿ ਇਹ ਡਿਪਲੋਮਾ ਕਰਨ ਤੋਂ ਬਾਅਦ ਕਿਹੜੇ ਕਿਹੜੇ ਰੁਜ਼ਗਾਰ ਆ ਜਿਹੜੇ ਉਹ ਸਾਡੇ ਵਿਦਿਆਰਥੀ ਹਾਸਲ ਕਰ ਪਾਉਣਗੇ?
0: ਮਾੜੀ ਸਾਹਿਬ ਇੱਕ ਗੱਲ ਬੜੀ ਇੰਪੋਰਟੈਂਟ ਰਹਿ ਗਈ, ਕੌਂਸਲਿੰਗ ਦੇ ਦੌਰਾਨ ਮੰਨ ਲਓ ਉਮੀਦਵਾਰ ਦਾ ਵਿਦਿਆਰਥੀ ਦਾ ਨੰਬਰ ਆ ਗਿਆ, ਉਹਨੂੰ ਸੀਟ ਮਿਲ ਗਈ, ਜਿਹੜੀ ਫੀਸ ਹੈਗੀ ਹੈ ਉਹਨੂੰ ਮੌਕੇ ਤੇ ਹੀ ਭਰਵਾਉਣੀ ਪਏਗੀ, ਤੇ ਉਹ ਫੀਸ ਵਾਸਤੇ ਅਗਰ ਜਨਰਲ ਸੀਟ ਹੈਗੀ ਹੈ ਤਾਂ ਉਹ 60,000 ਰੁਪਇਆ, ਤੇ ਅਗਰ ਸੈਲਫ ਫਾਈਨਾਂਸ ਸੀਟ ਹੈਗੀ ਉਹਦੇ ਵਾਸਤੇ 80,000 ਰੁਪਏ ਦਾ ਉਹ ਇੱਕ ਡਿਮਾਂਡ ਡਰਾਫਟ ਜਿਹੜਾ ਹੈਗਾ ਇਨ ਫੇਵਰ ਆਫ ਕੰਟਰੋਲਰ ਗੜਵਾਸੂ, ਜਿਹੜਾ ਕਿ ਲੁਧਿਆਣਾ ਦੇ ਕਿਸੇ ਵੀ ਸ਼ਡਿਊਲਡ ਬੈਂਕ ਵਿਖੇ ਜਿਹੜਾ ਪੇਅਬਲ ਹੋਵੇ ਉਹ ਆਪਣੇ ਨਾਲ ਲੈ ਕੇ ਆਵੇ, ਤੇ ਜਿਹੜੀ ਬਾਕੀ ਦੀ ਫੀਸ ਹੋਊਗੀ ਉਹ ਜਿਹੜੇ ਕਾਲਜ ਦੇ ਵਿੱਚ ਉਹਦੀ ਐਡਮਿਸ਼ਨ ਹੋਊਗੀ ਉੱਥੇ ਵਿਦਇਨ 2 ਡੇਜ਼ 2 ਦਿਨਾਂ ਦੇ ਅੰਦਰ ਅੰਦਰ ਬਾਕੀ ਦੀ ਫੀਸ ਉਹਨੂੰ ਜਮ੍ਹਾਂ ਕਰਾਉਣੀ ਹੋਊਗੀ ਤਾਂ ਕਿ ਉਹਦੀ ਸੀਟ ਜਿਹੜੀ ਹੈਗੀ ਉਹ ਬਰਕਰਾਰ ਰਹਿ ਸਕੇ। ਇਹ ਪਿਛਲੀ ਵਾਰ ਸਾਨੂੰ ਕੌਂਸਲਿੰਗ ਤੇ ਕਾਫੀ ਦਿੱਕਤ ਆਈ, ਹਰ ਸਾਲ ਹੀ ਆਉਂਦੀ ਹੈ, ਸੋ ਉਹਨਾਂ ਨੂੰ ਲੱਗਦਾ ਕਦੇ ਕਦੇ ਵੀ ਸਮਾਂ ਹੋਏਗਾ, ਬਟ ਅਗਰ ਉਹ ਫੀਸ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਹਦੀ ਜਿਹੜੀ ਸੀਟ ਹੈਗੀ ਹੈ ਉਹ ਨੈਕਸਟ ਕੈਂਡੀਡੇਟ ਨੂੰ ਦੇ ਦਿੱਤੀ ਜਾਂਦੀ ਹੈ। ਇਸ ਕਰਕੇ ਫੀਸ ਦਾ ਬਹੁਤ ਧਿਆਨ ਰੱਖਣਾ, ਆਪਾਂ 60,000 ਜਨਰਲ ਸੀਟ ਵਾਸਤੇ ਤੇ 80,000 ਸੈਲਫ ਫਾਈਨਾਂਸ ਦੀ ਸੀਟ ਹੈਗੀ ਹੈ ਉਹਦਾ ਡਿਮਾਂਡ ਡਰਾਫਟ ਕੰਟਰੋਲਰ ਗੜਵਾਸੂ, ਜਿਹੜਾ ਕਿ ਲੁਧਿਆਣਾ ਦੇ ਕਿਸੇ ਵੀ ਬੈਂਕ ਵਿੱਚ ਪੇਅਬਲ ਹੋਵੇ ਉਹਦੇ ਨਾਂ ਤੇ ਉਹਨਾਂ ਕੋਲੇ ਹੋਣਾ ਚਾਹੀਦਾ। ਬਾਕੀ ਤੁਸੀਂ ਰੁਜ਼ਗਾਰ ਦੇ ਮੌਕੇ ਦੀ ਗੱਲ ਕੀਤੀ ਹੈ, ਇਹ ਡਿਪਲੋਮਾ ਕੋਰਸ ਜਿਸ ਤਰ੍ਹਾਂ ਮੈਂ ਗੱਲਬਾਤ ਦੇ ਸ਼ੁਰੂ ਚ ਦੱਸਿਆ ਇਹ ਬੜਾ ਹੀ ਟੈਕਨੀਕਲ

0: ਇਹ ਬੜਾ ਇੱਕ ਇੰਪੋਰਟੈਂਟ ਕੋਰਸ ਹੈਗਾ। ਵੱਡੇ ਪੱਧਰ ਤੇ ਸੰਸਥਾਵਾਂ ਦਾ ਜਿਹੜਾ ਪੂਰਾ ਜਾਲ ਵਿਛਿਆ ਹੋਇਆ ਪੰਜਾਬ ਦੇ ਵਿੱਚ, ਉਹ ਹਰ ਸਾਲ ਸਾਡੀਆਂ ਪੋਸਟਾਂ ਨਿਕਲਦੀਆਂ, ਤੇ ਉੱਥੇ ਸਾਡੀ ਵੈਟਰਨਰੀ ਇੰਸਪੈਕਟਰ ਦੀ ਵੀ ਪੋਸਟ ਹੈਗੀ ਹੈ। ਇਹ ਜਿੰਨੇ ਵੀ ਉਮੀਦਵਾਰ ਜਿਹੜੇ ਡਿਪਲੋਮਾ ਕਰ ਲੈਂਦੇ ਆ ਤੇ ਉਹ ਉਹਦੇ ਵਾਸਤੇ ਐਲੀਜੀਬਲ ਹੁੰਦੇ ਆ। ਬਹੁਤ ਸਾਰੀਆਂ ਫਾਰਮਾਸਿਊਟੀਕਲ ਕੰਪਨੀਆਂ ਦੇ ਵਿੱਚ ਰੁਜ਼ਗਾਰ ਮਿਲਦਾ ਇਹਨਾਂ ਨੂੰ। ਬਹੁਤ ਸਾਰੇ ਜਿਹੜੇ ਉਮੀਦਵਾਰ ਹੈਗੇ ਆ, ਚੰਗੀ ਸਿੱਖਿਆ ਲੈਣ ਤੋਂ ਬਾਅਦ ਆਪਣਾ ਤਕਨੀਕੀ ਮਾਹਰ ਜਦੋਂ ਮਹਾਰਤ ਹਾਸਲ ਕਰ ਲੈਂਦੇ ਆ, ਤੋ ਆ ਆਪਣਾ ਜਿਹੜਾ ਫਾਰਮ ਵੱਖ ਵੱਖ ਖੇਤਰਾਂ ਦੇ ਵਿੱਚ, ਜਿਸ ਤਰ੍ਹਾਂ ਡੇਅਰੀ ਫਾਰਮ ਹੋ ਗਿਆ, ਪੋਲਟਰੀ ਪਿਗਰੀ ਗੋਟ ਫਾਰਮ, ਹੈਨਾ, ਜਿਸ ਤਰ੍ਹਾਂ ਵੀ ਕਿਸੇ ਦਾ ਇੰਟਰਸਟ ਹੈਗਾ ਉਹ ਆਪਣਾ ਕਰਦੇ ਆ। ਬਾਕੀ ਹੋਰ ਵੀ ਜਿਹੜੀਆਂ ਕੋਈ ਫੀਡ ਫੈਕਟਰੀਜ਼ ਹੈਗੀਆਂ, ਬੜੇ ਮਤਲਬ ਅਪਰਚੁਨਿਟੀਜ਼ ਹੈਗੀਆਂ। ਬਾਹਰਲੇ ਮੁਲਕਾਂ ਦੇ ਜਾਂਦੇ ਆ ਵਿਦਿਆਰਥੀ, ਬੜੇ ਮਤਲਬ ਇੱਕ ਸਫਲ ਆਪਾਂ ਕਹਿ ਸਕਦੇ ਹਾਂ ਜਿਹੜਾ ਭਵਿੱਖ ਦੇ ਵਿੱਚ ਉਹ ਆਪਦਾ ਨਿਰਧਾਰਤ ਜਿਹੜਾ ਕਰ ਸਕਦੇ, ਜਿਸ ਤਰ੍ਹਾਂ ਉਹਨਾਂ ਦੀ ਆਪਦੀ ਦਿਲਚਸਪੀ ਹੈ।
1: ਡਾਕਟਰ ਰਾਮਪਾਲ ਮਿੱਤਲ ਜੀ, ਤੁਸੀਂ ਸਾਡੇ ਨਾਲ ਪਿਛਲੇ ਲਗਭਗ ਅੱਧੇ ਘੰਟੇ ਤੋਂ ਜੁੜੇ ਹੋਏ ਹੋ ਤੇ ਸਾਡੇ ਸਰੋਤਿਆਂ ਨੂੰ, ਸਾਡੇ ਵਿਦਿਆਰਥੀਆਂ ਨੂੰ ਪਸ਼ੂ ਪਾਲਣ ਦੇ ਵਿੱਚ ਰੁਜ਼ਗਾਰ ਹਾਸਲ ਕਰਨ ਲਈ ਜਿਹੜਾ ਡਿਪਲੋਮਾ ਕਰਵਾਇਆ ਜਾਂਦਾ ਹੈ, ਡਿਪਲੋਮਾ ਇਨ ਵੈਟਨਰੀ ਸਾਇੰਸ ਐਂਡ ਐਨੀਮਲ ਹੈਲਥ ਟੈਕਨੋਲੋਜੀ, ਇਹਦੇ ਬਾਰੇ ਬੜੇ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਹੈ। ਤੁਸੀਂ ਜਾਂਦੇ ਜਾਂਦੇ ਇੱਕ ਵਾਰ ਫੇਰ ਤੋਂ ਇਸ ਡਿਪਲੋਮੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਤੇ ਵੈਬਸਾਈਟ ਦੇ ਬਾਰੇ ਸਾਡੇ ਵਿਦਿਆਰਥੀਆਂ ਨੂੰ ਜ਼ਰੂਰ ਜਾਣਕਾਰੀ ਦਿਓ।
0: ਮਾੜੀ ਸਾਹਿਬ, www.gadwasu.in ਜੇ ਸਾਡੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੀ ਵੈਬਸਾਈਟ ਹੈ www.gadwasu.in। ਇਸ ਤੇ ਆਨਲਾਈਨ ਅਪਲਾਈ ਕਰਨਾ ਹੈ ਤੇ ਇਸ ਦੀ ਅਪਲਾਈ ਕਰਨ ਦੀ ਲਾਸਟ ਡੇਟ ਹੈਗੀ ਹੈ ਉਹ 20 ਜੁਲਾਈ 2026 ਹੈ। ਰਾਤ ਦੇ ਅਸੀਂ 11:59 ਤੱਕ ਅਸੀਂ ਅਪਲਾਈ ਕਰ ਸਕਦੇ ਹਾਂ। ਸੋ ਮੇਰੀ ਜਿੰਨੇ ਵੀ ਕੈਂਡੀਡੇਟਸ ਹੈਗੇ ਆ ਉਹਨਾਂ ਨੂੰ ਅਪੀਲ ਹੈ ਕਿ ਲਾਸਟ ਮਿੰਟ ਦੇ ਰਸ਼ ਤੋਂ ਬਚਣ ਵਾਸਤੇ ਅਸੀਂ ਜਲਦੀ ਤੋਂ ਜਲਦੀ ਅਪਲਾਈ ਕਰ ਸਕੀਏ ਤਾਂ ਕਿ ਸਾਨੂੰ ਕੋਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।
1: ਡਾਕਟਰ ਰਾਮਪਾਲ ਮਿੱਤਲ ਜੀ, ਤੁਸੀਂ ਅੱਜ ਸਾਡੇ ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਸਾਡੇ ਨਾਲ ਜੁੜੇ ਤੇ ਇਹ ਬਹੁਤ ਹੀ ਸੁਚੱਜੀਆਂ ਤੇ ਮਹੱਤਵਪੂਰਨ ਜਾਣਕਾਰੀਆਂ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ, ਵਿਦਿਆਰਥੀਆਂ ਨੂੰ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਦਿੱਤੀਆਂ। ਤੁਹਾਡਾ ਅੱਜ ਦੇ ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਜੁੜਨ ਵਾਸਤੇ ਤੇ ਇਹ ਸੁਚੱਜੀਆਂ ਜਾਣਕਾਰੀਆਂ ਦੇਣ ਵਾਸਤੇ ਅਸੀਂ ਪੂਰੇ ਆਕਾਸ਼ਵਾਣੀ ਬਠਿੰਡਾ ਵੱਲੋਂ, ਕਿਸਾਨ ਵਾਣੀ ਦੀ ਪੂਰੀ ਟੀਮ ਵੱਲੋਂ, ਸੁਣਨ ਵਾਲੇ ਸਾਰੇ ਸਰੋਤਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
0: ਮਾੜੀ ਸਾਹਿਬ, ਤੁਹਾਡਾ ਵੀ, ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
2: ਹੁਣੇ ਤੁਸੀਂ ਪ੍ਰੋਗਰਾਮ ਕਿਸਾਨ ਵਾਣੀ ਤਹਿਤ ਸੁਣ ਰਹੇ ਸੀ ਵਟਨਰੀ ਪੋਲੀਟੈਕਨਿਕ ਸਿੱਖਿਆ ਖੇਤਰ ਅਤੇ ਰੁਜ਼ਗਾਰ, ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਸੀ ਡਾਕਟਰ ਰਾਮਪਾਲ ਮਿੱਤਲ ਤੇ ਇਹਨਾਂ ਨਾਲ ਮੁਲਾਕਾਤੀ ਸੀ ਹਰਜੀਤ ਸਿੰਘ। ਤੇ ਕਿਸਾਨ ਦੋਸਤੋ, ਹੁਣ ਮੌਸਮ ਸੰਬੰਧੀ ਤੁਹਾਨੂੰ ਸਲਾਹ ਦੇ ਦਈਏ। 17 ਜੂਨ 2026 ਤੱਕ ਮੌਸਮ ਦੀ ਜਾਣਕਾਰੀ ਦੇ ਤਹਿਤ ਜੇ ਆਪਾਂ ਘੱਟ ਤੋਂ ਘੱਟ ਤਾਪਮਾਨ ਦੀ ਗੱਲ ਕਰ ਲਈਏ ਤਾਂ 17 ਜੂਨ 2026 ਤੱਕ ਘੱਟ ਤੋਂ ਘੱਟ ਤਾਪਮਾਨ 23 ਡਿਗਰੀ ਤੋਂ ਲੈ ਕੇ 28 ਡਿਗਰੀ ਸੈਲਸੀਅਸ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਅਤੇ ਜੇ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰ ਲਈਏ ਤਾਂ ਅੱਜ ਤੋਂ ਲੈ ਕੇ, ਯਾਨੀ ਕਿ 13 ਜੂਨ ਤੋਂ ਲੈ ਕੇ 17 ਜੂਨ ਤੱਕ ਜੋ ਤਾਪਮਾਨ ਵੱਧ ਤੋਂ ਵੱਧ ਰਹੇਗਾ ਉਹ 38 ਡਿਗਰੀ ਤੋਂ ਲੈ ਕੇ 45 ਡਿਗਰੀ ਸੈਲਸੀਅਸ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਹਵਾ ਵਿੱਚ ਨਮੀ ਦੀ ਮਾਤਰਾ 40 ਤੋਂ 80% ਰਹਿ ਸਕਦੀ ਹੈ। 13 ਜੂਨ ਤੋਂ 17 ਜੂਨ ਤੱਕ ਹਵਾ ਦੀ ਗਤੀ 3 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। 13 ਜੂਨ ਤੋਂ 15 ਜੂਨ 2026 ਤੱਕ ਗਰਜ, ਚਮਕ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਦੋਸਤੋ, ਇਹ ਤਾਂ ਸੀ ਆਉਣ ਵਾਲੇ ਦਿਨਾਂ ਦਾ ਮੌਸਮ ਸੰਬੰਧੀ ਜਾਣਕਾਰੀ ਤੇ ਸਾਥੀਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਕਿਸਾਨ ਵਾਣੀ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 5:30 ਹੋਏ ਨੇ। ਹੁਣ ਤੁਸੀਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ ਹਰ ਅਕਾਲ ਉਸਤਦ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪਨ ਅਭਿਆਸ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਹੈ ਜੀ ਗੁਰਦੀਪ ਗਿੱਲ ਦਾ। ਤੇ ਆਓ ਫਿਰ ਸੁਣਦੇ ਹਾਂ ਜੀ ਵਿਸ਼ੇਸ਼ ਪ੍ਰੋਗਰਾਮ ਹਰ ਅਕਾਲ ਉਸਤਦ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।
1: ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਬੁੱਧੀਜੀਵੀ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ। ਦੋਸਤੋ, ਸਿਲਸਿਲਾ ਚੱਲ ਰਿਹਾ ਏ ਅਰਦਾਸ ਦਰਸ਼ਨ ਰੂਪ ਅਭਿਆਸ। ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਨੇ ਬੀਬੀ ਗੁਰਦੀਪ ਕੌਰ ਗਿੱਲ ਜੀ। ਦੋਸਤੋ, ਪਹਿਲਾਂ ਗੁਰਫਤਿਹ ਦੀ ਸਾਂਝ ਪਾਉਣੇ ਆ। ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਧ ਸੰਗਤ ਜੀ, ਗੁਰੂ ਰਾਮਦਾਸ ਜੀ ਦੇ ਤਿੰਨ ਸਾਹਿਬਜ਼ਾਦੇ ਹੋਏ, ਪਿਰਥੀ ਚੰਦ, ਮਹਾਦੇਵ ਜੀ ਤੇ ਅਰਜਨ ਦੇਵ ਜੀ। ਪਿਰਥੀ ਚੰਦ ਜੀ ਦੁਨੀਆਦਾਰ ਸਨ, ਮਹਾਦੇਵ ਜੀ ਵਿਰਕਤ ਤੇ ਅਰਜਨ ਦੇਵ ਜੀ ਆਗਿਆਕਾਰ। ਸਿਆਰੀ ਮੱਲ ਜੀ ਦੇ ਬੇਟੇ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਗੁਰੂ ਰਾਮਦਾਸ ਜੀ ਨੇ ਆਪਣੀ ਥਾਂ ਕਿਸੇ ਬੇਟੇ ਨੂੰ ਘੱਲਣ ਦਾ ਸੰਕਲਪ ਬਣਾਇਆ ਤਾਂ ਪਿਰਥੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਨੂੰ ਪਤਾ ਏ ਕਿ ਸਾਰਾ ਹਿਸਾਬ ਕਿਤਾਬ ਤੇ ਲੰਗਰ ਦਾ ਇੰਤਜ਼ਾਮ ਮੈਂ ਸੰਭਾਲਿਆ ਹੋਇਆ ਏ, ਮੈਂ ਚਲਾ ਗਿਆ ਤਾਂ ਤੁਹਾਨੂੰ ਮੁਸ਼ਕਲ ਹੋਵੇਗੀ, ਚੰਗਾ ਹੋਵੇ ਤੁਸੀਂ ਕਿਸੇ ਹੋਰ ਕਿਸੇ ਨੂੰ ਘੱਲ ਦਿਓ। ਜਦੋਂ ਮਹਾਦੇਵ ਜੀ ਨੂੰ ਪੁੱਛਿਆ ਤਾਂ ਉਹ ਬੋਲੇ, ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਰਹਿ ਗਿਆ, ਮੈਂ ਕਿਸੇ ਸ਼ਾਦੀ ਵਿਆਹ ਤੇ ਨਹੀਂ ਜਾਣਾ। ਸਾਧ ਸੰਗਤ ਜੀ, ਜਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਤਾਂ ਉਹ ਸੱਤ ਬਚਨ ਆਖ ਕੇ ਤੁਰੰਤ ਤਿਆਰ ਹੋ ਗਏ। ਬਚਨ ਪਾਲਕ ਅਰਜਨ ਦੇਵ ਜੀ ਗੁਰਗੱਦੀ ਦੇ ਮਾਲਕ ਹੋ ਗਏ, ਪਰ ਅਭਿਮਾਨ ਮੁੱਠੇ ਪਿਰਥੀ ਚੰਦ ਜੀ ਸਾੜੇ ਦੀ ਅੱਗ ਵਿੱਚ ਜਲਣ ਲੱਗੇ। ਉਹਨਾਂ ਕਈ ਢੰਗਾਂ ਨਾਲ ਗੁਰੂ ਅਰਜਨ ਦੇਵ ਜੀ ਨੂੰ ਦੁੱਖ ਪਹੁੰਚਾਉਣ ਦੇ ਯਤਨ ਕੀਤੇ, ਪਰ ਸ਼ਾਂਤੀ ਦੇ ਪੁੰਜ ਗੁਰੂ ਜੀ ਨੇ ਕਦੇ ਮੱਥੇ ਤੇ

ਵੱਟ ਨਾ ਪਾਇਆ। ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਜੀ ਦੇ ਇੱਕੋ ਹੀ ਸਾਹਿਬਜ਼ਾਦੇ ਸ਼੍ਰੀ ਹਰਗੋਬਿੰਦ ਜੀ ਹੋਏ ਤੇ ਉਹ ਗੁਰਗੱਦੀ ਦੇ ਮਾਲਕ ਥਾਪੇ ਗਏ। ਉਹਨਾਂ ਦੇ ਅੱਗੋਂ ਪੰਜ ਸਾਹਿਬਜ਼ਾਦੇ ਹੋਏ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਤਿਆਗਮੱਲ ਜੀ ਤੇ ਬਾਬਾ ਅਟਲ ਰਾਏ ਜੀ। ਬਾਬਾ ਗੁਰਦਿੱਤਾ ਜੀ ਉਦਾਸੀ ਹੋ ਗਏ, ਬਾਬਾ ਸੂਰਜਮੱਲ ਜੀ ਤੇ ਅਣੀ ਰਾਏ ਜੀ ਦੁਨਿਆਵੀ ਰੁਚੀਆਂ ਵਾਲੇ ਨਿਕਲੇ, ਬਾਬਾ ਅਟਲ ਰਾਏ ਜੀ ਛੋਟੀ ਉਮਰ ਵਿੱਚ ਹੀ ਆਪਣੇ ਮੋਏ ਹੋਏ ਆੜੀ ਨੂੰ ਮੁੜ ਜਵਾਲਣ ਦੀ ਕਰਾਮਾਤ ਕਰਨ ਕਰਕੇ ਪਿਤਾ ਗੁਰੂ ਦੇ ਰੋਸ ਦਾ ਕਾਰਨ ਬਣੇ ਤੇ ਪ੍ਰਾਣ ਤਿਆਗੇ। ਬਾਬਾ ਤਿਆਗਮੱਲ ਜੀ ਜਿਨ੍ਹਾਂ ਨੂੰ ਜੰਗ ਵਿੱਚ ਜੌਹਰ ਦਿਖਾਉਣ ਉਪਰੰਤ ਗੁਰੂ ਹਰਗੋਬਿੰਦ ਜੀ ਨੇ ਪ੍ਰਸੰਨ ਹੋ ਕੇ ਤੇਗ ਬਹਾਦਰ ਦਾ ਖਿਤਾਬ ਦਿੱਤਾ, ਬਾਅਦ ਵਿੱਚ ਨੌਵੇਂ ਗੁਰੂ ਹੋਏ। ਪਰ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰਗੱਦੀ ਉਹਨਾਂ ਦੇ ਪੋਤੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸ਼੍ਰੀ ਹਰ ਰਾਏ ਜੀ ਨੂੰ ਮਿਲੀ। ਗੁਰੂ ਹਰ ਰਾਏ ਜੀ ਦੇ ਦੋ ਸਾਹਿਬਜ਼ਾਦੇ ਹੋਏ, ਬਾਬਾ ਰਾਮ ਰਾਏ ਜੀ ਤੇ ਸ਼੍ਰੀ ਹਰਕ੍ਰਿਸ਼ਨ ਜੀ। ਬਾਬਾ ਰਾਮ ਰਾਏ ਜੀ ਕਰਨੀ ਵਾਲੇ ਸਨ, ਪਰ ਬਾਦਸ਼ਾਹ ਔਰੰਗਜ਼ੇਬ ਦੀ ਖੁਸ਼ਨੂਦੀ ਹਾਸਲ ਕਰਨ ਹਿੱਤ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਕ ਬਦਲ ਬੈਠੇ, ਜਿਸ ਪਰ ਗੁਰੂ ਹਰ ਰਾਏ ਜੀ ਨੇ ਉਹਨਾਂ ਨੂੰ ਕਦੇ ਮੂੰਹ ਨਾ ਲਾਉਣ ਦਾ ਫੈਸਲਾ ਕਰ ਲਿਆ। ਗੁਰਗੱਦੀ ਧੀਰ ਮੱਲ ਦੀ ਈਰਖਾ ਦੇ ਬਾਵਜੂਦ 5 ਸਾਲ ਦੇ ਬਾਲਕ ਗੁਰੂ ਹਰਕ੍ਰਿਸ਼ਨ ਜੀ ਨੂੰ ਪ੍ਰਾਪਤ ਹੋਈ, ਜਿਨ੍ਹਾਂ ਆਪਣਾ ਜਾਨਸ਼ੀਨ ਬਾਬੇ ਬਕਾਲੇ ਦੇ ਸੰਕੇਤ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਸਥਾਪਿਤ ਕੀਤਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਇੱਕੋ ਇੱਕ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਹੋਏ, ਜੋ ਪੰਥ ਦੇ ਵਾਲੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ। ਅੱਗੋਂ ਉਹਨਾਂ ਦੇ 4 ਸਾਹਿਬਜ਼ਾਦੇ ਹੋਏ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਇਹ ਚਾਰੇ ਸਾਹਿਬਜ਼ਾਦੇ ਬੜੀ ਅਦੁੱਤੀ ਪ੍ਰਤਿਭਾ ਦੇ ਮਾਲਕ ਸਨ। ਉਹਨਾਂ ਪੰਥਕ ਆਣ ਤੇ ਸ਼ਾਨ ਹਿੱਤ ਬੇਮਿਸਾਲ ਸ਼ਹਾਦਤਾਂ ਦਿੱਤੀਆਂ। ਇਹਨਾਂ ਨੂੰ ਹੀ ਸਾਰਾ ਪੰਥ ਨਿਤ ਅਰਦਾਸ ਵਿੱਚ ਸ਼ਰਧਾ ਤੇ ਵਿਰਾਗ ਭਰੇ ਮਨ ਨਾਲ ਚੇਤੇ ਕਰਦਾ ਏ।

ਸਾਧ ਸੰਗਤ ਜੀ, ਅਨੰਦਪੁਰ ਸਾਹਿਬ ਦਾ ਕਿਲ੍ਹਾ ਛੋੜਨ ਮਗਰੋਂ ਸਰਸਾ ਨਦੀ ਪਾਰ ਕਰਦਿਆਂ ਵੱਡੇ ਦੋ ਸਾਹਿਬਜ਼ਾਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹੇ ਤੇ ਚਮਕੌਰ ਦੀ ਗੜੀ ਵਿੱਚ ਪਹੁੰਚ ਗਏ। ਛੋਟੇ ਦੋ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਸਣੇ ਗੁਰੂ ਸਾਹਿਬ ਨਾਲੋਂ ਵਿਛੜ ਗਏ ਤੇ ਗੰਗੂ ਰਸੋਈਏ ਦੇ ਧਰੋ ਕਾਰਨ ਮੁਗਲ ਹਾਕਮਾਂ ਦੇ ਹੱਥ ਆ ਗਏ ਤੇ ਸਰਹੰਦ ਦੇ ਬੁਰਜ ਵਿੱਚ ਕੈਦ ਕਰ ਦਿੱਤੇ ਗਏ। ਸਾਹਿਬਜ਼ਾਦਿਆਂ ਦੀਆਂ ਦੋਨਾਂ ਜੋੜੀਆਂ ਦੇ ਸ਼ਹੀਦੀ ਬਰਤਾਂਤ ਸਾਧ ਸੰਗਤ ਜੀ ਬੜੇ ਰੋਮਾਂਚਕ ਨੇ। ਚਮਕੌਰ ਦੀ ਗੜੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਨਾਲ ਦੇ 40 ਸਿੰਘਾਂ ਨੂੰ 10 ਲੱਖ ਫੌਜ ਨੇ ਘੇਰ ਲਿਆ ਸੀ। ਸਿੱਖਾਂ ਨੇ ਗੁਰੂ ਜੀ ਨੂੰ ਕਿਹਾ ਕਿ ਅਸੀਂ

ਸਾਰੇ ਸ਼ਹੀਦੀ ਪਾ ਜਾਵਾਂਗੇ, ਤੁਸੀਂ ਸਾਹਿਬਜ਼ਾਦਿਆਂ ਨੂੰ ਲੈ ਕੇ ਨਿਕਲ ਜਾਓ। ਗੁਰੂ ਜੀ ਨੇ ਅੱਗੋਂ ਕਿਹਾ, ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ। ਤਦ ਸਾਧ ਸੰਗਤ ਜੀ ਕਹਿੰਦੇ ਨੇ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ, ਜਿਨ੍ਹਾਂ ਦੀ ਉਮਰ 18 ਵਰੇ ਸੀ, ਉੱਠੇ ਤੇ ਗੁਰੂ ਜੀ ਪਾਸੋਂ ਗੜੀ ਤੋਂ ਬਾਹਰ ਜਾ ਕੇ ਦੁਸ਼ਮਣ ਨਾਲ ਜੂਝਣ ਦੀ ਆਗਿਆ।

ਸਾਧ ਸੰਗਤ ਜੀ, ਬਾਬਾ ਅਜੀਤ ਸਿੰਘ ਜੀ ਨੇ ਮੁਗਲ ਫੌਜਾਂ ਦੇ ਬੜੇ ਆਹੂ ਲਾਏ। ਕਵੀ ਸੈਨਾਪਤੀ ਲਿਖਦੇ ਨੇ ਕਿ ਵੈਰੀ ਸਾਹਿਬਜ਼ਾਦੇ ਹੱਥੋਂ ਮਰਦਿਆਂ ਅਰੇ ਖੁਦਾਏ ਕੂਕਦੇ ਸਨ। ਅੰਤ ਜਦ ਉਹਨਾਂ ਦੇ ਸਾਰੇ ਤੀਰ ਖਤਮ ਹੋ ਗਏ ਤਾਂ ਇੱਕ ਬਰਛਾ ਉਹਨਾਂ ਦੇ ਸਿਰ ਵਿੱਚ ਆ ਵੱਜਾ ਤੇ ਉਹ ਦੁਸ਼ਮਣਾਂ ਦੇ ਘੇਰੇ ਵਿੱਚ ਵੀਰ ਗਤੀ ਪ੍ਰਾਪਤ ਕਰ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਫਤਿਹ ਦਾ ਜੈਕਾਰਾ ਗਜਾਇਆ ਤੇ ਕਿਹਾ, ਹੇ ਅਕਾਲ ਪੁਰਖ, ਤੇਰੀ ਅਮਾਨਤ ਅਦਾ ਹੋਈ ਹੈ। ਸਾਧ ਸੰਗਤ ਜੀ, ਵਕਤ ਦੀ ਨਜ਼ਾਕਤ ਸਮਝ ਕੇ ਤਦ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਉਮਰ 14 ਸਾਲ ਪਿਤਾ ਜੀ ਦੀ ਆਗਿਆ ਲੈ ਕੇ ਆਪਣੇ ਵੱਡੇ ਵੀਰ ਦੀ ਤਰ੍ਹਾਂ ਰਣ ਤੱਤੇ ਦੀ ਬਲਦੀ ਅੱਗ ਵਿੱਚ ਜਾ ਕੁੱਦੇ। ਜਿੰਨਾ ਚਿਰ ਦਿਨ ਰਿਹਾ ਉਹ ਜਾਨ ਤੋੜ ਕੇ ਲੜੇ ਤੇ ਵੈਰੀ ਦਲ ਨੂੰ ਆਪਣੀ ਸੂਰਮਤਾਈ ਵੱਲੋਂ ਕਾਇਲ ਕਰਦੇ ਰਹੇ। ਜਦ ਸੂਰਜ ਡੁੱਬ ਰਿਹਾ ਸੀ, ਬਾਬਾ ਜੁਝਾਰ ਸਿੰਘ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ। ਦੋ ਵੱਡੇ ਸਾਹਿਬਜ਼ਾਦੇ ਇਸ ਤਰ੍ਹਾਂ ਚਮਕੌਰ ਦੀ ਜੰਗ ਵਿੱਚ ਜੂਝ ਕੇ ਸਾਧ ਸੰਗਤ ਜੀ ਵੀਰ ਗਤੀ ਨੂੰ ਪ੍ਰਾਪਤ ਹੋਏ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹਨਾਂ ਦੀ ਅਰਦਾਸ ਪੂਰੀ ਹੋਈ ਹੋਵੇ। ਜਬ ਆਵ ਕੀ ਔਦ ਨਿਦਾਨ ਰਿਪੀਟ ਜਬ ਆਵ ਕੀ ਔਦ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ ਅਤ ਹੀ ਰਣ ਮੈਂ ਤਬ ਜੂਝ ਮਰੋ। ਸਾਧ ਸੰਗਤ ਜੀ, ਦੂਸਰੇ ਪਾਸੇ ਮਾਤਾ ਗੁਜਰੀ ਜੀ ਸਣੇ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਸਰਹੰਦ ਦੇ ਬੁਰਜ ਵਿੱਚ ਕੈਦ ਕਰ ਦਿੱਤਾ ਸੀ। ਸਾਹਿਬਜ਼ਾਦਿਆਂ ਨੂੰ ਅਗਲੇ ਦਿਨ ਕਚਹਿਰੀ ਵਿੱਚ ਬੁਲਾਇਆ ਗਿਆ। ਮਾਤਾ ਜੀ ਨੇ ਹਦਾਇਤ ਕਰਕੇ ਤੋਰਿਆ, ਮੇਰੇ ਜਿਗਰ ਦੇ ਟੋਟਿਓ, ਯਾਦ ਰੱਖਿਓ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਫਰਜ਼ੰਦ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪੋਤੇ ਤੇ ਗੁਰੂ ਨਾਨਕ ਦੇਵ ਸਾਹਿਬ ਦੇ ਸਿੱਖ ਹੋ, ਆਪਣੇ ਧਰਮ ਨੂੰ ਆਂਚ ਨਾ ਆਉਣ ਦੇਣੀ। ਕਚਹਿਰੀ ਵਿੱਚ ਉਹਨਾਂ ਬੱਚਿਆਂ ਨੂੰ ਕਿਹਾ ਗਿਆ, ਤੁਹਾਡੀ ਉਮਰ ਛੋਟੀ ਹੈ, ਤੁਹਾਨੂੰ ਛੱਡਣ ਦਾ ਵਿਚਾਰ ਕਰ ਰਹੇ ਹਾਂ, ਜੇਕਰ ਤੁਹਾਨੂੰ ਛੱਡ ਦੇਈਏ ਤਾਂ ਕੀ ਕਰੋਗੇ। ਤਾਂ ਸਾਧ ਸੰਗਤ ਜੀ, ਬਾਬਾ ਜ਼ੋਰਾਵਰ ਸਿੰਘ ਜੀ ਬੋਲੇ, ਵਿੱਚ ਜੰਗਲਾਂ ਜਾਵਾਂਗੇ, ਸਿੱਖਾਂ ਜੋੜ ਲਿਆਵਾਂਗੇ, ਸ਼ਸਤਰ ਇਕੱਠੇ ਕਰਾਂਗੇ, ਘੋੜਿਆਂ ਉੱਪਰ ਚੜਾਂਗੇ, ਨਾਲ ਤੁਹਾਡੇ ਲੜਾਂਗੇ। ਦਰਬਾਰੀਆਂ ਆਖਿਆ, ਇਹ ਸਪੋਲੀਏ ਨੇ, ਇਹਨਾਂ ਨੂੰ ਛੱਡਣਾ ਰਾਜਨੀਤੀ ਨਹੀਂ। ਫਿਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਇਸਲਾਮ ਕਬੂਲਣ ਲਈ ਪ੍ਰੇਰਿਆ ਗਿਆ, ਪਰ ਉਹ ਕਿਸੇ ਲਾਲਚ ਵਿੱਚ ਨਾ ਆਏ। ਅਖੀਰ ਕੋਈ ਵੀ ਵਾਹ ਨਾ ਲੱਗਦੀ ਵੇਖ ਕੇ ਉਹਨਾਂ ਨੂੰ ਕੰਧ ਵਿੱਚ ਜ਼ਿੰਦਾ ਚਿਣਾ ਦੇਣ ਦਾ ਹੁਕਮ ਸਾਦਰ ਕਰ ਦਿੱਤਾ ਗਿਆ। ਸਾਧ ਸੰਗਤ ਜੀ, ਇਸ ਤਰ੍ਹਾਂ ਦੋਵੇਂ ਮਾਸੂਮ ਜਿੰਦਾਂ ਸ਼ਹੀਦੀ ਪ੍ਰਾਪਤ ਕਰ ਗਈਆਂ, ਪਰ ਉਹਨਾਂ ਧਰਮ ਨਾ ਹਾਰਿਆ।

ਦੋਸਤੋ ਮਹਾਭਾਰਤ ਵਿੱਚ ਵਿਆਸ ਜੀ ਕਹਿੰਦੇ ਨੇ ਕਾਮਨਾ ਤੋਂ, ਲੋਭ ਤੋਂ ਜਾਂ ਪ੍ਰਾਣ ਬਚਾਉਣ ਦੀ ਲਾਲਸਾ ਤੋਂ ਧਰਮ ਦਾ ਤਿਆਗ ਕਦੇ ਨਾ ਕਰਨਾ। ਧਰਮ ਹੀ ਨਿੱਤ ਹੈ, ਸੁੱਖ ਦੁੱਖ ਤਾਂ ਸਭ ਅਨਿੱਤ ਨੇ। ਸਾਧ ਸੰਗਤ ਜੀ, ਡਾਕਟਰ ਬਲਬੀਰ ਸਿੰਘ ਜੀ ਮਹਾਭਾਰਤ ਦੇ ਇਸ ਹਵਾਲੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕਹਿੰਦੇ ਨੇ, ਇੰਜ ਲੱਗਦਾ ਏ ਬਿਆਸ ਜੀ ਖੁਦ ਅੱਜ ਸਰਹੰਦ ਵੱਲ ਤੱਕ ਰਹੇ ਨੇ ਤੇ ਕਹਿ ਰਹੇ ਨੇ, ਹੇ ਪਰਮਾਤਮਾ, ਹੇ ਦੇਵ, ਕੀ ਇਹ ਸੰਭਵ ਹੈ ਐਸੀ ਬਾਲ ਵਿਵਸਥਾ ਵਿੱਚ, ਇਸ ਅਧੋਗਤੀ ਦੇ ਸਮੇਂ ਵਿੱਚ ਇਹ ਦੋ ਸੁਕੁਮਾਰ ਦ੍ਰਿੜ ਰਹਿ ਸਕਣ। ਹੇ ਦੇਵ, ਮਹਾਭਾਰਤ ਦਾ ਆਸ਼ਾ ਪੂਰਨ ਹੋਣ ਲੱਗਾ ਏ। ਹੇ ਦੇਵ, ਇਹ ਮੇਰੇ ਮੰਤਵ ਤੋਂ ਵੀ ਗੱਲ ਵੱਧ ਗਈ ਹੈ। ਮੇਰੇ ਖਿਆਲ ਵਿੱਚ ਕਦੇ ਮਾਸੂਮ ਬੱਚੇ ਨਹੀਂ ਸਨ ਲੰਘੇ। ਹੇ ਦੇਵ, ਹੁਣ ਬਸ ਕਰੋ, ਹੋਰ ਦੇਖਿਆ ਨਹੀਂ ਜਾ ਸਕਦਾ। ਤਰਾਹ ਤਰਾਹ। ਧੁਰ ਉੱਪਰ ਦੂਰ ਉੱਚੇ ਖੰਡ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਗਦ ਗਦ ਹੋ ਰਹੇ ਸਨ। ਮਾਨੋ ਉਹ ਕਹਿ ਰਹੇ ਸਨ, ਸ਼ਾਬਾਸ਼ ਬੱਚਿਓ, ਸ਼ਾਬਾਸ਼ ਬੇਟਿਓ, ਤੁਸੀਂ ਜਦੋਂ ਅਜੇ ਸੰਸਾਰ ਵਿੱਚ ਨਹੀਂ ਸੀ ਉਪਜੇ, ਮੈਂ ਉਸ ਵੇਲੇ ਤੁਹਾਡੀ ਹੀ ਆਤਮਾ ਨੂੰ, ਜੋ ਅਨੰਤ ਦੀ ਗੋਦ ਵਿੱਚ ਬੈਠੀ ਸੀ, ਨਿਰਭੈਤਾ ਦੀ ਪ੍ਰਾਣ ਕਲਾ ਨਾਲ ਸਫੁਰਤ ਕਰ ਰਿਹਾ ਸਾਂ। ਆਓ ਲਾਲੋ, ਆਓ ਆਪਣੇ ਦਾਦੇ ਦੀ ਗੋਦ ਵਿੱਚ ਆਓ। ਤੁਸੀਂ ਆਪਣੀ ਅਭਿਵਿਅਕਤੀ ਆਪਣੇ ਨਾਂ ਵਿੱਚ ਛੱਡ ਆਇਓ। ਆਓ, ਤੁਹਾਡਾ ਨਾਂ ਕੌਮ ਦੇ ਖੂਨ ਦੀ ਤੜਪ ਵਿੱਚ ਹਮੇਸ਼ਾ ਜ਼ਿੰਦਾ ਰਹੇਗਾ। ਆਓ, ਦਾਦੇ ਦੀ ਗੋਦ ਵਿੱਚ ਅਵਿਅਕਤ ਵਿਸ਼ਰਾਮ ਲਈ। ਸਾਧ ਸੰਗਤ ਜੀ, ਐਸਾ ਸੁਭਾਗ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਏ ਜੋ ਨਿਰਭਉ ਦੀ ਸਦਾ ਥਿਰ ਪੌੜੀ ਉੱਤੇ ਤਾੜੀ ਲਾ ਕੇ ਖੜੋਤੇ ਹੋਣ। ਐਸੀ ਹੀ ਵੀਰਤਾ ਦੇ ਮਾਲਕ ਸਨ ਇਹ ਸਾਹਿਬਜ਼ਾਦੇ, ਜਿਨ੍ਹਾਂ ਬਾਲ ਵਰੇਸ ਵਿੱਚ ਉਹ ਕੁਝ ਕਰ ਵਿਖਾਇਆ ਜੋ ਵੱਡੇ ਵੱਡੇ ਜਿਗਰਿਆਂ ਵਾਲੇ ਵੀ ਨਹੀਂ ਕਰ ਸਕਦੇ। ਦੋਸਤੋ, ਉਹ ਚਾਰੇ ਮਾਸੂਮ ਜਿੰਦਾਂ ਸ਼ਹੀਦੀ ਪ੍ਰਾਪਤ ਕਰ ਗਈਆਂ, ਪਰ ਉਹਨਾਂ ਸਿੱਖੀ ਸਿਦਕ ਨਾ ਹਾਰਿਆ। ਚੌਹਾਂ ਸਾਹਿਬਜ਼ਾਦਿਆਂ ਦਾ ਅਦੁੱਤੀ ਸਿਰੜ, ਬੇਖੌਫ ਸੂਰਮਗਤੀ ਤੇ ਬੇਮਿਸਾਲ ਸ਼ਹਾਦਤ ਸਾਰੇ ਪੰਥ ਲਈ ਸਦੀਵੀ ਪ੍ਰੇਰਨਾ ਏ। ਇਹਨਾਂ ਸਾਹਿਬਜ਼ਾਦਿਆਂ ਦੇ ਕਿਰਦਾਰ ਤੋਂ ਇੱਕ ਗੱਲ ਇਹ ਸਪਸ਼ਟ ਹੁੰਦੀ ਹੈ ਸਾਧ ਸੰਗਤ ਜੀ, ਕਿ ਆਤਮਕ ਬਲ ਦਾ ਉਮਰ ਨਾਲ ਕੋਈ ਸੰਬੰਧ ਨਹੀਂ। ਇਹ ਚਾਰੇ ਕੱਚੀ ਉਮਰ ਵਿੱਚ ਸੱਚਮੁੱਚ ਬਾਬੇ ਸਨ, ਵੱਡੀ ਆਤਮਕ ਅਵਸਥਾ ਦੇ ਸਵਾਮੀ, ਨਿਰਭੈ

ਹੈ ਪਦ ਨੂੰ ਪ੍ਰਾਪਤ। ਇਹੋ ਰਹੱਸ ਗੁਰੂ ਹਰਕ੍ਰਿਸ਼ਨ ਸਾਹਿਬ ਦੇ 5 ਸਾਲ ਦੀ ਉਮਰ ਵਿੱਚ ਗੱਦੀ ਨਸ਼ੀਨ ਹੋਣ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 9 ਸਾਲ ਦੀ ਉਮਰ ਵਿੱਚ ਗੁਰਤਾ ਸੰਭਾਲਣ ਦੇ ਓਹਲੇ ਵੀ ਵਰਤਦਾ ਏ। ਦੋਸਤੋ, ਦੂਜੀ ਗੱਲ ਇਹ ਸਪਸ਼ਟ ਹੁੰਦੀ ਹੈ ਕਿ ਗੁਣ ਸਦਾ ਵਿਰਾਸਤ ਵਿੱਚ ਨਹੀਂ ਮਿਲਦੇ। ਗੁਰੂ ਘਰ ਵਿੱਚ ਪੈਦਾ ਹੋ ਕੇ ਵੀ ਕਈ ਸਾਹਿਬਜ਼ਾਦੇ ਦੈਵੀ ਗੁਣਾਂ ਤੋਂ ਵਾਂਝੇ ਰਹਿ ਗਏ। ਉਹਨਾਂ ਨੂੰ ਪੰਥ ਉੱਕਾ ਵੀ ਚੇਤੇ ਨਹੀਂ ਕਰਦਾ। ਪੰਥ ਜਾਂ ਤਾਂ ਉਹਨਾਂ ਸਾਹਿਬਜ਼ਾਦਿਆਂ ਨੂੰ ਸਿਮਰਦਾ ਏ ਜੋ ਗੁਰੂ ਪਦਵੀ ਨੂੰ ਪ੍ਰਾਪਤ ਕਰ ਗਏ, ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਸ਼ਹਾਦਤ ਦੀ ਪਰੰਪਰਾ ਨੂੰ 4 ਚੰਨ ਲਾਏ। ਜਿਹੜੇ ਸਾਹਿਬਜ਼ਾਦੇ ਗੁਰੂ ਘਰ ਨਾਲ ਈਰਖਾ ਤੇ ਵੈਰ ਭਾਵਨਾ ਕਰਦੇ ਰਹੇ ਤੇ ਆਪ ਗੱਦੀਆਂ ਲਾ ਕੇ ਬੈਠ ਗਏ, ਉਹਨਾਂ ਨਾਲ ਤੇ ਗੁਰੂ ਘਰੋਂ ਬੇਮੁੱਖ ਹੋਏ ਉਹਨਾਂ ਦੇ ਪਿੱਛ ਲੱਗਾ ਨਾਲ ਵਰਤਣ ਤੇ ਸਾਂਝ ਪਾਲਣ ਦੀ ਸਿੱਖਾਂ ਨੂੰ ਵਰਜਣਾ ਹੋ ਗਈ। ਕੇਵਲ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੀ ਪਾਵਨ ਯਾਦ ਨੂੰ ਹੀ ਪੰਥ ਨਿਤ ਅਰਦਾਸ ਵਿੱਚ ਤਾਜ਼ਾ ਕਰਦਾ ਏ। ਜਿਨ੍ਹਾਂ ਸਿਦਕ ਦਾ ਉੱਚਤਮ ਆਦਰਸ਼ ਨਿਭਾਉਂਦਿਆਂ ਆਪਣੀਆਂ ਜਾਨਾਂ ਲਾ ਦਿੱਤੀਆਂ, ਅਰਦਾਸ ਵਿੱਚ ਸਾਧ ਸੰਗਤ ਜੀ ਉਹਨਾਂ ਦੀ ਯਾਦ ਉਹਨਾਂ ਦੇ ਸਿਦਕ ਸਿਰੜ ਨੂੰ ਅਵਿਰਲ ਸ਼ਰਧਾਂਜਲੀ ਅਰਪਣ ਕਰਨ ਦਾ ਉਪਰਾਲਾ ਏ। ਸਾਧ ਸੰਗਤ ਜੀ, ਧਰਮ ਪਰੰਪਰਾ ਵਿੱਚ ਮੁਕਤਾ ਉਸ ਨੂੰ ਕਹਿੰਦੇ ਨੇ ਜੋ ਅਸਤਿਤਵ ਪਰਕ ਬੰਧਨਾਂ ਤੋਂ ਆਜ਼ਾਦ ਹੋ ਗਿਆ ਹੋਵੇ। ਮਨੁੱਖੀ ਹੋਂਦ ਨਾਲ ਜੁੜੇ ਹੋਏ ਇਹ ਬੰਧਨ ਜਨਮ ਮਰਨ ਦੇ, ਮੋਹ ਮਾਇਆ ਦੇ, ਦੁੱਖ ਸੁੱਖ ਦੇ ਬੰਧਨ ਨੇ ਦੋਸਤੋ। ਇਹਨਾਂ ਤੋਂ ਛੁਟਕਾਰੇ ਦਾ ਨਾਮ ਮੁਕਤੀ ਹੈ ਤੇ ਐਸੀ ਮੁਕਤੀ ਪ੍ਰਾਪਤ ਕਰਨ ਵਾਲੇ ਨੂੰ ਮੁਕਤਾ ਕਿਹਾ ਜਾਂਦਾ ਏ।

ਦੋਸਤੋ, ਸਿੱਖ ਧਰਮ ਵਿੱਚ ਮੁਕਤੀ ਦਾ ਮੁੱਖ ਸਾਧਨ ਆਤਮ ਸਮਰਪਣ ਹੈ, ਆਪਣੇ ਆਪੇ ਵੱਲੋਂ ਮਰ ਜਾਣ ਦਾ। ਇਹ ਆਤਮ ਸਮਰਪਣ ਵਾਹਿਗੁਰੂ ਜੀ ਦੀ ਯਾਦ ਵਿੱਚ ਰਹਿਣ ਵਾਲਾ, ਸਤਿਗੁਰੂ ਜੀ ਦੇ ਬਚਨਾਂ ਤੋਂ ਵਾਰੇ ਜਾਣ ਵਾਲਾ, ਆਪਣੇ ਅੰਦਰ ਪਿਆਰ ਤੇ ਨਿਮਰਤਾ ਵਸਾਉਣ ਵਾਲਾ, ਧਰਮ ਦੀ ਖਾਤਰ ਆਪਾ ਵਾਰਨ ਵਾਲਾ, ਜਾਂ ਫਿਰ ਆਪਣੀ ਬੇਮੁਖਤਾ ਤੋਂ ਪਛਤਾ ਕੇ ਮੁੜ ਸ਼ਰਨ ਆਉਣ ਵਾਲਾ, ਕਿਸੇ ਵੀ ਪ੍ਰਕਾਰ ਦਾ ਆਤਮ ਸਮਰਪਣ ਹੋ ਸਕਦਾ ਏ। ਕਿਸੇ ਮੁਕਤੇ ਨੂੰ ਸੇਵ ਕੇ ਹੀ ਪ੍ਰਾਣੀ ਮੁਕਤ ਹੋ ਸਕਦਾ ਏ। ਅਰਦਾਸ ਵਿੱਚ ਜਿਨ੍ਹਾਂ 40 ਮੁਕਤਿਆਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਜਾਂਦੀ ਹੈ, ਸਾਧ ਸੰਗਤ ਜੀ, ਇਹ ਉਹ ਮੁਕਤੇ ਨੇ ਜੋ ਆਤਮ ਸਮਰਪਣ ਦੀਆਂ ਸ਼ਿਖਰਾਂ ਨੂੰ ਛੂਹਦਿਆਂ ਮੁਕਤੀ ਦਾਤੇ ਸਤਿਗੁਰੂ ਜੀ ਤੋਂ ਆਪਣੀਆਂ ਜਾਨਾਂ ਵਾਰ ਗਏ। ਪਹਿਲੇ 40 ਮੁਕਤੇ ਉਹ ਸਿੰਘ ਸਨ ਜੋ ਚਮਕੌਰ ਦੀ ਗੜੀ ਵਿੱਚ 10 ਲੱਖ ਫੌਜ ਦਾ ਟਾਕਰਾ ਕਰਕੇ ਸ਼ਹੀਦ ਹੋਏ। ਇਹ ਸਿੰਘ ਲਗਾਤਾਰ ਕਈ ਦਿਨਾਂ ਤੋਂ ਢਿੱਡੋਂ ਭੁੱਖੇ ਕੇਵਲ ਸਿਦਕ ਤੇ ਸਿਰੜ ਦੇ ਸਿਰ ਤੇ ਲੜਦੇ ਰਹੇ। ਅਥਾ ਮੁਗਲ ਫੌਜ ਨੇ ਇਸ ਗੜੀ ਦਾ ਬੜਾ ਸਖਤ ਮੁਹਾਸਰਾ ਕੱਤਿਆ ਹੋਇਆ ਸੀ। ਸਮੁੰਦਰਾਂ ਦੀਆਂ ਛੱਲਾਂ ਵਾਂਗ ਉਹ ਬਾਰ ਬਾਰ ਗੜੀ ਉੱਤੇ ਧਾਵੇ ਬੋਲਦੇ, ਪਰ ਸਿੰਘਾਂ ਦੇ ਜਵਾਬੀ ਤੀਰਾਂ ਨਾਲ ਟਕਰਾ ਕੇ ਸਮੁੰਦਰ ਦੀਆਂ ਛੱਲਾਂ ਵਾਂਗ ਹੀ ਵਾਪਸ ਪਰਤ ਜਾਂਦੇ। ਵਿੱਚ ਵਿੱਚ ਸਿੰਘਾਂ ਦੇ ਜਥੇ ਗੜੀ ਤੋਂ ਬਾਹਰ ਆ ਕੇ ਵੀ ਦੁਸ਼ਮਣ ਦੇ ਆਹੂ ਲਾਉਂਦੇ ਤੇ ਕਰੜੇ ਹੱਥ ਦਿਖਾਉਂਦੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ। ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਜਿਨ੍ਹਾਂ ਦਾ ਸ਼ਹੀਦੀ ਬਿਰਤਾਂਤ ਮੈਂ ਆਪ ਜੀ ਦੇ ਨਾਲ ਸਾਂਝਾ ਕਰਕੇ ਹਟਿਆ ਹਾਂ, ਇਸੇ ਤਰ੍ਹਾਂ ਹੀ ਵੀਰ ਗਤੀ ਨੂੰ ਪ੍ਰਾਪਤ ਹੋਏ। ਸਾਹਿਬਜ਼ਾਦਿਆਂ ਦੀ ਸ਼ਹੀਦੀ ਮਗਰੋਂ ਕਲਗੀਧਰ ਪਾਤਸ਼ਾਹ ਨੂੰ ਗੜੀ ਵਿੱਚ ਬਚ ਰਹੇ ਸਿੰਘਾਂ ਦੀ ਪ੍ਰਤੀਨਿਧਤਾ ਕਰਦੇ 5 ਸਿੰਘਾਂ ਨੇ ਗੜੀ ਛੱਡ ਕੇ ਨਿਕਲ ਜਾਣ ਦਾ ਹੁਕਮ ਦਿੱਤਾ। ਸਤਿਗੁਰੂ ਜੀ ਦੁਸ਼ਮਣ ਨੂੰ ਵੰਗਾਰਦੇ ਨਿਕਲੇ ਤਾਂ ਇਹਨਾਂ ਸਿੰਘਾਂ ਨੇ ਧੌਂਸਿਆਂ ਦੀ ਵੰਗਾਰ ਮਚਾ ਦਿੱਤੀ ਤੇ ਦੁਸ਼ਮਣ ਨੂੰ ਇੱਕ ਵਾਰ ਤਾਂ 6-5 ਵਿੱਚ ਪਾ ਦਿੱਤਾ, ਪਰ ਅਣਗਿਣਤ ਮੁੱਲ ਖਈਏ ਅੱਗੇ ਗਿਣਤੀ ਦੇ ਸਿੰਘ ਕਿੰਨਾ ਚਿਰ ਨਿਭ ਸਕਦੇ ਸਨ। ਅੰਤ ਵਿੱਚ ਇੱਕ ਇੱਕ ਕਰਕੇ ਸਾਰੇ ਦੇ ਸਾਰੇ ਸੂਰਮ ਗਤੀ ਨੂੰ ਪ੍ਰਾਪਤ ਹੋ ਗਏ। ਇਹਨਾਂ ਤੋਂ ਮਗਰੋਂ 40 ਮੁਕਤੇ ਹੋਰ ਵੀ ਹੋਏ। ਇਹ ਮਾਝੇ ਦੇ ਉਹ ਸਿੰਘ ਸਨ ਜੋ ਅਨੰਦਪੁਰ ਦੇ ਮਹਾਸਰੇ ਵੇਲੇ ਦਿਲ ਛੱਡ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੂੰ ਸਾਡਾ

ਤੇ ਅਸੀਂ ਤੇਰੇ ਸਿੱਖ ਨਹੀਂ। ਪਤਾ ਨੀ ਕਿਹੜੇ ਕਮਜ਼ੋਰ ਛਿੰਨ ਉਹ ਇਹ ਬੇਦਾਵਾ ਲਿਖ ਆਏ ਸਨ। ਉਹਨਾਂ ਦੀ ਆਤਮਾ ਵਿੱਚ ਤਾਂ ਸਤਿਗੁਰੂ ਦੀ ਯਾਦ ਅਜੇ ਵੀ ਕਾਇਮ ਸੀ, ਸ਼ਾਇਦ ਲੰਮੀ ਭੁੱਖ ਦੀ ਬੇਵਸੀ ਨਹੀਂ ਸਨ ਚੱਲ ਸਕੇ, ਸ਼ਾਇਦ ਅਵਿਰਲ ਘਮਸਾਨ ਕਰਦਿਆਂ ਥੱਕ ਗਏ ਸਨ। ਇਹ ਕਮਜ਼ੋਰ ਸਨ, ਕਠੋਰ ਨਹੀਂ ਸਨ। ਸ਼ਾਇਦ ਕਮਜ਼ੋਰੀ ਤੇ ਥਕਾਵਟ ਇਹਨਾਂ ਤੇ ਹਾਵੀ ਹੋ ਗਈ ਸੀ। ਕਮਜ਼ੋਰੀ ਦੇ ਕਿਸੇ ਛਿੰਨ ਗੁਰੂ ਨੂੰ ਬੇਦਾਵਾ ਦੇ ਕੇ ਨਿਕਲ ਆਏ। ਦੁਸ਼ਮਣ ਨੇ ਵੀ ਬੇਦਾਵਾ ਲਿਖਣ ਵਾਲਿਆਂ ਨੂੰ ਰਾਹ ਦੇ ਦਿੱਤਾ ਸੀ। ਜਦੋਂ ਉਹ ਘਰੀ ਪਹੁੰਚੇ ਤਾਂ ਘਰਦਿਆਂ ਨੇ ਬੂਹੇ ਨਾ ਟੱਪਣ ਦਿੱਤੇ। ਆ ਗਏ ਉਹ ਆਪਣੇ ਗੁਰੂ ਨੂੰ ਪਿੱਠ ਦੇ ਕੇ। ਉਹਨਾਂ ਦੀਆਂ ਘਰ ਵਾਲੀਆਂ ਨੇ ਲਾਣਤਾਂ ਪਾਉਂਦਿਆਂ ਆਖਿਆ, ਤੁਸੀਂ ਘਰੇ ਚੂੜੀਆਂ ਪਹਿਣ ਕੇ ਬੈਠੋ, ਅਸੀਂ ਜਾਨੀਆਂ ਸਤਿਗੁਰ ਨੂੰ ਸੀਸ ਦੇਣ। ਇਹ ਜਾਨਾਂ ਜਿਹੜੀਆਂ ਬਚਾ ਲਿਆਏ ਉਹ ਕਦੋਂ ਤੀਕ ਤੁਹਾਡੇ ਨਾਲ ਨਿਬੜਗੀਆਂ। ਘਰਾਂ ਤੋਂ ਫਿਟਕਾਰਿਆਂ ਨੂੰ ਮਾਤਾ ਭਾਗ ਭਰੀ ਵਾਪਸ ਗੁਰੂ ਚਰਨਾਂ ਵੱਲ ਲੈ ਤੁਰੇ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲ ਚੋਂ ਹੋ ਜੱਟਪੁਰੇ ਹੁੰਦੇ ਹੋਏ ਫਿਰੋਜ਼ਪੁਰ ਵਾਲੇ ਪਾਸੇ ਨੂੰ ਤੁਰ ਪਏ ਸਨ। ਸ਼ਾਹੀ ਫੌਜਾਂ ਉਹਨਾਂ ਦਾ ਖੁਰਾ ਨੱਪਦੀਆਂ ਫਿਰਦੀਆਂ ਸਨ। ਇਹਨਾਂ ਫੌਜਾਂ ਦੇ ਪਿੱਛੋਂ ਤੁਰੇ ਆਉਣ ਦੀ ਇਹਨਾਂ ਬੇਦਾਵੀਏ ਸਿੱਖਾਂ ਨੂੰ ਭਿਣਕ ਪੈ ਗਈ। ਖਿਦਰਾਣੇ ਦੀ ਢਾਬ ਦੇ ਕੰਢੇ ਇਹਨਾਂ ਨੇ ਤੁਰੀ ਆਉਂਦੀ ਵੈਰੀ ਫੌਜ ਨੂੰ ਰਸਤੇ ਵਿੱਚ ਰੋਕਣ ਦਾ ਫੈਸਲਾ ਕਰ ਲਿਆ। ਸਾਧ ਸੰਗਤ ਜੀ ਆਪਣੀਆਂ ਚਾਦਰਾਂ ਲਾ ਕੇ ਉਹਨਾਂ ਨੇ ਬਿਰਛਾਂ ਉੱਤੇ ਟੰਗ ਦਿੱਤੀਆਂ। ਦੂਰੋਂ ਇਉਂ ਜਾਪਣ ਲੱਗਾ ਜਿਵੇਂ ਕੋਈ ਫੌਜ ਉੱਥੇ ਤੰਬੂ ਤਾਣੇ ਡੇਰੇ ਲਾਈ ਬੈਠੀ ਹੋਵੇ। ਆਪ ਉਹ ਇਸੇ ਟਿਕਾਣੇ ਮੱਲ ਕੇ ਬੈਠ ਗਏ ਜਿੱਥੋਂ ਆ ਰਹੀ ਫੌਜ ਉੱਤੇ ਪੂਰੇ ਜਲਾਲ ਨਾਲ ਹਮਲਾ ਕਰ ਸਕਣ। ਵੈਰੀਆਂ ਦੀ ਵਹੀਰ ਆਈ ਪਰ ਇਹਨਾਂ ਦੇ ਹੱਲੇ ਅੱਗੇ ਕੁਝ ਵੀ ਉਹਨਾਂ ਦਾ ਵੱਸ ਨਾ ਚੱਲਿਆ। ਸਾਰੀ ਖਤਮ ਹੋ ਗਈ, ਕੁਝ ਤਿੱਤਰ ਬਿੱਤਰ ਹੋ ਗਈ, ਪਰ ਇਹ 40 ਦੇ 40 ਸਿੰਘ ਵੀ ਗੁਰੂ ਜੀ ਦੇ ਖਾਤਰ ਸ਼ਹੀਦ ਹੋ ਗਏ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਲੜਾਈ ਦੀ ਸੂਹ ਮਿਲ ਗਈ। ਉਹ ਵੀ ਉੱਥੇ ਆਣ ਪੁੱਜੇ। ਇਹਨਾਂ ਸਿੰਘਾਂ ਦੀ ਸੂਰਮ ਗਤੀ ਤੇ ਕੁਰਬਾਨੀ ਕਾਰਨ ਉਹ ਬਹੁਤ ਦਰਵੇ। ਇੱਕ ਇੱਕ ਦਾ ਸਿਰ ਉਹਨਾਂ ਆਪਣੀ ਗੋਦੀ ਵਿੱਚ ਲਿਆ, ਇੱਕ ਇੱਕ ਦਾ ਮੱਥਾ ਚੁੰਮਿਆ ਤੇ ਖਿਤਾਬ ਦਿੱਤੇ, ਇਹ ਮੇਰਾ 5,000, ਇਹ ਮੇਰਾ 10,000, ਇਹ ਮੇਰਾ ਖਾਲਸਾ। ਜਦੋਂ ਉਹਨਾਂ ਦੇ ਜਥੇਦਾਰ ਮਹਾਂ ਸਿੰਘ ਜੀ ਕੋਲ ਸਤਿਗੁਰੂ ਜੀ ਪਹੁੰਚੇ ਤਾਂ ਕੀ ਵੇਖਦੇ ਨੇ, ਉਹਨਾਂ ਦੇ ਪ੍ਰਾਣ ਅਜੇ ਚੱਲ ਰਹੇ ਸਨ। ਗੁਰੂ ਜੀ ਨੇ ਉਹਨਾਂ ਦਾ ਸਿਰ ਵੀ ਆਪਣੀ ਗੋਦ ਵਿੱਚ ਲਿਆ, ਮੂੰਹ ਵਿੱਚ ਪਾਣੀ ਪਾਇਆ ਤਾਂ ਰਤਾ ਉਸ ਨੂੰ ਸੁਰਤ ਆਈ। ਤਦ ਗੁਰੂ ਜੀ ਨੇ ਉਸ ਦੇ ਮਸਤਕ ਤੇ ਹੱਥ ਫੇਰਿਆ ਤੇ ਅਸੀਸ ਦੇਂਦਿਆਂ ਉਸ ਦਾ ਨਾਮ ਪੁਕਾਰਿਆ। ਮਹਾਂ ਸਿੰਘ ਬੱਚਿਆਂ ਵਾਂਗ ਰੋ ਪਿਆ। ਗੁਰੂ ਜੀ ਨੇ ਅਨੰਤ ਮਿਹਰ ਵਿੱਚ ਆ ਕੇ ਬਚਨ ਕੀਤੇ, ਮਹਾਂ ਸਿੰਘ ਜੀ ਜੋ ਕੁਝ ਮੰਗਣਾ ਏ ਮੰਗ ਲਵੋ, ਅੱਜ ਜੋ ਵੀ ਮੰਗੋਗੇ ਮਿਲੇਗਾ। ਮਹਾਂ ਸਿੰਘ ਅੱਗੋਂ ਅਤਿ ਮਸੂਮ ਸ਼ੁਕਰਾਨੇ ਵਿੱਚ ਡਬ ਡਬਾਉਂਦੀਆਂ ਅੱਖਾਂ ਨਾਲ ਬੋਲਿਆ, ਸੱਚੇ ਪਾਤਸ਼ਾਹ ਜੇ ਤੁੱਠੇ ਹੋ ਤਾਂ ਸਾਡਾ ਲਿਖਿਆ ਬੇਦਾਵਾ ਪਾੜ ਦਿਓ। ਸਤਿਗੁਰੂ ਜੀ ਨੇ ਕਿਹਾ, ਮਹਾਂ ਸਿੰਘ ਜੀ ਕੁਝ ਹੋਰ ਵੀ ਮੰਗ ਲਵੋ।

ਕੋਲੇ ਦਾ ਤਾਰ ਪਾਸ਼ਾ, ਬਸ ਟੁੱਟੀ ਗੰਢ ਦਿਓ, ਟੁੱਟੀ ਗੰਢ ਦਿਓ। ਸਾਧ ਸੰਗਤ ਜੀ, ਸਤਿਗੁਰਾਂ ਨੇ ਕਮਰ ਕੱਸੇ ਵਿੱਚ ਸਾਂਭਿਆ ਬੇਦਾਵਾ ਕੱਢਿਆ, ਪਾੜ ਕੇ ਉਸਦੇ ਪੁਰਜ਼ੇ ਹਵਾ ਵਿੱਚ ਉਡਾ ਦਿੱਤੇ। ਮਹਾਂ ਸਿੰਘ ਨੇ ਸ਼ੁਕਰਾਨੇ ਵਿੱਚ ਸਤਿਗੁਰਾਂ ਦੇ ਚਰਨ ਚੁੰਮ ਲਏ ਤੇ ਫਿਰ ਆਪਣੇ ਮਿਹਰਬਾਨ ਸਤਿਗੁਰੂ ਦੀ ਗੋਦ ਵਿੱਚ ਹੀ ਸ਼ਹੀਦੀ ਪ੍ਰਾਪਤ ਕਰ ਗਏ। ਸਤਿਗੁਰਾਂ ਨੇ ਮਹਾਂ ਸਿੰਘ ਦੇ ਸਮਸਤ ਸ਼ਹੀਦ ਜਥੇ ਨੂੰ ਮੁਕਤਿਆਂ ਦਾ ਖਿਤਾਬ ਦਿੱਤਾ। ਮਾਤਾ ਭਾਗੋ ਜੀ ਬਚ ਰਹੇ ਸਨ, ਉਹ ਗੁਰੂ ਜੀ ਦੀਆਂ ਫੌਜਾਂ ਦੇ ਨਾਲ ਹੀ ਹਜ਼ੂਰ ਸਾਹਿਬ ਨੂੰ ਚਲੇ ਗਏ। ਸਾਧ ਸੰਗਤ ਜੀ, ਕਈ ਵਾਰ ਪੁੱਛਿਆ ਜਾਂਦਾ ਏ ਕਿ ਅਰਦਾਸ ਵਿੱਚ ਕਿਹੜੇ ਮੁਕਤਿਆਂ ਨੂੰ ਸਿਮਰਦੇ ਆਂ, ਚਮਕੌਰ ਵਾਲੇ ਕਿ ਮੁਕਤਸਰ ਵਾਲੇ? ਇਸ ਪ੍ਰਸ਼ਨ ਦਾ ਉੱਤਰ ਬੜਾ ਸੌਖਾ ਏ। ਜੇ ਇੱਕ ਯਾਦ ਆ ਜਾਣ ਤਾਂ ਮੁਬਾਰਕ, ਜੇ ਦੂਜੇ ਯਾਦ ਆ ਜਾਣ ਤਾਂ ਵੀ ਮੁਬਾਰਕ, ਤੇ ਜੇਕਰ ਦੋਵੇਂ ਯਾਦ ਆ ਜਾਣ ਤਾਂ ਹੋਰ ਵੀ ਮੁਬਾਰਕ। ਉਹ ਵੀ ਮੁਬਾਰਕ ਜੋ ਸ਼ਹੀਦੀਆਂ ਪਾ ਗਏ, ਉਹ ਵੀ ਜੋ ਸ਼ਹੀਦੀ ਰਾਹੀਂ ਟੁੱਟੀ ਗੰਢਵਾ ਗਏ।

ਸਾਧ ਸੰਗਤ ਜੀ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਦਾਸ ਗੁਰੂ ਘਰ ਦੇ ਕੁੱਕਰ ਬਲਜੀਤ ਸ਼ਰਮਾ ਤੇ ਮੇਰੀ ਲਾਡਲੀ ਸਤਿਕਾਰਿਤ ਭੈਣ ਗੁਰੂ ਘਰ ਦੀ ਸੇਵਾ ਦੇ ਵਿੱਚ ਹਮੇਸ਼ਾ ਮਗਨ ਰਹਿਣ ਵਾਲੀ ਗੁਰਦੀਪ ਕੌਰ ਗਿੱਲ ਜੀ ਨੂੰ ਅੱਜ ਦਾ ਇਹ ਪ੍ਰੋਗਰਾਮ ਹਰ ਅਕਾਲ ਉਸਤਤ ਸੰਪੂਰਨ ਕਰਨ ਦੀ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਰ ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ, ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫ੍ਰਿਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
1: ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਕਿਹਾ, ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਉਪਲਬਧੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਕਾਇਮ ਕੀਤੀ।

0: ਦਿੱਤੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ, ਪੰਜਾਬ 'ਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਤੇ ਸਰਕਾਰ ਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਭਾਲ ਕੇ ਐਤਵਾਰ ਨੂੰ ਪਾਕਿਸਤਾਨ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਇਸ ਸਾਲ ਦੀ ਪਾਸਿੰਗ ਆਊਟ ਪਰੇਡ ਇਤਿਹਾਸਕ ਹੈ ਕਿਉਂਕਿ ਪਹਿਲੀ ਵਾਰ ਮਹਿਲਾ ਕੈਡਿਟਾਂ ਵੀ ਪਾਸ ਆਊਟ ਹੋਈਆਂ ਨੇ। ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਉਹ 9 ਮਹਿਲਾ ਕੈਡਿਟਾਂ ਨੂੰ ਦੇਖ ਕੇ ਬਹੁਤ ਖੁਸ਼ ਨੇ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਭਾਰਤ ਦੇ ਰੱਖਿਆ ਬਲਾਂ ਦੇ ਇਤਿਹਾਸ 'ਚ ਇੱਕ ਮਹੱਤਵਪੂਰਨ ਉਪਲਬਧੀ ਹੈ, ਸਗੋਂ ਭਾਰਤ ਦੀ ਮਹਿਲਾ ਅਗਵਾਈ ਵਾਲੇ ਵਿਕਾਸ ਵੱਲ ਵੱਧ ਰਹੀ ਇੱਕ ਪ੍ਰੇਰਣਾਦਾਇਕ ਮਿਸਾਲ ਵੀ ਹੈ।
1: I am specially delighted to see 9 women cadets. This is watershed moment in the history of IMA. It is not only a milestone in the history of India's defense forces, but also an inspiring example of India's march towards women-led development. I am sure that many more women cadets will join the academy.
0: ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਵਿਸ਼ਵ ਪੱਧਰ ਤੇ ਪੈਦਾ ਹੋਈ ਊਰਜਾ ਸੰਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਰਾਨ, ਅਮਰੀਕਾ ਤੇ ਇਜ਼ਰਾਈਲ ਨਾਲ ਜੁੜੀਆਂ ਅੰਤਰਰਾਸ਼ਟਰੀ ਸਥਿਤੀਆਂ ਕਾਰਨ ਪੈਟਰੋਲੀਅਮ ਖੇਤਰ 'ਚ ਚੁਣੌਤੀਆਂ ਤੇ ਕੀਮਤਾਂ ਤੇ ਦਬਾਅ ਵਧਿਆ। ਉਨ੍ਹਾਂ ਕਿਹਾ ਕਿ ਪਰ ਭਾਰਤ ਨੇ ਸੁਚੱਜੇ ਪ੍ਰਬੰਧਨ ਰਾਹੀਂ ਇਹ ਯਕੀਨੀ ਬਣਾਇਆ ਕਿ ਦੇਸ਼ ਦੇ ਨਾਗਰਿਕਾਂ ਨੂੰ ਇਸ ਦਾ ਪ੍ਰਭਾਵ ਹੋਰ ਕਈ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਘੱਟ ਚੱਲਣਾ ਪਵੇ।
2: प्रधानमंत्री जी ये नहीं चाहते थे कि बढ़ते दामों में हमारे आम नागरिक जो है, हमारे बहन भाई, उन पे बोझ पड़े। और अभी हमने जब पेट्रोल और डीजल का दाम बढ़ाया तो कितना बढ़ा टोटल? पहले 3 रुपए कम हुआ था, उसको मैं एक तरफ छोड़ता हूँ, 7 रुपए और 60 पैसे। और हमने एक एनालिसिस किया विश्व भर में, जापान के अलावा भारत एक ऐसा देश है जहां सबसे कम प्राइस इंक्रीज हुई है पेट्रोल और डीजल की।
0: ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਨੂੰ ਲੋਕ ਕੇਂਦਰਿਤ ਤੇ ਵਿਕਾਸ ਮੁਖੀ ਕਰਾਰ ਦਿੰਦਿਆਂ ਸ੍ਰੀ ਪੁਰੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਭਾਰਤ ਨੇ ਹਰ ਖੇਤਰ 'ਚ ਤਰੱਕੀ ਦੀ ਨਵੀਂ ਦਿਸ਼ਾ ਹਾਸਲ ਕੀਤੀ ਹੈ। ਸ੍ਰੀ ਪੁਰੀ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ 2014 ਤੋਂ ਲੈ ਕੇ ਹੁਣ ਤੱਕ ਲਗਭਗ 24 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਂਦਾ ਗਿਆ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 4 ਕਰੋੜ ਤੋਂ ਵੱਧ ਪੱਕੇ ਘਰ ਬਣਾਏ ਗਏ ਨੇ ਤੇ ਇਹਨਾਂ ਘਰਾਂ ਦੇ ਮਾਲਕਾਨਾ ਹੱਕ ਭੈਣਾਂ ਤੇ ਧੀਆਂ ਦੇ ਨਾਮ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿਰਫ ਦੇਸ਼ ਦੇ ਹਮਦਰਦ ਹੀ ਨਹੀਂ ਸਗੋਂ ਇੱਕ ਸੇਵਕ ਵਜੋਂ ਕੰਮ ਕਰਦਿਆਂ ਲੋਕਾਂ ਦੀ ਭਲਾਈ ਤੇ ਦੇਸ਼ ਦੇ ਵਿਕਾਸ ਨੂੰ ਆਪਣੀ ਪਹਿਲ ਬਣਾਇਆ ਏ। ਔਰਤਾਂ ਦੀ ਭਲਾਈ ਬਾਰੇ ਤੇ ਮਹਿਲਾਵਾਂ ਲਈ ਸੰਸਦ ਵਿੱਚ ਰਾਖਵੇਂ ਕਰਨ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ,
2: प्रधान मंत्री जी ने अपने 12 साल जो उनका जो आम नागरिक जो कमिटमेंट जो है और जो इमोशनल अटैचमेंट है, तो आप हमारी सारी नीतियों को देखिए तो दैट इज एट द सेंटर ऑफ इट। हम एक तरफ वुमेन सेंटर डेवलपमेंट में थे, शौचालय बनाना, प्रधानमंत्री आवास योजना में मलिकाना हक देना, उज्ज्वला योजना किचन में, अल्टीमेटली हमारी बहने ही और बेटियां जाती हैं उस पर गैस सिलेंडर पर सब्सिडी, और अब उसके बाद वुमेन सेट डेवलपमेंट से वुमेन लेड डेवलपमेंट जो केंद्रीय सरकार ने कमिटमेंट दी है कि हम आरक्षण करेंगे रिजर्वेशन के स्टेट असेंबलीज में और सेंट्रल पार्लियामेंट में 33.3% रिजर्वेशन और डिलिमिटेशन उसके लिए, और मुझे पूरी उम्मीद है जल्द से जल्द वुमेन लेड डेवलपमेंट की ओर हम फर्म कदम उठाएंगे।
0: ਪੰਜਾਬ ਦੀ ਰਾਜਨੀਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ 'ਚ ਰਾਜਨੀਤਿਕ ਬਦਲਾਅ ਦਾ ਸਮਾਂ ਆ ਗਿਆ ਤੇ BJP ਆਪਣੇ ਦ੍ਰਿਸ਼ਟੀਕੋਣ 2027 ਦੇ ਆਧਾਰ ਤੇ ਲੋਕਾਂ ਦਾ ਭਰੋਸਾ ਜਿੱਤਣ ਦੇ ਨਾਲੋ ਨਾਲ ਸੂਬੇ 'ਚ ਸਰਕਾਰ ਬਣਾਉਣ ਲਈ ਕੰਮ ਕਰੇਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਤੇ ਸਰਕਾਰ ਅਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸਾਰਿਆਂ ਨੂੰ ਜ਼ਿੰਮੇਵਾਰ ਨਾਗਰਿਕਾਂ ਵਜੋਂ ਆਪਣੇ ਫਰਜ਼ ਨਿਭਾਉਣ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ ਜਾਣਕਾਰੀ ਪੁਲਿਸ ਦੇ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਸੂਚਨਾ ਦੇਣ ਵਾਲੇ ਦੇ ਵੇਰਵਿਆਂ ਨੂੰ ਪੂਰੀ ਤਰ੍ਹਾਂ ਗੁਪਤ ਰੱਖੇਗੀ। ਉਨ੍ਹਾਂ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੇ ਵਿਕਾਸ ਦੇ ਸਾਲਾਂ ਦੌਰਾਨ ਬੇਹੱਦ ਚੌਕਸ ਰਹਿਣ ਤੇ ਉਨ੍ਹਾਂ ਦੇ ਨਾਲ ਸਹਿਯੋਗੀ ਵਤੀਰਾ ਰੱਖਣ ਦੀ ਅਪੀਲ ਕੀਤੀ। ਸ੍ਰੀ ਸੰਧਵਾ ਨੇ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਨੂੰ ਬੁਰੀਆਂ ਆਦਤਾਂ ਤੋਂ ਦੂਰ ਰੱਖਣ ਲਈ ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ। ਉਨ੍ਹਾਂ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਅਪਣਾਉਣ ਦਾ ਸੱਦਾ ਦਿੱਤਾ। ਨੌਜਵਾਨ ਪੀੜ੍ਹੀ ਨੂੰ ਆਪਣੀ ਊਰਜਾ ਨੂੰ ਅਕਾਦਮਿਕ ਤੇ ਖੇਡਾਂ 'ਚ ਮੱਲਾਂ ਮਾਰਨ ਵੱਲ ਲਗਾਉਣਾ ਚਾਹੀਦਾ। ਸ੍ਰੀ ਸੰਧਵਾ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਆਪਣੀ ਫੈਸਲਾਕੁੰਨ ਮੁਹਿੰਮ 'ਚ ਤੇਜ਼ੀ ਲਿਆਂਦੀ ਗਈ ਹੈ, ਜਿਸ ਦੇ ਨਤੀਜੇ ਵਜੋਂ ਹੁਣ ਤੱਕ 67,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

0: ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹੈ ਕਿ ਬੀਜੇਪੀ ਦਾ ਅਗਲਾ ਟੀਚਾ ਪੰਜਾਬ ਚ ਸਰਕਾਰ ਬਣਾਉਣਾ ਹੈ। ਉਨਾਂ ਕਿਹਾ ਕਿ ਬੀਜੇਪੀ 117 ਸੀਟਾਂ ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਸਮਰੱਥ ਹੈ ਤੇ ਇਕੱਲੇ ਚੋਣ ਲੜਨ ਦੀ ਸਥਿਤੀ ਚ ਵੀ ਪਾਰਟੀ ਪਿੱਛੇ ਨਹੀਂ ਰਹੇਗੀ। ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਵਪਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਅਕਾਲੀ ਦਲ ਨਾਲ ਸੰਭਾਵਿਤ ਗੱਠਜੋੜ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਚ ਕਿਹਾ ਕਿ ਇਹ ਬੀਜੇਪੀ ਪਾਰਟੀ ਦੀ ਨੀਤੀ ਅਤੇ ਲੀਡਰਸ਼ਿਪ ਦਾ ਫੈਸਲਾ ਹੋਵੇਗਾ। ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਬੋਲਦਿਆਂ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗੈਂਗਸਟਰਵਾਦ ਤੇ ਅਪਰਾਧ ਦੀਆਂ ਘਟਨਾਵਾਂ ਕਾਰਨ ਲੋਕਾਂ ਚ ਚਿੰਤਾ ਏ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਰਾਜਨੀਤੀ ਵਿਚ ਤਸਵੀਰ ਬਦਲਣ ਦਾ ਕੰਮ ਕੀਤਾ ਅਤੇ ਲੋਕਾਂ ਵਿਚ ਰਾਜਨੀਤਿਕ ਅਗਵਾਈ ਪ੍ਰਤੀ ਭਰੋਸਾ ਵਧਾਇਆ ਏ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਚ ਦੇਸ਼ ਚ ਬੁਨਿਆਦੀ ਢਾਂਚੇ ਦੇ ਖੇਤਰ ਚ ਤੇਜ਼ੀ ਨਾਲ ਵਿਕਾਸ ਹੋਇਐ ਤੇ ਸੜਕਾਂ, ਰੇਲਵੇ, ਹਵਾਈ ਸੇਵਾਵਾਂ ਤੇ ਬਿਜਲੀ ਉਤਪਾਦਨ ਵਿਚ ਵੱਡੇ ਸੁਧਾਰ ਹੋਏ ਨੇ। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਅਬੋਹਰ ਦੀ ਅਨਾਜ ਮੰਡੀ ਵਿਚ ਓਬੀਸੀ ਸਰਵ ਸਮਾਜ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ। ਉਨਾਂ ਕਿਹਾ ਕਿ ਪੰਜਾਬ ਚ ਬੀਜੇਪੀ ਦੀ ਸਰਕਾਰ ਬਣਨ ਮਗਰੋਂ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ, ਰੁਜ਼ਗਾਰ ਤੇ ਕਿਸਾਨ ਭਲਾਈ ਦੇ ਖੇਤਰਾਂ ਚ ਵੱਡੀ ਪੱਧਰ ਤੇ ਕਾਰਜ ਕੀਤੇ ਜਾਣਗੇ। ਸ੍ਰੀ ਸੈਣੀ ਨੇ ਅਬੋਹਰ ਨਗਰ ਨਿਗਮ ਚੋਣਾਂ ਚ ਬੀਜੇਪੀ ਦੀ ਜਿੱਤ ਨੂੰ ਪਾਰਟੀ ਲਈ ਹੌਸਲਾ ਅਫਸਾਈ ਦੱਸਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਕਾਰਾਤਮਕ ਸੰਕੇਤ ਹੈ। ਇਸ ਮੌਕੇ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ 4 ਸਾਲਾਂ ਦੌਰਾਨ ਪੰਜਾਬ ਨੂੰ ਲਗਭਗ 4,13,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ, ਪਰ ਰਾਜ ਸਰਕਾਰ ਇਹ ਸਪਸ਼ਟ ਨਹੀਂ ਕਰ ਸਕੀ ਕਿ ਇੱਕ ਰਕਮ ਕਿੱਥੇ ਖਰਚ ਕੀਤੀ ਗਈ। ਇਸ ਰੈਲੀ ਨੂੰ ਹਰਿਆਣਾ ਦੇ ਮੰਤਰੀ ਰਣਬੀਰ ਸਿੰਘ ਗੰਗਵਾ, ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਵੀ ਸੰਬੋਧਨ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹੋਰ ਪਛੜੀਆਂ ਸ਼੍ਰੇਣੀਆਂ ਓਬੀਸੀ ਭਾਈਚਾਰਾ ਆਪਣੇ ਅਧਿਕਾਰਾਂ, ਸ਼ਾਨ ਤੇ ਆਪਣੇ ਭਵਿੱਖ ਪ੍ਰਤੀ ਜਾਗਰੂਕ ਤੇ ਸੰਗਠਿਤ ਹੋ ਗਿਆ। ਉਨਾਂ ਕਿਹਾ ਕਿ ਓਬੀਸੀ ਭਾਈਚਾਰਾ ਹਮੇਸ਼ਾ ਸਿੱਖਿਆ, ਖੇਤੀਬਾੜੀ, ਰੱਖਿਆ ਅਤੇ ਰਾਸ਼ਟਰ ਨਿਰਮਾਣ ਚ ਮੁਰੀ ਭੂਮਿਕਾ ਨਿਭਾਉਂਦਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਮਾਜਿਕ ਨਿਆਂ ਸਿਰਫ਼ ਇਕ ਚੋਣ ਨਾਰਾ ਨਹੀਂ, ਸਗੋਂ ਸਰਕਾਰ ਦੀ ਨੀਤੀ ਤੇ ਇਰਾਦਿਆਂ ਦੋਵਾਂ ਚ ਇਮਾਨਦਾਰੀ ਨਾਲ ਲਾਗੂ ਕੀਤਾ ਗਿਆ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਤੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਤੇ 4 PCO ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਨੇ। ਸਰਕਾਰੀ ਹੁਕਮਾਂ ਮੁਤਾਬਕ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਦਾ ਤਬਾਦਲਾ ਜਲ ਸਰੋਤ ਵਿਭਾਗ ਦੇ ਵਿਸ਼ੇਸ਼ ਸਕੱਤਰ ਵਜੋਂ ਕੀਤਾ ਗਿਆ। ਉਨ੍ਹਾਂ ਦੀ ਥਾਂ ਫਤਿਹਗੜ੍ਹ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਲੈਣਗੇ। ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨੀਰੂ ਕਾਤਿਆਲ ਨੂੰ ਆਮ ਰਾਜ ਪ੍ਰਬੰਧ ਤੇ ਤਾਲਮੇਲ ਵਿਭਾਗ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਥਾਂ ਗ੍ਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ ਸ੍ਰੀ ਓਜਸਵੀ ਕਮਿਸ਼ਨਰ ਦੀਆਂ ਸੇਵਾਵਾਂ ਨਿਭਾਉਣਗੇ। ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਅਮਰਿੰਦਰ ਸਿੰਘ ਟਿਵਾਣਾ ਦਾ ਤਬਾਦਲਾ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੇ ਸਕੱਤਰ ਵਜੋਂ ਕਰ ਦਿੱਤਾ ਗਿਆ। ਪੰਜਾਬ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਤੇ ਸਰਦੂਲਗੜ੍ਹ ਵਿਖੇ ਨਾਗਰਿਕਾਂ ਨਾਲ ਗੱਲਬਾਤ ਕੀਤੀ। ਸਮਾਜ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ ਤੇ ਮੌਕੇ ਤੇ ਹੀ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਉਚਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜਬਲ ਨੇ 2 ਵਿਅਕਤੀਆਂ ਨੂੰ 2 ਪਿਸਤੌਲਾਂ ਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਦਾ ਪਹਿਲਾ ਮੈਚ ਭਲਕੇ ਐਤਵਾਰ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ ਹੋਵੇਗਾ। ਪਹਿਲੀ ਵਾਰ ਟੂਰਨਾਮੈਂਟ ਵਿਚ 12 ਟੀਮਾਂ ਹਿੱਸਾ ਲੈ ਰਹੀਆਂ ਨੇ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ ਚ ਕੀਤੀ ਸ਼ਿਰਕਤ। ਕਿਹਾ, ਪਹਿਲੀ ਵਾਰ ਮਹਿਲਾ ਕੈਡਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਉਪਲਬਧੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਭਾਰਤ ਨੇ ਵਿਸ਼ਵ ਪੱਧਰ ਤੇ ਨਵੀਂ ਪਛਾਣ ਕਾਇਮ ਕੀਤੀ ਹੈ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਤੇ 4 PCO ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:30 ਤੇ 38 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਨੌਜਵਾਨ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ।

ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ। ਅੱਜ ਹੈ ਦਿਨ ਸ਼ਨੀਵਾਰ ਤੇ ਸ਼ਨੀਵਾਰ ਨੂੰ ਪ੍ਰੋਗਰਾਮ ਯੋਵਾਨੀ ਤਹਿਤ ਤੁਸੀਂ ਸੁਣਦੇ ਹੋ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ, ਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਨੇ ਸੁਮਨਪ੍ਰੀਤ ਕੌਰ।

बहुत बहुत शुक्रिया दीपक सर। मैं सुमनप्रीत कौर लेके हाजिर हाँ प्रोग्राम मेरिया गल्लां मेरे गीत। आकाशवाणी बठिंडा सुन रहे सारे ही श्रोतियां नूं मेरे वल्लों प्यार ते सत्कार भरी सत श्री अकाल। उम्मीद करदी हां सारे ही श्रोते ठीक ठाक होणगे, तंदुरुस्त होणगे ते अपनी जिंदगी दे सोहणे जिहे सफर दा आनंद माण रहे होणगे। जी दोस्तों, मैं सुमनप्रीत कौर हाजिर हाँ प्रोग्राम मेरिया गल्लां मेरे गीत लैके। इस प्रोग्राम राही मैं अपनी जिंदगी दे सफर दियां कुछ गल्लां तुहाडे नाल सांझियां करांगी अते सुनावांगी तुहानू मेरे पसंद दे कुछ गीत। मेरा नाम सुमनप्रीत कौर है अते मैं पिंड चुग्गी कलां दी रहन वाली हाँ। वर्तमान विच मैं डाइट दियौन दी सिख्यार्थन हाँ। एक बच्चे दा अपनी जिंदगी दे विच सब तो खास रिश्ता अपने माता पिता नाल हुंदा है, क्योंकि माता पिता बिना कहे ही बच्चे दी भावना अते उसकी हर जरूरत नूं समझ लैंदे हन। मेरे पिता जी एक किसान हन अते मेरे माता जी एक हाउस मेकर हन, जिन्हां दी बदौलत साडा घर बहुत ही वधिया तरीके नाल अते खुशी नाल चलदा है। मेरे माता जी साडे घर विच साडे सारियां दीआं जरूरतां दा ध्यान रखदे हन अते सानूं हर समय प्यार अते ईमानदारी नाल अगे वधन दी हौसला अफजाई करदे हन। जे मैं गल करां अपनियां हॉबीज दी तां मैनूं किताबां पढ़ना अते ट्रैवलिंग करना बहुत ही चंगा लगता है। मैनूं गाउण अते थिएटर दा वी शौक है, पर किताबां पढ़न दा मैनूं ज़्यादा शौक है। मेरा नावल नाल अते स्वै जीवनियां नाल बहुत ही गूढ़ा प्यार है। मैनूं जिंदगी विच किताबां ने बहुत कुछ सिखाया है। मैनूं लगता है कि मनुख दियां सब तो चंगियां दोस्त किताबां ही हुंदियां हन। साडे नौजवान श्रोतियां नूं भी चाहीदा है कि ओ किताबां नाल अपना प्यार पाउण अते अपनी जिंदगी विच सफलता नूं हासिल करन। किताबां सिर्फ सानूं कामयाबी नहीं मिलदियां, सगों हर चंगे माड़े समय विच साडा साथ भी निभाउंदियां हन। एक किताब जो मैं चाहुंदी हां कि हर श्रोता नूं पढ़नी चाहीदी है, ਉਹ ਹੈ ਬਚਿੰਤ ਕੌਰ ਜੀ ਦੀ ਸਵੈ ਜੀਵਨੀ ਪਗਡੰਡੀਆਂ। ਇਹ ਕਿਤਾਬ ਸਾਨੂੰ ਜ਼ਿੰਦਗੀ ਵਿੱਚ ਹੌਸਲੇ ਨਾਲ ਅੱਗੇ ਵਧਣਾ ਸਿਖਾਉਂਦੀ ਹੈ। ਇਹ ਕਿਤਾਬ ਬਚਿੰਤ ਕੌਰ ਜੀ ਦੀ ਜ਼ਿੰਦਗੀ ਦੀ ਅਸਲ ਕਹਾਣੀ ਨੂੰ ਪੇਸ਼ ਕਰਦੀ ਹੈ, ਜਿਸ ਵਿੱਚ ਕਿ ਉਹ ਆਪਣੀ ਜ਼ਿੰਦਗੀ ਵਿੱਚ ਆਈਆਂ ਮੁਸੀਬਤਾਂ ਦਾ ਜ਼ਿਕਰ ਕਰਦੇ ਹਨ ਅਤੇ ਦੱਸਦੇ ਹਨ ਕਿ ਉਹਨਾਂ ਨੇ ਕਦੇ ਵੀ ਹਾਰ ਨਹੀਂ ਮੰਨੀ, ਸਗੋਂ ਪੋਜ਼ਿਟਿਵਿਟੀ ਨਾਲ ਹਮੇਸ਼ਾ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤੇ ਹੁਣ ਉਹਨਾਂ ਨੇ ਇਸ ਦੁਨੀਆਂ ਵਿੱਚ ਇੱਕ ਵਧੀਆ ਨਾਮ ਕਮਾਇਆ ਹੈ। ਕਿਤਾਬਾਂ ਸਾਨੂੰ ਹਰ ਹਾਲ ਵਿੱਚ ਅੱਗੇ ਵਧਣਾ ਸਿਖਾਉਂਦੀਆਂ ਹਨ। ਮੇਰੀ ਸਕੂਲੀ ਸਿੱਖਿਆ ਦਾ ਸਫ਼ਰ ਬਹੁਤ ਹੀ ਸ਼ਾਨਦਾਰ ਰਿਹਾ। ਮੈਂ ਆਪਣੀ ਸਕੂਲੀ ਸਿੱਖਿਆ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ। ਆਪਣੀ ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਮੈਂ ਆਪਣੀ ਗ੍ਰੈਜੂਏਸ਼ਨ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਤੋਂ ਪ੍ਰਾਪਤ ਕੀਤੀ। ਮੈਂ ਆਪਣੇ ਸਕੂਲ ਦੇ ਸਫ਼ਰ ਦੀ ਗੱਲ ਕਰਾਂ ਤਾਂ ਮੈਂ ਪਹਿਲਾਂ ਛੋਟੇ ਹੁੰਦਿਆਂ ਇੱਕ ਪਿੰਡ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸਾਂ। ਜਦੋਂ ਮੈਂ ਪਿੰਡ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸਾਂ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਪੜ੍ਹਾਈ ਵਿੱਚ ਬਹੁਤ ਵੀਕ ਹਾਂ। ਉਸ ਤੋਂ ਬਾਅਦ ਉਹ ਪ੍ਰਾਈਵੇਟ ਸਕੂਲ ਕੁਝ ਕਾਰਨਾਂ ਕਰਕੇ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਜਦ ਮੈਂ ਸਰਕਾਰੀ ਸਕੂਲ ਵਿੱਚ ਦਾਖਲਾ ਲਿਆ ਤਾਂ ਉੱਥੋਂ ਦੇ ਸਕੂਲ ਨੇ ਮੇਰੀ ਜ਼ਿੰਦਗੀ ਦਾ ਸਫ਼ਰ ਹੀ ਬਦਲ ਦਿੱਤਾ। ਇੱਕ ਅਧਿਆਪਕ ਦਾ ਬੱਚੇ ਦੀ ਜ਼ਿੰਦਗੀ ਵਿੱਚ ਬਹੁਤ ਵਧੀਆ ਰੋਲ ਹੁੰਦਾ ਹੈ। ਇੱਕ ਅਧਿਆਪਕ ਸਾਨੂੰ ਅੱਗੇ ਵਧਣਾ ਸਿਖਾਉਂਦਾ ਹੈ ਅਤੇ ਸਾਡੀ ਸ਼ਖਸੀਅਤ ਨੂੰ ਵੀ ਨਿਖਾਰਦਾ ਹੈ। ਮੇਰੀ ਸ਼ਖਸੀਅਤ ਨੂੰ ਵੀ ਮੇਰੇ ਅਧਿਆਪਕਾਂ ਨੇ ਹੀ ਨਿਖਾਰਿਆ ਅਤੇ ਮੈਨੂੰ ਸਟੇਜ 'ਤੇ ਆਉਣ ਦਾ

ਅਤੇ ਜਿਸ ਦੇ ਬੋਲ ਅੱਜ ਵੀ ਰੂਹਾਂ ਨੂੰ ਚੀਰ ਜਾਂਦੇ ਨੇ। ਜੀ ਸਰੋਤਿਓ, ਮਿਤੀ 14 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ ਪਹਿਲਾ।

ਜਿਸ ਵਿੱਚ ਅਸੀਂ ਕਈ ਵਾਰ ਪੋਜੀਸ਼ਨਸ ਵੀ ਹਾਸਲ ਕੀਤੀਆਂ, ਪਰ ਕਈ ਵਾਰ ਸਾਨੂੰ ਹਾਰ ਦਾ ਵੀ ਸਾਹਮਣਾ ਕਰਨਾ ਪਿਆ। ਇਹ ਹਾਰ ਸਾਨੂੰ ਜ਼ਿੰਦਗੀ ਵਿੱਚ ਸਿਰਫ ਅਸਫਲ ਹੋਣਾ ਨਹੀਂ ਸਿਖਾਉਂਦੀ, ਬਲਕਿ ਸਫਲ ਹੋਣ ਲਈ ਅਸੀਂ ਕਿਵੇਂ ਅੱਗੇ ਵਧਣਾ ਹੈ ਅਤੇ ਆਪਣੀਆਂ ਗਲਤੀਆਂ ਨੂੰ ਕਿਸ ਤਰ੍ਹਾਂ ਸੁਧਾਰਨਾ ਹੈ ਇਹ ਵੀ ਸਿਖਾਉਂਦੀ ਹੈ। ਦੋਸਤੋ, NCC ਦੇ ਦੌਰਾਨ ਮੈਂ ਸਿਰਫ ਡਿਸਿਪਲਿਨ ਹੀ ਨਹੀਂ ਸਿੱਖਿਆ, ਸਗੋਂ ਕਿਵੇਂ ਆਪਾਂ ਥੋੜੇ ਸਮੇਂ ਵਿੱਚ ਜ਼ਿਆਦਾ ਕੰਮ ਨੂੰ ਮੈਨੇਜ ਕਰ ਸਕਦੇ ਹਾਂ, ਆਫਿਸਰਸ ਦੀ ਆਗਿਆ ਦਾ ਪਾਲਣ ਅਸੀਂ ਕਿਵੇਂ ਕਰਨਾ ਹੈ ਇਹ ਵੀ ਮੈਂ ਜਾਣਿਆ। ਮੈਨੂੰ ਟਰੈਵਲਿੰਗ ਦਾ ਸ਼ੌਂਕ ਸੀ ਤੇ NCC ਦੇ ਦੌਰਾਨ ਮੈਨੂੰ ਇੱਕ ਕੈਂਪ ਲਗਾਉਣ ਦਾ ਵੀ ਮੌਕਾ ਮਿਲਿਆ, ਜੋ ਕਿ ਮੇਰਾ ਹਿਮਾਚਲ ਪ੍ਰਦੇਸ਼ ਵਿੱਚ ਧਰਮਸ਼ਾਲਾ ਵਿਖੇ ਲੱਗਿਆ। ਇਹ ਕੈਂਪ ਬਹੁਤ ਹੀ ਯਾਦਗਾਰ ਸੀ, ਜਿਸਨੇ ਮੈਨੂੰ ਬਹੁਤ ਕੁਝ ਸਿਖਾਇਆ। ਇਸ ਕੈਂਪ ਵਿੱਚ ਅਸੀਂ ਟ੍ਰੈਕਿੰਗ ਤੇ ਜਾਣਾ ਹੁੰਦਾ ਸੀ। ਹਰ ਰੋਜ਼ ਸਾਡਾ ਕੋਈ ਨਾ ਕੋਈ ਟ੍ਰੈਕ ਹੁੰਦਾ ਸੀ, ਜਿਵੇਂ ਕਿ 10 ਕਿਲੋਮੀਟਰ ਦਾ ਟ੍ਰੈਕ, 25 ਕਿਲੋਮੀਟਰ ਦਾ ਟ੍ਰੈਕ, ਜੋ ਕਿ ਅਸੀਂ ਤੁਰ ਕੇ ਪੂਰਾ ਕਰਨਾ ਹੁੰਦਾ ਸੀ। ਇਸ ਵਿੱਚ ਅਸੀਂ ਉੱਥੋਂ ਦੇ ਪਹਾੜੀ ਰਸਤਿਆਂ ਬਾਰੇ ਜਾਣਿਆ, ਧਰਮਸ਼ਾਲਾ ਦੇ ਨੇੜੇ ਤੇੜੇ ਦੀਆਂ ਜਗ੍ਹਾਵਾਂ ਨੂੰ ਜਾਣਿਆ, ਉਹਨਾਂ ਨੂੰ ਤੁਰ ਕੇ ਉਹਨਾਂ ਦੀ ਸੈਰ ਕੀਤੀ ਅਤੇ ਦੇਖਿਆ ਕਿ ਉੱਥੋਂ ਦਾ ਸੱਭਿਆਚਾਰ ਕੀ ਹੈ, ਉੱਥੋਂ ਦਾ ਕਲਚਰ ਸਾਨੂੰ ਕੀ ਕੁਝ ਸਿਖਾਉਂਦਾ ਹੈ। ਉੱਥੇ ਸਾਡੇ ਪੂਰੇ ਇੰਡੀਆ ਵਿੱਚੋਂ ਵੱਖ ਵੱਖ ਸਟੇਟਸ ਦੇ ਬੱਚੇ ਆਏ ਹੋਏ ਸਨ। ਉੱਥੇ ਸਭ ਤੋਂ ਆਖਿਰ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਕਿ ਹਰ ਸਟੇਟ ਦੇ ਬੱਚੇ ਪਾਰਟਿਸਪੇਟ ਕਰਦੇ ਹਨ ਅਤੇ ਆਪਣੇ ਕਲਚਰ ਨੂੰ ਰੀਪ੍ਰਜੈਂਟ ਕਰਦੇ ਹਨ। ਅਸੀਂ ਵੀ ਆਪਣੇ ਪੰਜਾਬੀ ਕਲਚਰ ਨੂੰ ਰੀਪ੍ਰਜੈਂਟ ਕੀਤਾ। ਮੈਂ ਉੱਥੇ ਸਿੰਗਿੰਗ ਵਿੱਚ ਪਾਰਟਿਸਪੇਟ ਕੀਤਾ ਅਤੇ ਸਾਡੇ ਪੰਜਾਬੀ ਬੱਚਿਆਂ ਨੇ, ਅਸੀਂ ਗਰੁੱਪ ਵਿੱਚ ਰਲ ਕੇ ਆਪਣੇ ਪੰਜਾਬੀ ਸੱਭਿਆਚਾਰ ਦੇ ਗੀਤਾਂ ਨੂੰ ਪੇਸ਼ ਕੀਤਾ। ਉੱਥੇ ਸਾਰੀਆਂ ਸਟੇਟਾਂ ਦੇ ਬੱਚਿਆਂ ਨੇ ਇਸ ਕੰਪੀਟੀਸ਼ਨ ਵਿੱਚ ਪਾਰਟਿਸਪੇਟ ਕੀਤਾ ਸੀ, ਪਰ ਉਸ ਵਿੱਚੋਂ ਅਸੀਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਸੀ ਕਿ ਅਸੀਂ ਉੱਥੇ ਸਾਰੀਆਂ ਸਟੇਟਸ ਦੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਆਪਣੇ ਪੰਜਾਬ ਦਾ ਮਾਣ ਵਧਾਇਆ। ਉੱਥੇ ਸਾਨੂੰ ਸਾਰੇ ਹੀ ਬੱਚਿਆਂ ਵੱਲੋਂ ਬਹੁਤ ਪਿਆਰ ਮਿਲਿਆ। ਉੱਥੇ ਸਾਨੂੰ ਪਤਾ ਲੱਗਿਆ ਕਿ ਦੂਸਰੀ ਸਟੇਟਸ ਦਾ ਰਹਿਣ ਸਹਿਣ ਕਿਵੇਂ ਦਾ ਹੈ, ਉਹਨਾਂ ਦਾ ਖਾਣਾ ਪੀਣਾ ਕਿਵੇਂ ਦਾ ਹੈ, ਉਹਨਾਂ ਦਾ ਕਲਚਰ ਕਿਵੇਂ ਦਾ ਹੈ। ਉੱਥੇ ਸਾਨੂੰ ਸਿਰਫ ਇਹੀ ਨਹੀਂ ਸਿਖਾਇਆ ਗਿਆ ਕਿ ਅਸੀਂ ਉੱਥੇ ਰਹਿਣਾ ਕਿਵੇਂ ਹੈ, ਸਗੋਂ ਉੱਥੇ ਅਸੀਂ ਜ਼ਿਆਦਾ ਬੱਚਿਆਂ ਨਾਲ ਰਹੇ ਅਤੇ ਵੱਖ ਵੱਖ ਸਟੇਟਸ ਦੇ ਬੱਚਿਆਂ ਨਾਲ ਅਸੀਂ ਉੱਥੇ ਰਹੇ। ਸਿਰਫ ਪੰਜਾਬ ਦੇ ਬੱਚੇ ਹੀ ਨਹੀਂ ਸਨ ਉੱਥੇ, ਉੱਥੇ ਵੱਖ ਵੱਖ ਸਟੇਟਸ ਦੇ ਬੱਚੇ ਇੱਕੋ ਕਮਰੇ ਵਿੱਚ ਰਹਿੰਦੇ ਸਨ। ਉਹਨਾਂ ਨਾਲ ਰਹਿਣਾ, ਉਹਨਾਂ ਦੀ ਭਾਸ਼ਾ ਸਿੱਖਣਾ ਅਤੇ ਉਹਨਾਂ ਦੇ ਘਰ ਪਰਿਵਾਰ ਬਾਰੇ ਜਾਣਨਾ, ਉਹਨਾਂ ਦੇ ਚੈਲੰਜਸ ਨੂੰ ਜਾਣਨਾ ਵੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਸੀ ਕਿ ਅਸੀਂ ਉਹਨਾਂ ਤੋਂ ਇੰਨਾ ਕੁਝ ਸਿੱਖਿਆ। ਉਹਨਾਂ ਨੇ ਵੀ ਸਾਨੂੰ ਬਹੁਤ ਪਿਆਰ ਦਿੱਤਾ ਅਤੇ ਸਾਡੇ ਤੋਂ ਵੀ ਉਹਨਾਂ ਨੇ ਬਹੁਤ ਕੁਝ ਸਿੱਖਿਆ। ਕੁਝ ਬੱਚੇ ਚਾਹੁੰਦੇ ਸਨ ਕਿ ਸਾਨੂੰ ਪੰਜਾਬ ਬਹੁਤ ਵਧੀਆ ਲੱਗਦਾ ਹੈ, ਅਸੀਂ ਇੱਕ ਵਾਰ ਪੰਜਾਬ ਘੁੰਮਣਾ ਚਾਹੁੰਦੇ ਹਾਂ, ਅਸੀਂ ਤੁਹਾਡੀ ਪੰਜਾਬੀ ਬੋਲੀ ਸਿੱਖਣਾ ਚਾਹੁੰਦੇ ਹਾਂ। ਸਾਨੂੰ ਬੜੀ ਖੁਸ਼ੀ ਹੁੰਦੀ ਸੀ ਜਦੋਂ ਉੱਥੋਂ ਦੇ ਬੱਚੇ ਆ ਕੇ ਕਹਿੰਦੇ ਸਨ ਕਿ ਸਾਨੂੰ ਵੀ ਪੰਜਾਬੀ ਬੋਲਣੀ ਸਿਖਾ ਦਿਓ, ਤਾਂ ਅਸੀਂ ਉਹਨਾਂ ਨੂੰ ਪੰਜਾਬੀ ਦੇ ਕੁਝ ਸ਼ਬਦ ਸਿਖਾਏ, ਜਿਵੇਂ ਕਿ ਆਪਣੇ ਮੇਨ ਸ਼ਬਦ ਹੁੰਦੇ ਨੇ ਸਤਿ ਸ਼੍ਰੀ ਅਕਾਲ, ਕਿਵੇਂ ਹੋ, ਤੁਹਾਡਾ ਕੀ ਹਾਲ ਚਾਲ ਹੈ, ਤੇ ਅਸੀਂ ਉਹਨਾਂ ਦੇ ਵੀ ਕੁਝ ਸ਼ਬਦ ਸਿੱਖੇ ਕਿ ਤੁਸੀਂ ਹਾਲ ਚਾਲ ਕਿਵੇਂ ਪੁੱਛਦੇ ਹੋ, ਤੁਸੀਂ ਕਿਸੇ ਨੂੰ ਬੁਲਾਉਣਾ ਹੋਵੇ ਤਾਂ ਕਿਵੇਂ ਬੁਲਾਉਂਦੇ ਹੋ। NCC ਦੇ ਦੌਰਾਨ ਮੈਂ ਡਿਸਿਪਲਿਨ ਵੀ ਸਿੱਖਿਆ, ਪਰ ਉੱਥੇ ਉਸਤਾਦਾਂ ਦੀ ਗੱਲ ਕਿਵੇਂ ਮੰਨਣੀ ਹੈ ਅਤੇ ਆਪਣੇ ਟਾਈਮ ਨੂੰ ਕਿਵੇਂ ਮੈਨੇਜ ਕਰਨਾ ਹੈ, ਕਿਉਂਕਿ ਆਰਮੀ ਦੇ ਵਿੱਚ ਸਮੇਂ ਦੀ ਬਹੁਤ ਮਹੱਤਤਾ ਹੁੰਦੀ ਹੈ। ਜੇਕਰ ਤੁਸੀਂ ਉੱਥੇ 1 ਮਿੰਟ ਵੀ ਲੇਟ ਪਹੁੰਚਦੇ ਹੋ ਤਾਂ ਤੁਹਾਨੂੰ ਸਜ਼ਾ ਜ਼ਰੂਰ ਮਿਲਦੀ ਹੈ, ਤੇ ਕਈ ਵਾਰ ਮੈਨੂੰ ਵੀ ਸਜ਼ਾ ਮਿਲੀ, ਕਿਉਂਕਿ ਕਈ ਵਾਰ ਅਸੀਂ ਲੇਟ ਹੋ ਜਾਂਦੇ ਸੀ ਤਾਂ ਸਾਨੂੰ 1 ਮਿੰਟ ਪਿੱਛੇ ਵੀ ਕਾਫੀ ਸਖਤ ਸਜ਼ਾ ਮਿਲਦੀ ਸੀ। ਪਰ ਉਹ ਸਜ਼ਾ ਨੇ ਸਾਨੂੰ ਸਿਖਾਇਆ ਕਿ ਅਸੀਂ ਵਕਤ ਦੀ ਕਦਰ ਕਿਵੇਂ ਕਰਨੀ ਹੈ, ਜਿਸ ਕਰਕੇ ਅਸੀਂ ਜ਼ਿੰਦਗੀ ਵਿੱਚ ਹੁਣ ਹਰ ਕੰਮ ਸਮੇਂ ਤੇ ਕਰਦੇ ਹਾਂ ਅਤੇ ਹਰ ਜਗ੍ਹਾ ਸਮੇਂ ਤੇ ਪਹੁੰਚ ਪਾਉਂਦੇ ਹਾਂ। ਇਸ ਆਦਤ ਨੇ ਮੈਨੂੰ ਬਹੁਤ ਹੀ ਨਿਪੁੰਨ ਬਣਾ ਦਿੱਤਾ ਕਿ ਮੈਂ ਹੁਣ ਹਰ ਜਗ੍ਹਾ ਸਮੇਂ ਤੋਂ ਪਹਿਲਾਂ ਜਾਂ ਸਮੇਂ ਤੇ ਪਹੁੰਚ ਜਾਂਦੀ ਹਾਂ। ਆਓ ਦੋਸਤੋ, ਸੁਣਦੇ ਹਾਂ ਮੇਰੀ ਪਸੰਦ ਦਾ ਇੱਕ ਹੋਰ ਗੀਤ।

ਵੱਲੋਂ ਅੱਗੇ ਜਾ ਕੇ ਪਛਤਾਉਣਾ ਨਾ ਪਵੇ, ਕਿਉਂਕਿ ਸਾਡਾ ਕਰੀਅਰ ਹੀ ਸਾਡੀ ਅੱਗੇ ਦੀ ਜ਼ਿੰਦਗੀ ਬਾਰੇ ਫੈਸਲਾ ਕਰਦਾ ਹੈ ਕਿ ਅਸੀਂ ਕਿੱਥੇ ਖੜੇ ਹਾਂ। ਸਾਨੂੰ ਆਪਣੇ ਕਰੀਅਰ ਦੀ ਚੋਣ ਵੇਲੇ ਕਿਸੇ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕਿਸੇ ਦੇ ਮਗਰ ਲੱਗ ਕੇ ਆਪਣੇ ਕਰੀਅਰ ਨੂੰ ਚੁਣਨਾ ਚਾਹੀਦਾ ਹੈ, ਕਿਉਂਕਿ ਇਹ ਸਾਡੀ ਬਹੁਤ ਵੱਡੀ ਭੁੱਲ ਹੁੰਦੀ ਹੈ। ਜਦ ਅਸੀਂ ਕਿਸੇ ਦੇ ਮਗਰ ਲੱਗ ਕੇ ਆਪਣਾ ਕਰੀਅਰ ਚੁਣਦੇ ਹਾਂ ਤਾਂ ਸਾਡਾ ਉਸ ਵਿੱਚ ਇੰਟਰਸਟ ਨਹੀਂ ਹੁੰਦਾ। ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡੀ ਰੁਚੀ ਕਿਸ ਕਿੱਤੇ ਵਿੱਚ ਹੈ ਜਾਂ ਕਿਸ ਕੋਰਸ ਨੂੰ ਕਰਨ ਵਿੱਚ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੇ ਹਾਂ, ਕੀ ਬਣਨਾ ਚਾਹੁੰਦੇ ਹਾਂ, ਇਹ ਸੋਚਣ ਤੋਂ ਬਾਅਦ ਹੀ ਸਾਨੂੰ ਆਪਣੇ ਕਰੀਅਰ ਨੂੰ ਚੁਣਨਾ ਚਾਹੀਦਾ ਹੈ। ਕਰੀਅਰ ਦੇ ਮੁਤਾਬਕ ਹੀ ਅਸੀਂ ਆਪਣੇ ਅੱਗੇ ਦੇ ਕੰਮ ਕਾਰ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਅਤੇ ਸਫਲਤਾ ਹਾਸਿਲ ਕਰ ਸਕਦੇ ਹਾਂ। ਕਰੀਅਰ ਦੀ ਚੋਣ ਕਰਨ ਵੇਲੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਕਰੀਅਰ ਦੇ ਅੱਗੇ ਕੀ ਕੀ ਰਸਤੇ ਹਨ, ਅਸੀਂ ਇਸ ਵਿੱਚ ਕਿਵੇਂ ਕੰਮ ਕਰ ਸਕਦੇ ਹਾਂ, ਕਿਸ ਤਰ੍ਹਾਂ ਕੰਮ ਕਰ ਸਕਦੇ ਹਾਂ, ਇਸ ਬਾਰੇ ਵੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਸਹੀ ਕਰੀਅਰ ਨੂੰ ਚੁਣਨ ਨਾਲ ਅਸੀਂ ਆਪਣਾ ਕੰਮ ਪੂਰੀ ਲਗਨ ਅਤੇ ਮਿਹਨਤ ਨਾਲ ਕਰਾਂਗੇ ਤੇ ਜਿਸ ਵਿੱਚ ਸਾਨੂੰ ਸਫਲਤਾ ਵੀ ਜ਼ਰੂਰ ਮਿਲੇਗੀ। ਕਈ ਵਾਰ ਬੱਚੇ ਆਪਣੇ ਮਾਪਿਆਂ ਦੇ ਕਹਿਣ ਤੇ ਜਾਂ ਆਪਣੇ ਦੋਸਤਾਂ ਦੇ ਕਹਿਣ ਤੇ ਆਪਣੇ ਕਰੀਅਰ ਦੀ ਚੋਣ ਕਰਦੇ ਹਨ, ਜੋ ਕਿ ਗਲਤ ਹੁੰਦਾ ਹੈ। ਸਾਨੂੰ ਹਮੇਸ਼ਾ ਆਪਣੀ ਰੁਚੀ ਦੇ ਅਨੁਸਾਰ ਹੀ ਆਪਣਾ ਕਰੀਅਰ ਚੁਣਨਾ ਚਾਹੀਦਾ ਹੈ। ਅੰਤ ਵਿੱਚ ਮੈਂ ਇਸ ਆਕਾਸ਼ਵਾਣੀ ਬਠਿੰਡਾ ਦੀ ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਅਤੇ ਆਪਣੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।

0: ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ ਤਹਿਤ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ। ਪੇਸ਼ ਕਰ ਰਹੇ ਸੀ ਸੁਮਨਪ੍ਰੀਤ ਕੌਰ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸੀ ਸ੍ਰੀ ਮਨਦੀਪ ਰਾਜੌਰਾ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:59 ਤੇ 32 ਸਕਿੰਟ ਹੋਏ ਨੇ। ਠੀਕ 7 ਵਜੇ ਪੰਜਾਬੀ ਵਿੱਚ ਖਬਰਾਂ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ 7:10 ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਭਾਰਤ ਸਰਕਾਰ ਦੇ 12 ਸਾਲਾਂ ਨੂੰ ਸਮਰਪਿਤ ਤੁਸੀਂ ਸੁਣੋਗੇ। ਪੰਜਾਬੀ ਵਿੱਚ ਖਬਰਾਂ ਲਈ ਕਰੋ ਕੁਝ ਪਲ ਸਾਡੇ ਨਾਲ ਇੰਤਜ਼ਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ। ਪ੍ਰਧਾਨ ਮੰਤਰੀ ਭਲਕੇ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਂ ਨਾਲ ਇੰਡੀਆ ਇਨੋਵੇਟ ਸੰਮੇਲਨ ਦਾ ਉਦਘਾਟਨ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲ੍ਹਿਆਂ ਵਿਚ ਆਬਾਦੀ ਸਬੰਧੀ ਤਬਦੀਲੀਆਂ ਦਾ ਧਿਆਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਨੇ ਵਿਸ਼ਵ ਪੱਧਰ ਤੇ ਨਵੀਂ ਪਛਾਣ ਬਣਾਈ ਏ। ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਨਵੇਂ ਫੌਜ ਮੁਖੀ ਹੋਣਗੇ ਤੇ ਔਰਤਾਂ ਦੇ ICC 2020 ਵਿਸ਼ਵ ਕੱਪ ਵਿਚ ਮੈਨਚੈਸਟਰ ਵਿਖੇ ਆਸਟ੍ਰੇਲੀਆ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਜਾਰੀ ਏ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਆਪਣੇ ਰਵਾਨਗੀ ਬਿਆਨ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਫਰਾਂਸ ਭਾਰਤ ਲਈ ਰਣਨੀਤਿਕ ਮਹੱਤਵ ਰੱਖਦਾ ਹੈ। ਸ੍ਰੀ ਮੋਦੀ ਨੇ ਵੀ ਕਿਹਾ ਕਿ ਇਹ ਦੌਰਾ ਭਾਰਤ ਅਤੇ ਫਰਾਂਸ ਵਿਚਕਾਰ ਆਰਥਿਕ ਅਤੇ ਸਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਕੱਲ੍ਹ ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਂ ਨਾਲ ਇੰਡੀਆ ਇਨੋਵੇਟ ਸੰਮੇਲਨ ਦਾ ਉਦਘਾਟਨ ਕਰਨਗੇ। ਪੇਸ਼ ਹੈ ਇੱਕ ਰਿਪੋਰਟ।
2: ਪ੍ਰਧਾਨ ਮੰਤਰੀ ਮੋਦੀ ਦੇ ਫਰਾਂਸ ਦੇ ਨੀਸ ਪਹੁੰਚਣ ਤੋਂ ਪਹਿਲਾਂ ਭਾਰਤੀ ਭਾਈਚਾਰੇ ਅਤੇ ਵਪਾਰ ਜਗਤ ਵਿੱਚ ਉਤਸ਼ਾਹ ਦਾ ਮਾਹੌਲ ਹੈ। ਉਹਨਾਂ ਦੇ ਸਵਾਗਤ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਨੇ। ਭਾਰਤ ਅਤੇ ਫਰਾਂਸ ਦੇ ਲੋਕਾਂ ਵਿਚਕਾਰ ਸੰਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ। ਇਸ ਵੇਲੇ ਕਰੀਬ 10,000 ਭਾਰਤੀ ਵਿਦਿਆਰਥੀ ਫਰਾਂਸ ਵਿੱਚ ਪੜ੍ਹ ਰਹੇ ਨੇ ਅਤੇ ਦੋਵਾਂ ਦੇਸ਼ਾਂ ਦਾ ਟੀਚਾ 2030 ਤੱਕ ਇਸ ਗਿਣਤੀ ਨੂੰ 30,000 ਤੱਕ ਵਧਾਉਣਾ ਹੈ। ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰਾਂ ਵਿੱਚ ਵਿਦਿਆਰਥੀ

0: ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਫਰਾਂਸ ਨੇ ਭਾਰਤੀ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਕਈ ਮੌਕੇ ਪ੍ਰਦਾਨ ਕੀਤੇ ਨੇ, ਜਿਸ ਵਿੱਚ 5 ਸਾਲਾਂ ਦਾ ਸ਼ੈਨਗਨ ਵੀਜ਼ਾ, ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 2 ਸਾਲਾਂ ਦਾ ਵਰਕ ਪਰਮਿਟ ਅਤੇ 18 ਤੋਂ 35 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਇੱਕ ਯੰਗ ਪ੍ਰੋਫੈਸ਼ਨਲ ਸਕੀਮ ਸ਼ਾਮਲ ਏ। ਆਕਾਸ਼ਵਾਣੀ ਨਾਲ ਖਾਸ ਗੱਲਬਾਤ ਦੌਰਾਨ ਫਰਾਂਸ ਵਿੱਚ ਭਾਰਤ ਦੇ ਰਾਜਦੂਤ ਸੰਜੀਵ ਸਿੰਗਲਾ ਨੇ ਕਿਹਾ ਕਿ ਭਾਰਤ ਇਨੋਵੇਟਸ ਪ੍ਰੋਗਰਾਮ ਭਾਰਤ ਅਤੇ ਫਰਾਂਸ ਦੀ ਮਜ਼ਬੂਤ ਹੁੰਦੀ ਭਾਈਵਾਲੀ ਨੂੰ ਨਵੀਂ ਦਿਸ਼ਾ ਦੇਵੇਗਾ।
1: ਕਾਫੀ ਅਰਸੇ ਸੇ ਜੋ ਦ੍ਵਿਪਕਸ਼ੀ ਸੰਬੰਧੋਂ ਮੇਂ ਇੱਕ ਫੋਕਸ ਰਹਾ ਹੈ ਹਮਾਰਾ, ਕਿਸ ਤਰ੍ਹਾਂ ਸੇ ਹਮ ਇਨੋਵੇਸ਼ਨ ਕੀ ਤਰਫ ਜ਼ਿਆਦਾ ਫੋਕਸ ਬਣਾਏ, ਔਰ ਦੋਨੋ ਦੇਸ਼ ਇੱਕ ਤਰ੍ਹਾਂ ਸੇ ਨੌਲੇਜ ਇਕੋਨਮੀਜ਼ ਹੈ, ਦੋਨੋ ਦੇਸ਼ ਸੋਚ ਰਹੇ ਹੈ ਕਿ ਕਿਸ ਤਰ੍ਹਾਂ ਹਮਾਰੇ ਸੰਬੰਧ ਹੈ ਇਨਕੋ ਔਰ ਪ੍ਰਗਾੜ ਕਰੇ ਹਮ, ਔਰ ਇਸੀ ਕੀ ਵਜਹ ਸੇ ਹਮ ਭਾਰਤ ਇਨੋਵੇਟਸ ਯਹਾਂ ਉਸਕਾ ਆਯੋਜਨ ਕਰ ਰਹੇ ਹੈ, ਜੋ ਕਿ ਪਹਿਲੀ ਬਾਰ ਹੈ ਕਿ ਹਮਨੇ ਇਤਨੇ ਬੜੇ ਪੈਮਾਨੇ ਪੇ ਭਾਰਤ ਸੇ ਡੀਪ ਟੈਕ ਸਟਾਰਟਅਪਸ ਬਾਹਰ ਲਾ ਕੇ ਹਮ ਇੱਕ ਮੰਚ ਪੇ ਹਮ ਰੱਖ ਰਹੇ ਹੈ।
0: ਯਾਤਰਾ ਦੇ ਦੂਜੇ ਪੜਾਅ ਚ ਸ਼੍ਰੀ ਮੋਦੀ ਭਲ ਕੇ ਸਲੋਵਾਕੀਆ ਲਈ ਰਵਾਨਾ ਹੋਣਗੇ। ਨੀਸ ਫਰਾਂਸ ਤੋਂ ਸ਼ੈਲੇਸ ਮੈਨਨ ਦੀ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
2: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਆਬਾਦੀ ਸਬੰਧੀ ਤਬਦੀਲੀਆਂ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਇੱਕ ਮੀਟਿੰਗ ਦੌਰਾਨ ਸ਼੍ਰੀ ਸ਼ਾਹ ਨੇ ਸਥਿਤੀ ਦਾ ਮੁਲਾਂਕਣ ਕਰਨ ਲਈ ਸਰਹੱਦੀ ਖੇਤਰਾਂ, ਮਹਾਨਗਰਾਂ ਆਦਿ ਅਤੇ ਸਨਅਤੀ ਸ਼ਹਿਰਾਂ ਦਾ ਦੌਰਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਹੋਰ ਅਸਧਾਰਨ ਕਾਰਕਾਂ ਕਾਰਨ ਹੋਣ ਵਾਲੀ ਆਬਾਦੀ ਦੀਆਂ ਤਬਦੀਲੀਆਂ ਦਾ ਅਧਿਐਨ ਕਰਨ ਤੇ ਸਮੱਸਿਆ ਨੂੰ ਹੱਲ ਕਰਨ ਲਈ ਉਪਾਅ ਸੁਝਾਉਣ ਵਾਸਤੇ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਸਿੱਖਿਆ, ਹੁਨਰ ਵਿਕਾਸ, ਨਵੀਨਤਾ ਅਤੇ ਸਟਾਰਟਅਪਸ ਦੀ ਇੱਕ ਨਵੀਂ ਸੰਸਕ੍ਰਿਤੀ ਨੂੰ ਉਤਸ਼ਾਹਿਤ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦੇ ਕਾਰਨ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉੱਚ ਸਿੱਖਿਆ ਨੈਟਵਰਕ ਬਣ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ AI ਪ੍ਰਤਿਭਾ ਕੇਂਦਰ ਵੀ ਬਣ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿੱਚ ਦੁਨੀਆ ਵਿੱਚ ਤੀਜਾ ਸਭ ਤੋਂ ਵੱਡਾ ਸਟਾਰਟਅਪ ਆਬਾਦੀ ਹੈ, ਜਿਸ ਵਿੱਚ 2 ਲੱਖ ਤੋਂ ਵੱਧ ਸਟਾਰਟਅਪਸ ਨੇ। ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਹੁਨਰ ਵਿਕਾਸ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। 6 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ 12 ਕਰੋੜ ਤੋਂ ਵੱਧ ਮੁਦਰਾ ਕਰਜ਼ੇ ਅਤੇ 300 ਤੋਂ ਵੱਧ ਸਪੇਸ ਸਟਾਰਟਅਪ ਇਸ ਗੱਲ ਦਾ ਸਬੂਤ ਨੇ ਕਿ ਨੌਜਵਾਨ ਹੁਣ ਨੌਕਰੀ ਭਾਲਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਬਣ ਰਹੇ ਨੇ। ਭਾਰਤੀ ਹਵਾਈ ਫੌਜ IAF ਨੇ ਅੱਜ ਸਵੇਰੇ ਆਸਾਮ ਦੇ ਜੋਰਹਾਟ ਵਿਖੇ ਹੋਏ AN-32 ਹਵਾਈ ਜਹਾਜ਼ ਹਾਦਸੇ ਵਿੱਚ 5 ਮੁਲਾਜ਼ਮਾਂ ਦੇ ਮਾਰੇ ਜਾਣ ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਫੌਜ ਨੇ ਜਾਣਕਾਰੀ ਦਿੱਤੀ ਹੈ ਕਿ ਸਕੁਆਡਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਿਤੇਂਦਰ ਸ਼ਰਮਾ, ਅਗਨੀਵੀਰ ਵਾਯੂ ਖੇਮਾ ਰਾਮ ਕੁਮਾਵਤ ਅਤੇ ਅਗਨੀਵੀਰ ਵਾਯੂ ਦਾਨਿਸ਼ ਆਲਮ ਦੀ ਇਸ ਘਟਨਾ ਵਿੱਚ ਜਾਨ ਚਲੀ ਗਈ ਹੈ। ਹਵਾਈ ਫੌਜ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਕਿਹਾ ਕਿ ਉਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਏ। ਇਸ ਤੋਂ ਪਹਿਲਾਂ ਸਵੇਰੇ ਭਾਰਤੀ ਹਵਾਈ ਫੌਜ ਦੇ KN-32 ਜਹਾਜ਼ ਇੱਕ ਨਿਯਮਿਤ ਉਡਾਨ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਵਾਈ ਫੌਜ ਨੇ ਕਿਹਾ ਕਿ ਇਸ ਸਮੇਂ ਮੌਕੇ ਤੇ ਪ੍ਰਬੰਧਨ ਤੇ ਸ਼ੁਰੂਆਤੀ ਪੁੱਛਗਿੱਛ ਜਾਰੀ ਏ। ਇਸ ਨੇ ਸਾਰਿਆਂ ਨੂੰ ਸ਼ੁਰੂਆਤੀ ਨਤੀਜੇ ਆਉਣ ਤੱਕ ਕਿਆ ਸਰਾਈਆਂ ਤੋਂ ਗੁਰੇਜ਼ ਕਰਨ ਦੀ ਬੇਨਤੀ ਕੀਤੀ ਏ। ਜੋਰਹਾਟ ਸਥਿਤ 43 ਸਕੁਆਡਨ ਨਾਲ ਸੰਬੰਧਿਤ ਇੱਕ ਜਹਾਜ਼ ਇੱਕ ਨਿਯਮਿਤ ਉਡਾਨ ਵਿੱਚ ਰੁੱਝਿਆ ਹੋਇਆ ਸੀ। ਜਹਾਜ਼ ਲੈਂਡਿੰਗ ਦੌਰਾਨ ਏਅਰਬੈਸ ਦੇ ਅੰਦਰ ਹੀ ਹਾਦਸਾਗ੍ਰਸਤ ਹੋ ਗਿਆ ਅਤੇ ਧਮਾਕੇ ਤੋਂ ਬਾਅਦ ਅੱਗ ਲੱਗੀ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੋਰਟ ਆਫ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਸਾਮ ਦੇ ਜੋਰਹਾਟ ਵਿਖੇ ਵਾਪਰੇ ਇਸ ਹਾਦਸੇ ਵਿੱਚ 5 ਹਵਾਈ ਯੋਧਿਆਂ ਦੇ ਮਾਰੇ ਜਾਣ ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸਿੰਘ ਨੇ ਕਿਹਾ ਕਿ ਸਕੁਆਡਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਿਤੇਂਦਰ ਸ਼ਰਮਾ, ਅਗਨੀਵੀਰ ਵਾਯੂ ਖੇਮਾ ਰਾਮ ਕੁਮਾਵਤ ਅਤੇ ਅਗਨੀਵੀਰ ਵਾਯੂ ਦਾਨਿਸ਼ ਆਲਮ ਨੇ ਡਿਊਟੀ ਦੌਰਾਨ ਸਰਵਉੱਚ ਕੁਰਬਾਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਿੰਮਤ ਅਤੇ ਰਾਸ਼ਟਰਪਤੀ ਸੇਵਾ ਨੂੰ ਹਮੇਸ਼ਾ ਮਾਣ ਅਤੇ ਸ਼ੁਕਰਗੁਜ਼ਾਰੀ ਨਾਲ ਯਾਦ ਕੀਤਾ ਜਾਏਗਾ। ਸ਼੍ਰੀ ਸਿੰਘ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਰਾਸ਼ਟਰ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜਾ ਹੈ। ਉਨ੍ਹਾਂ ਨੇ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਸੰਵੇਦਨਾ ਵੀ ਪ੍ਰਗਟ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNJ ਜਲੰਧਰ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਈਰਾਨ, ਅਮਰੀਕਾ ਤੇ ਇਸਰਾਇਲ ਯੁੱਧ ਨਾਲ ਸਬੰਧਿਤ ਅੰਤਰਰਾਸ਼ਟਰੀ ਸਥਿਤੀਆਂ ਨੇ ਪੈਟਰੋਲੀਅਮ ਖੇਤਰ ਵਿੱਚ ਚੁਣੌਤੀਆਂ ਵਧਾ ਦਿੱਤੀਆਂ ਨੇ, ਜਿਸ ਕਾਰਨ ਪੈਟਰੋਲੀਅਮ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ। ਹਾਲਾਂਕਿ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਯਕੀਨੀ ਬਣਾਇਆ ਕਿ ਦੇਸ਼ ਦੇ ਨਾਗਰਿਕ ਕੀਮਤਾਂ ਵਿੱਚ ਵਾਧੇ ਨਾਲ ਪ੍ਰਭਾਵਿਤ ਨਾ ਹੋਣ।
3: प्रधानमंत्री जी ये नहीं चाहते थे कि बढ़ते दामों में हमारे आम नागरिक जो है, हमारे बहन भाई, उन पे बोझ पड़े। और अभी हमने जब पेट्रोल और डीजल का दाम बढ़ाया तो कितना बढ़ा टोटल? पहले 3 रुपए कम हुआ था, उसको मैं एक तरफ छोड़ता हूँ, 7 रुपए और 60 पैसे। और हमने एक एनालिसिस किया विश्व भर में, जापान के अलावा भारत एक ऐसा देश है जहां सबसे कम प्राइस इंक्रीज हुई है पेट्रोल और डीजल की।
2: आज लुधियाना विच मीडिया नाल गलबात करदे शिवपुरी ने देश के प्रधानमंत्री

0: ਨਰਿੰਦਰ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਨੂੰ ਲੋਕ ਕੇਂਦਰਿਤ ਅਤੇ ਵਿਕਾਸ ਮੁਖੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਭਾਰਤ ਨੇ ਹਰ ਖੇਤਰ ਵਿਚ ਤਰੱਕੀ ਦੀ ਇਕ ਨਵੀਂ ਦਿਸ਼ਾ ਪ੍ਰਾਪਤ ਕੀਤੀ ਏ। ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ 2014 ਤੋਂ ਲੈ ਕੇ ਹੁਣ ਤੱਕ 24 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਾ ਸਿਰਫ਼ ਦੇਸ਼ ਦੀ ਭਲਾਈ ਬਾਰੇ ਗੰਭੀਰਤਾ ਨਾਲ ਸੋਚਦੇ ਨੇ, ਸਗੋਂ ਲੋਕਾਂ ਦੀ ਭਲਾਈ ਅਤੇ ਦੇਸ਼ ਦੇ ਵਿਕਾਸ ਨੂੰ ਆਪਣੀ ਤਰਜੀਹ ਤੇ ਰੱਖਦੇ ਹੋਏ ਇਕ ਸੇਵਕ ਵਜੋਂ ਵੀ ਕੰਮ ਕਰਦੇ ਨੇ। ਔਰਤਾਂ ਦੀ ਭਲਾਈ ਅਤੇ ਸੰਸਦ ਵਿਚ ਔਰਤਾਂ ਲਈ ਰਾਖਵੇਂ ਕਰਨ ਬਾਰੇ ਗੱਲ ਕਰਦੇ ਉਨ੍ਹਾਂ ਕਿਹਾ,
1: प्रधान मंत्री जी ने अपने 12 साल जो उनका जो आम नागरिक जो कमिटमेंट जो है और जो इमोशन इमोशनल अटैचमेंट है, तो आप हमारी सारी नीतियों को देखिए तो दैट इज एट द सेंटर ऑफ इट। हम एक तरफ वुमेन सेंटर डेवलपमेंट में थे, शौचालय बनाना, प्रधानमंत्री आवास योजना में मलिकाना हक देना, उज्ज्वला योजना किचन में, अल्टीमेटली हमारी बहनें ही और बेटियां जाती हैं उसमें, गैस सिलेंडर पर सब्सिडी, और अब उसके बाद वुमेन सेंट डेवलपमेंट से वुमेन लेड डेवलप, जो केंद्रीय सरकार ने कमिटमेंट दी है कि हम आरक्षण करेंगे रिजर्वेशन के स्टेट असेंबलीज में और सेंट्रल पार्लियामेंट में 33.3% रिजर्वेशन और डिलिमिटेशन उसके लिए, और मुझे पूरी उम्मीद है जल्द से जल्द वुमेन लेड डेवलपमेंट की ओर हम फर्म कदम उठाएंगे।
0: ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਨਵੇਂ ਫੌਜ ਮੁਖੀ ਹੋਣਗੇ। ਉਹ ਇਸ ਵੇਲੇ ਫੌਜ ਵਿਚ ਵਾਈਸ ਚੀਫ਼ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ। ਲੈਫਟੀਨੈਂਟ ਜਨਰਲ ਸੇਠ 30 ਜੂਨ ਨੂੰ ਅਹੁਦਾ ਸੰਭਾਲਣਗੇ। ਮੌਜੂਦਾ ਫੌਜ ਮੁਖੀ ਜਨਰਲ ਉਪਿੰਦਰ ਦਵੇਦੀ 30 ਜੂਨ ਨੂੰ ਸੇਵਾ ਮੁਕਤ ਹੋ ਰਹੇ ਨੇ। ਮਰਦਨਾ ਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਚ 3 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋ ਰਿਹਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਮੈਨਚੈਸਟਰ ਦੇ ਐਮੀਰੇਟਸ ਓਲਡ ਟ੍ਰੈਫਰਡ ਵਿਖੇ ਗਰੁੱਪ ਏ ਦੇ ਮੁਕਾਬਲੇ ਵਿਚ ਆਸਟ੍ਰੇਲੀਆ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋ ਰਿਹਾ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲ੍ਹਿਆਂ ਵਿਚ ਆਬਾਦੀ ਸਬੰਧੀ ਤਬਦੀਲੀਆਂ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਨੇ ਵਿਸ਼ਵ ਪੱਧਰ ਤੇ ਨਵੀਂ ਪਛਾਣ ਬਣਾਈ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DLM 864 ਕਿਲੋਹਰਟਸ, FM band 100.89 MHz ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਉੱਤਰ ਪੂਰਵੀ ਰਾਜਿਆਂ ਦੇ ਅਸ਼ਟ ਲਕਸ਼ਮੀ ਬਾਰੇ ਸੰਚਾਰ ਤੇ ਵਿਕਾਸ ਮੰਤਰੀ ਜੋਤਿਰਾਦਿਤਯ ਸਿੰਧਿਆ ਦਾ ਇੱਕ ਵਿਸ਼ੇਸ਼ ਸੰਬੋਧਨ। ਇਹ ਸੰਬੋਧਨ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

ਆਕਾਸ਼ਵਾਣੀ FM ਬਠਿੰਡਾ ਦੇ ਸਾਰੇ ਸਰੋਤਿਆਂ ਨੂੰ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ ਵੱਲੋਂ ਪਿਆਰ ਭਰੀ ਨਮਸਕਾਰ। ਅੱਜ ਦਾ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਲੈ ਕੇ ਮੈਂ ਹਾਜ਼ਰ ਹਾਂ। ਸਰੋਤਿਓ, ਜਿਸ ਤਰ੍ਹਾਂ ਅਸੀਂ ਪਰਦੇਸ ਫਿਲਮ ਦੇ ਭਾਗ ਪਹਿਲਾ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਕਿਸ਼ੋਰੀ ਲਾਲ ਅਮਰੀਕਾ ਤੋਂ ਇੰਡੀਆ ਆਉਂਦਾ ਹੈ ਤੇ ਗੰਗਾ ਨੂੰ ਆਪਣੀ ਬਹੂ ਦੇ ਰੂਪ ਵਿੱਚ ਦੇਖਦੇ ਹੋਏ ਰਾਜੀਵ ਅਤੇ ਗੰਗਾ ਦੀ ਮੰਗਣੀ ਕਰਵਾ ਕੇ ਅਮਰੀਕਾ ਲੈ ਜਾਂਦਾ ਹੈ। ਉੱਥੇ ਗੰਗਾ ਕਿਸ਼ੋਰੀ ਲਾਲ ਦੇ ਪਰਿਵਾਰ ਦੇ ਨਾਲ ਰਹਿੰਦੀ ਹੈ ਤੇ ਰਾਜੀਵ ਦੇ ਨਾਲ ਸਮਾਂ ਬਿਤਾਉਂਦੀ ਹੈ। ਪਰਦੇਸ ਫਿਲਮ ਦੀ ਇਸ ਕਹਾਣੀ ਨੂੰ ਅੱਗੇ ਵਧਾਉਂਦੇ ਹਾਂ, ਇਸ ਕਹਾਣੀ ਦੇ ਅਗਲੇ ਹਿੱਸੇ ਨੂੰ ਸੁਣਦੇ ਹਾਂ। ਜਦੋਂ ਰਾਜੀਵ ਪੁੱਛਦਾ ਹੈ ਕਿ ਤੂੰ ਉਸ ਪੇਪਰ ਦਾ ਕੀ ਕੀਤਾ ਤਾਂ ਗੰਗਾ ਨੂੰ ਯਾਦ ਆਉਂਦਾ ਹੈ ਕਿ ਉਸਨੇ ਉਸ ਪੇਪਰ ਦੇ ਵਿੱਚ ਪਰੌਂਠੇ ਭੇਜ ਦਿੱਤੇ ਸਨ ਤਾਂ ਰਾਜੀਵ ਬਹੁਤ ਗੁੱਸਾ ਹੁੰਦਾ ਹੈ। ਉਦੋਂ ਹੀ ਅਰਜੁਨ ਆਉਂਦਾ ਹੈ ਤੇ ਕਹਿੰਦਾ ਹੈ ਕਿ ਜਦੋਂ ਤੂੰ ਮੈਨੂੰ ਪਰੌਂਠੇ ਭੇਜੇ ਸਨ ਤੇ ਨਾਲ ਇੱਕ ਖੱਤ ਭੇਜਿਆ ਸੀ ਜਿਸ ਦੇ ਵਿੱਚ ਲਿਖਿਆ ਸੀ ਕਿ ਤੂੰ ਇਸ ਅਖ਼ਬਾਰ ਨੂੰ ਫਰੇਮ ਕਰਵਾ ਕੇ ਲੈ ਆਵੀਂ। ਦੇਖੋ, ਮੈਂ ਲੈ ਆਇਆ। ਇਹ ਦੇਖ ਕੇ ਰਾਜੀਵ ਠੰਡਾ ਹੋ ਜਾਂਦਾ ਹੈ। ਫਿਰ ਤਿੰਨੋਂ ਹਾਲੀਵੁੱਡ ਚਲੇ ਜਾਂਦੇ ਹੈ ਤੇ ਖੂਬ ਇੰਜੋਏ ਕਰਦੇ ਹੈ ਤੇ ਡਿਸਕੋ ਵੀ ਜਾਂਦੇ ਨੇ। ਉੱਥੇ ਗੰਗਾ ਰਾਜੀਵ ਨੂੰ ਸਿਗਰਟ ਪੀਂਦੇ ਦੇਖ ਲੈਂਦੀ ਹੈ ਤੇ ਅਰਜੁਨ ਨੂੰ ਦਿਖਾਉਂਦੀ ਹੈ। ਅੱਗੋਂ ਅਰਜੁਨ ਕਹਿੰਦਾ ਹੈ ਕਿ ਗੰਗਾ ਤੂੰ ਗਲਤ ਨਾ

0: ਮੁੱਚ ਡਿਸਕੋ ਵਿੱਚ ਸਭ ਸਿਗਰਟ ਪੀਂਦੇ ਨੇ, ਦੇਖੋ 90% ਲੋਕ ਸਿਗਰਟ ਪੀ ਰਹੇ ਨੇ। ਤਾਂ ਗੰਗਾ ਕਹਿੰਦੀ ਹੈ ਇਸ ਦਾ ਮਤਲਬ ਰਾਜੀਵ 90% ਲੋਕਾਂ ਦੇ ਵਿੱਚੋਂ ਇੱਕ ਹੈ। ਗੰਗਾ ਰਾਜੀਵ ਨੂੰ ਡਾਂਸ ਕਰਨ ਦੇ ਲਈ ਕਹਿੰਦੀ ਹੈ, ਪਰ ਰਾਜੀਵ ਆਪਣੀ ਕਾਲਜ ਫਰੈਂਡ ਕੈਲੀ ਦੇ ਨਾਲ ਗੱਲਾਂ ਦੇ ਵਿੱਚ ਬਿਜ਼ੀ ਹੁੰਦਾ ਹੈ। ਤਾਂ ਗੰਗਾ ਅਰਜੁਨ ਦੇ ਨਾਲ ਡਾਂਸ ਕਰਨ ਲੱਗ ਪੈਂਦੀ ਹੈ। ਤਾਂ ਰਾਜੀਵ ਉੱਥੇ ਵੇਟਰਸ ਨੂੰ ਮਾੜਾ ਚੰਗਾ ਬੋਲਦਾ ਹੈ ਤੇ ਗਾਲਾਂ ਕੱਢਦਾ ਹੈ। ਤਾਂ ਅਰਜੁਨ ਰਾਜੀਵ ਨੂੰ ਸੰਭਾਲਦਾ ਹੈ ਤੇ ਇੱਕ ਆਦਮੀ ਬੋਲਦਾ ਹੈ ਕਿ ਇਸ ਦਾ ਰੋਜ਼ ਦਾ ਕੰਮ ਹੋ ਗਿਆ, ਸ਼ਰਾਬ ਪੀ ਕੇ ਡਿੱਗ ਪੈਂਦਾ ਹੈ ਤੇ ਅਰਜੁਨ ਇਸ ਨੂੰ ਘਰ ਲੈ ਕੇ ਜਾਂਦਾ ਹੈ। ਇਹ ਗੱਲ ਸੁਣ ਕੇ ਗੰਗਾ ਨੂੰ ਬਹੁਤ ਤਕਲੀਫ ਹੁੰਦੀ ਹੈ। ਅਗਲੇ ਦਿਨ ਗੰਗਾ ਅਰਜੁਨ ਦਾ ਕਮਰਾ ਸਾਫ ਕਰ ਰਹੀ ਸੀ ਤਾਂ ਉੱਥੋਂ ਉਸਨੂੰ ਰਾਜੀਵ ਅਤੇ ਇੱਕ ਲੜਕੀ ਦੀਆਂ ਕੁਝ ਤਸਵੀਰਾਂ ਦਿਖਾਈ ਦਿੰਦੀਆਂ ਨੇ। ਇਹ ਤਸਵੀਰਾਂ ਗੰਗਾ ਆਂਟੀ ਨੂੰ ਦਿਖਾਉਂਦੀ ਹੈ ਤਾਂ ਆਂਟੀ ਕਹਿੰਦੀ ਹੈ ਕਿ ਇਹ ਕੈਲੀ ਹੈ, ਰਾਜੀਵ ਦੀ ਗਰਲਫ੍ਰੈਂਡ। ਪਰ ਗੰਗਾ ਕਹਿੰਦੀ ਹੈ ਕਿ ਰਾਜੀਵ ਨੇ ਤਾਂ ਮੈਨੂੰ ਇਸ ਬਾਰੇ ਕਦੇ ਕੁਝ ਨਹੀਂ ਦੱਸਿਆ। ਅੱਗੋਂ ਆਂਟੀ ਕਹਿੰਦੀ ਹੈ ਕਿ ਇਹ ਕੋਈ ਵੱਡੀ ਗੱਲ ਨਹੀਂ, ਇਸ ਵਿੱਚ ਦੱਸਣ ਵਾਲੀ ਕੀ ਗੱਲ ਸੀ, ਗਰਲਫ੍ਰੈਂਡ ਦਾ ਆਉਣਾ ਜਾਣਾ ਤਾਂ ਸਾਡੀ ਅਮੀਰਾਂ ਦੀ ਸ਼ਾਨ ਹੁੰਦੀ ਹੈ। ਤੂੰ ਆਪਣੇ ਆਪ ਨੂੰ ਖੁਸ਼ ਨਸੀਬ ਸਮਝ ਕਿ ਰਾਜੀਵ ਕੈਲੀ ਨੂੰ ਨਹੀਂ ਤੈਨੂੰ ਮਿਲਿਆ ਏ। ਇਹ ਸੁਣ ਕੇ ਗੰਗਾ ਰੋ ਪੈਂਦੀ ਹੈ ਤੇ ਕੈਲੀ ਦੇ ਬਾਰੇ ਰਾਜੀਵ ਨੂੰ ਪੁੱਛਦੀ ਹੈ। ਰਾਜੀਵ ਕਹਿੰਦਾ ਹੈ ਕਿ ਹਾਂ ਸਾਰੀਆਂ ਗੱਲਾਂ ਸੱਚ ਨੇ, ਪਰ ਕੈਲੀ ਮੇਰਾ ਕੱਲ ਸੀ, ਤੂੰ ਮੇਰਾ ਅੱਜ ਹੀ। ਉਦੋਂ ਹੀ ਕੈਲੀ ਦੀ ਕਾਲ ਆਉਂਦੀ ਹੈ ਤੇ ਕੈਲੀ ਨੇ ਅੱਜ ਰਾਤ ਹੀ ਆਸਟ੍ਰੇਲੀਆ ਜਾਣਾ ਹੁੰਦਾ ਹੈ। ਤਾਂ ਰਾਜੀਵ ਉਸਨੂੰ ਮਿਲਣ ਲਈ ਚਲਾ ਜਾਂਦਾ ਹੈ। ਫਿਰ ਅਰਜੁਨ ਆਉਂਦਾ ਹੈ। ਗੰਗਾ ਅਰਜੁਨ ਨਾਲ ਗੁੱਸਾ ਕਰਦੀ ਹੈ ਕਿ ਤੂੰ ਤਾਂ ਕਹਿੰਦਾ ਸੀ ਰਾਜੀਵ ਇਹੋ ਜਾਏ ਇਹੋ ਜਾਏ, ਯਾਨੀ ਕਿ ਬਹੁਤ ਚੰਗਾ ਲੜਕਾ ਹੈ, ਪਰ ਉਹ ਤਾਂ ਇਸ ਤਰ੍ਹਾਂ ਦਾ ਨਿਕਲਿਆ, ਤੂੰ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ, ਮੇਰੀ ਜ਼ਿੰਦਗੀ ਖਰਾਬ ਕਰਨ ਲਈ ਤੂੰ ਜ਼ਿੰਮੇਵਾਰ ਹੈ। ਗੰਗਾ ਕੈਲੀ ਤੇ ਰਾਜੀਵ ਦੀ ਫੋਟੋ ਦਿਖਾ ਕੇ ਕਹਿੰਦੀ ਹੈ ਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਤੇ ਕਹਿੰਦੀ ਹੈ ਕਿ ਮੈਨੂੰ ਸੋਨੇ ਦਾ ਮਹਿਲ ਨਹੀਂ ਚਾਹੀਦਾ, ਇੱਕ ਇਨਸਾਨ ਦਾ ਪਿਆਰ ਚਾਹੀਦਾ।
1: ਦੇਖੋ ਮੁਝੇ ਸੋਨੇ ਕਾ ਮਹਿਲ ਨਹੀਂ ਚਾਹੀਏ, ਇੱਕ ਇਨਸਾਨ ਕਾ ਪਿਆਰ ਚਾਹੀਏ, ਇੱਕ ਇਨਸਾਨ ਕਾ, ਸਮਝੇ ਤੂੰ, ਛੋਟੀ ਬਾਤ ਹੈ।
2: ਲੇਕਿਨ ਗੰਗਾ ਸਭੀ ਤੋਂ ਪਿਆਰ ਕਰਤੇ ਹੈ ਨਾ ਤੁਮਸੇ।
1: ਕੋਈ ਨਹੀਂ ਕਰਤਾ, ਔਰ ਮੁਝੇ ਨਹੀਂ ਚਾਹੀਏ ਐਸਾ ਪਿਆਰ, ਬਿਲਕੁਲ ਨਹੀਂ ਚਾਹੀਏ।
2: ਤੋ ਫਿਰ ਕਿਸ ਕਿਸਮ ਕਾ ਪਿਆਰ ਚਾਹੀਏ ਤੁਮਕੋ, ਕਿਸ ਤਰ੍ਹਾਂ ਕਾ ਪਿਆਰ ਚਾਹੀਏ ਤੁਮਕੋ?
1: ਖੁਦ ਸੇ ਪੁੱਛੋ, ਜੈਸਾ ਤੁਮ ਕਰਤੇ ਹੋ ਦੂਸਰੋ ਸੇ, ਐਸਾ ਪਿਆਰ ਚਾਹੀਏ ਹਮੇ। ਆਪ ਸਭ ਨੇ ਮੁਝੇ ਇੱਕ ਭੋਲੀ ਭਾਲੀ ਤਸਵੀਰ ਸਮਝ ਕਰ ਇੱਕ ਸੋਨੇ ਕੇ ਫ੍ਰੇਮ ਮੇਂ ਚਕੜ ਰੱਖਾ ਹੈ, ਔਰ ਚਾਹਤੇ ਹੈ ਕਿ ਮੈਂ ਚੁੱਪਚਾਪ ਉਸ ਦੀਵਾਰ ਪੇ ਟੰਗੀ ਰਹੂੰ ਔਰ ਇਸ ਝੂਠੀ ਸਜਾਵਟ ਕਾ ਇੱਕ ਹਿੱਸਾ ਬਣ ਜਾਊਂ। ਗੰਗਾ ਇਸ ਸੁਪਨੇ ਕੇ ਸਾਥ ਤੋਂ ਪਰਦੇਸ ਨਹੀਂ ਆਈ ਥੀ ਨਾ ਅਰਜੁਨ।
2: ਦੇਖੋ ਗੰਗਾ, ਸਭ ਠੀਕ ਹੋ ਜਾਏਗਾ, ਮੈਂ ਕੱਲ ਖੁਦ ਰਾਜੀਵ ਸੇ ਬਾਤ ਕਰੂੰਗਾ। ਲੇਕਿਨ ਗੰਗਾ, ਤੁਮਕੋ ਵੀ ਜ਼ਰਾ ਸਬਰ ਸੇ ਕਾਮ ਲੇਨਾ ਹੋਗਾ, ਮੈਂ ਚਲਤਾ ਹੂੰ।
1: अर्जुन तुम भी मुझे छोड़ तो नहीं दोगे ना?

ਤਾਂ ਅਰਜੁਨ ਕਹਿੰਦਾ ਹੈ, ਗੰਗਾ ਸਾਰੇ ਤਾਂ ਪਿਆਰ ਕਰਦੇ ਨੇ ਤੈਨੂੰ, ਕੌਣ ਪਿਆਰ ਨਹੀਂ ਕਰਦਾ? ਗੰਗਾ ਕਹਿੰਦੀ ਹੈ, ਮੈਨੂੰ ਕੋਈ ਪਿਆਰ ਨਹੀਂ ਕਰਦਾ, ਨਾ ਹੀ ਮੈਨੂੰ ਇਹੋ ਜਿਹਾ ਪਿਆਰ ਚਾਹੀਦਾ ਹੈ। ਅਰਜੁਨ ਪੁੱਛਦਾ ਹੈ, ਫਿਰ ਤੈਨੂੰ ਕਿਹੋ ਜਿਹਾ ਪਿਆਰ ਚਾਹੀਦਾ ਹੈ? ਤਾਂ ਗੰਗਾ ਕਹਿੰਦੀ, ਤੂੰ ਆਪਣੇ ਆਪ ਨੂੰ ਪੁੱਛ, ਜਿਵੇਂ ਤੂੰ ਪਿਆਰ ਕਰਦਾ ਹੈ ਸਭ ਨੂੰ। ਤੁਸੀਂ ਸਭ ਨੇ ਮੈਨੂੰ ਇੱਕ ਭੋਲੀ ਭਾਲੀ ਤਸਵੀਰ ਸਮਝ ਕੇ ਸੋਨੇ ਦੇ ਫਰੇਮ ਵਿੱਚ ਜਕੜ ਰੱਖਿਆ ਹੈ ਤੇ ਚਾਹੁੰਦੇ ਹੋ ਕਿ ਮੈਂ ਸਾਰੀ ਉਮਰ ਚੁੱਪ ਚਾਪ ਇੱਕ ਕੰਧ ਉੱਪਰ ਟੰਗੀ ਰਹਾਂ ਤੇ ਇਸ ਝੂਠੀ ਸਾਜੋ ਸਜਾਵਟ ਦਾ ਇੱਕ ਹਿੱਸਾ ਬਣੀ ਰਹਾਂ। ਅਰਜੁਨ ਗੰਗਾ ਨੂੰ ਸਮਝਾਉਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਰਾਜੀਵ ਨਾਲ ਗੱਲ ਕਰੂੰਗਾ, ਪਰ ਤੈਨੂੰ ਵੀ ਸਬਰ ਨਾਲ ਕੰਮ ਲੈਣਾ ਚਾਹੀਦਾ ਹੈ। ਗੰਗਾ ਅਰਜੁਨ ਨੂੰ ਕਹਿੰਦੀ ਹੈ ਕਿ ਤੂੰ ਵੀ ਤਾਂ ਮੈਨੂੰ ਛੱਡ ਨਹੀਂ ਦੇਵੇਂਗਾ? ਤਾਂ ਅਰਜੁਨ ਹੱਸ ਕੇ ਕਹਿੰਦਾ ਹੈ, ਨਹੀਂ। ਇਹਨਾਂ ਦੋਹਾਂ ਦੀਆਂ ਗੱਲਾਂ ਆਂਟੀ ਸੁਣ ਲੈਂਦੀ ਹੈ। ਅਰਜੁਨ ਰਾਜੀਵ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਰਾਜੀਵ ਕਹਿੰਦਾ ਹੈ ਕਿ ਤੂੰ ਮੇਰਾ ਦੋਸਤ ਹੈ ਤੇ ਗੰਗਾ ਮੇਰੀ ਹੋਣ ਵਾਲੀ ਪਤਨੀ, ਹੁਣ ਤੇਰਾ ਰੋਲ ਖਤਮ ਤੇ ਮੈਨੂੰ ਆਪਣਾ ਕੰਮ ਕਰਨ ਦੀ। ਅਰਜੁਨ ਗੁੱਸੇ ਵਿੱਚ ਪਿਆਨੋ ਵਜਾਉਂਦਾ ਹੈ ਤਾਂ ਉਸਦਾ ਦੋਸਤ ਕੋਲ ਖੜਾ ਸੀ ਜੋ ਉਸਨੂੰ ਕਹਿੰਦਾ ਹੈ ਕਿ ਸ਼ਾਇਦ ਤੈਨੂੰ ਪਿਆਰ ਹੋ ਗਿਆ ਹੈ। ਤਾਂ ਅਰਜੁਨ ਅੱਗੋਂ ਕਹਿੰਦਾ ਹੈ ਕਿ ਨਹੀਂ, ਮੈਨੂੰ ਕਿਸੇ ਨਾਲ ਕੋਈ ਪਿਆਰ ਨਹੀਂ ਹੈ, ਨਾ ਹੀ ਮੈਂ ਹੁਣ ਗੰਗਾ ਦੇ ਘਰ ਜਾਵਾਂਗਾ ਤੇ ਨਾ ਮੈਂ ਉਸ ਨਾਲ ਕੋਈ ਗੱਲ ਕਰਾਂਗਾ। ਫਿਰ ਅਰਜੁਨ ਦੇ ਜਨਮ ਦਿਨ ਦੀ ਗੱਲ ਪੋਲ ਗੰਗਾ ਨੂੰ ਦੱਸਦਾ ਹੈ, ਪੋਲ ਜੋ ਕਿ ਰਾਜੀਵ ਦਾ ਕਜ਼ਨ ਹੈ। ਪਰ ਗੰਗਾ ਅਰਜੁਨ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਗੰਗਾ ਰਾਜੀਵ ਨਾਲ ਅਰਜੁਨ ਦੇ ਜਨਮ ਦਿਨ ਤੇ ਜਾਣ ਦੀ ਗੱਲ ਕਰਦੀ ਹੈ, ਪਰ ਰਾਜੀਵ ਮਨਾ ਕਰ ਦਿੰਦਾ ਹੈ ਕਿ ਜੇਕਰ ਉਸਨੇ ਮੈਨੂੰ ਬੁਲਾਇਆ ਹੀ ਨਹੀਂ ਤਾਂ ਮੈਂ ਕਿਉਂ ਜਾਵਾਂ ਉੱਥੇ। ਹਾਂ, ਜੇ ਤੂੰ ਜਾਣਾ ਹੈ ਤਾਂ ਪੋਲ ਦੇ ਨਾਲ ਜਾ ਸਕਦੀ ਹੈ ਤੇ ਘਰੋਂ ਕੋਈ ਪੁਰਾਣਾ ਗਿਫਟ ਦੇਖ ਕੇ ਲੈ ਜਾਵੀਂ। ਮੈਂ ਇੱਕ ਪਾਰਟੀ ਤੇ ਜਾਣਾ ਹੈ, ਮੈਂ ਜਾ ਰਿਹਾ।

ਅਗਲੇ ਸੀਨ ਦੇ ਵਿੱਚ ਰਾਜੀਵ ਦੀ ਕਾਲ ਆਉਂਦੀ ਹੈ ਤਾਂ ਕਹਿੰਦਾ ਹੈ, ਸੌਰੀ ਦੋਸਤ ਮੈਂ ਨਹੀਂ ਆ ਸਕਦਾ, ਹਾਂ ਕੱਲ ਇੱਕ ਪਾਰਟੀ ਹੈ ਤੂੰ ਉੱਥੇ ਆ ਜਾਵੀਂ ਤੇ ਹੁਣ ਮੇਰੀ ਗੰਗਾ ਨੂੰ ਭੇਜ ਦੇ। ਤੇ ਨਾਲ ਹੀ ਕਹਿੰਦਾ ਹੈ ਕਿ ਮੇਰਾ ਮਿਊਜ਼ੀਸ਼ੀਅਨ ਭੱਜ ਗਿਆ ਹੈ ਤੇ ਤੂੰ ਕੱਲ ਆ ਕੇ ਗਿਟਾਰ ਬਜਾ ਲਵੀਂ। ਅਗਲੇ ਦਿਨ ਅਰਜੁਨ ਪਾਰਟੀ ਤੇ ਜਾਂਦਾ ਹੈ ਤੇ ਇੱਕ ਕੋਨੇ ਦੇ ਵਿੱਚ ਬੈਠ ਕੇ ਗਿਟਾਰ ਵਜਾਉਂਦਾ ਹੈ। ਪਾਰਟੀ ਦੇ ਵਿੱਚ ਇੱਕ ਇਨਸਾਨ ਗੰਗਾ ਦੇ ਨਾਲ ਬਦਤਮੀਜ਼ੀ ਕਰਦਾ ਹੈ ਤਾਂ ਅਰਜੁਨ ਦੇਖ ਲੈਂਦਾ ਹੈ ਤੇ ਉਸਦੀ ਖੂਬ ਪਿਟਾਈ ਕਰਦਾ ਹੈ। ਰਾਜੀਵ ਕਹਿੰਦਾ ਹੈ ਕਿ ਤੂੰ ਇਸ ਨੂੰ ਕਿਉਂ ਮਾਰਿਆ, ਗੰਗਾ ਦੀ ਇੱਜ਼ਤ ਦਾ ਖਿਆਲ ਕਰਨਾ ਮੇਰੀ ਜ਼ਿੰਮੇਵਾਰੀ ਹੈ। ਰਾਜੀਵ ਕਹਿੰਦਾ ਹੈ ਕਿ ਤੈਨੂੰ ਪਾਰਟੀ ਦੇ ਵਿੱਚ ਬੁਲਾਉਣਾ ਹੀ ਨਹੀਂ ਚਾਹੀਦਾ ਸੀ। ਇਸ ਬਾਰੇ ਜਦੋਂ ਗੰਗਾ ਰਾਜੀਵ ਨਾਲ ਗੱਲ ਕਰਦੀ ਹੈ ਤਾਂ ਰਾਜੀਵ ਗੰਗਾ ਨੂੰ ਵੀ ਡਾਂਟ ਦਿੰਦਾ ਹੈ। ਅਰਜੁਨ ਚਲਾ ਜਾਂਦਾ ਹੈ। ਇੱਧਰ ਨੀਤਾ ਆਂਟੀ ਕਿਸ਼ੋਰੀ ਲਾਲ ਨੂੰ ਗੰਗਾ ਅਤੇ ਅਰਜੁਨ ਦੀਆਂ ਨਜ਼ਦੀਕੀਆਂ ਬਾਰੇ ਦੱਸਦੀ ਹੈ ਤਾਂ ਕਿਸ਼ੋਰੀ ਲਾਲ ਅੱਗੋਂ ਬੋਲ ਉੱਠਦਾ ਹੈ ਤੇ ਉਸਨੂੰ ਡਾਂਟ ਕੇ ਚੁੱਪ ਕਰਾ ਦਿੰਦਾ ਹੈ। ਫਿਰ ਕਿਸ਼ੋਰੀ ਲਾਲ ਅਰਜੁਨ ਨੂੰ ਕਾਫ਼ੀ ਦੌਲਤ

ਦੇ ਕੇ ਸ਼ਹਿਰ ਛੱਡ ਕੇ ਜਾਣ ਦੇ ਲਈ ਕਹਿੰਦਾ ਹੈ ਕਿ 9 ਤਰੀਕ ਨੂੰ ਰਾਜੀਵ ਅਤੇ ਗੰਗਾ ਦਾ ਵਿਆਹ ਹੈ, ਉਸ ਦਿਨ ਤੋਂ ਆ ਜਾਵੀਂ। ਅਗਲੇ ਦਿਨ ਗੰਗਾ ਅਰਜੁਨ ਨੂੰ ਕਾਲ ਕਰਦੀ ਹੈ ਤਾਂ ਫੋਨ ਉਸਦਾ ਦੋਸਤ ਉਠਾਉਂਦਾ ਹੈ ਤੇ ਉਹ ਦੱਸਦਾ ਹੈ ਕਿ ਅਰਜੁਨ ਸ਼ਹਿਰ ਛੱਡ ਕੇ ਚਲਾ ਗਿਆ ਹੈ ਪਰ ਪਤਾ ਨਹੀਂ ਕਿੱਥੇ ਗਿਆ ਹੈ। ਅਰਜੁਨ ਆਪਣੇ ਨਾਲ ਗੰਗਾ ਦੀ ਤਸਵੀਰ ਫਾੜ ਕੇ ਸੁੱਟ ਦਿੰਦਾ ਹੈ। ਅਗਲੇ ਸੀਨ ਦੇ ਵਿੱਚ ਗੰਗਾ ਇੰਡੀਆ ਕਾਲ ਕਰਦੀ ਹੈ ਤੇ ਕਹਿੰਦੀ ਹੈ ਕਿ ਮੈਂ ਖੁਸ਼ ਹਾਂ ਤੇ ਪਾਪਾ ਤੁਸੀਂ ਕਦੋਂ ਆ ਰਹੇ ਹੋ ਅਮਰੀਕਾ। ਫਿਰ ਉਹ ਨੈਟਵਰਕ ਦਾ ਬਹਾਨਾ ਬਣਾ ਕੇ ਫੋਨ ਕੱਟ ਦਿੰਦੀ ਹੈ ਤੇ ਰੋਣ ਲੱਗ ਪੈਂਦੀ ਹੈ। ਕਿਸ਼ੋਰੀ ਲਾਲ ਗੰਗਾ ਕੋਲ ਜਾਂਦਾ ਹੈ ਤਾਂ ਉਸਦੀ ਮੰਗਣੀ ਦੀ ਰਿੰਗ ਬਾਰੇ ਪੁੱਛਦਾ ਹੈ ਤੇ ਉਹ ਰਿੰਗ ਉਸਦੇ ਹੱਥ ਵਿੱਚ ਦੇ ਕੇ ਕਹਿੰਦਾ ਹੈ ਕਿ ਇਹ ਰਿੰਗ ਉਸਦੀ ਪੂਲ ਦੇ ਕੋਲ ਡਿੱਗੀ ਹੋਈ ਸੀ, ਇਸ ਨੂੰ ਸੰਭਾਲ ਕੇ ਰੱਖ, ਤੂੰ ਹੀ ਹੁਣ ਰਾਜੂ ਨੂੰ ਇੰਡੀਅਨ ਕਲਚਰ ਦੇ ਵਿੱਚ ਰੰਗਣਾ ਹੈ। ਰਾਜੀਵ ਆਉਂਦਾ ਹੈ ਤੇ ਕਹਿੰਦਾ ਹੈ ਮੈਂ ਲਾਸਟ ਵੇਗਸ ਘੁੰਮਣ ਜਾਣਾ ਹੈ। ਕਿਸ਼ੋਰੀ ਗੰਗਾ ਨੂੰ ਵੀ ਨਾਲ ਲੈ ਕੇ ਜਾਣ ਲਈ ਕਹਿੰਦਾ ਹੈ। ਗੰਗਾ ਵੀ ਰਾਜੀਵ ਦੇ ਨਾਲ ਚਲੀ ਜਾਂਦੀ ਹੈ। ਉੱਥੇ ਉਹ ਕਾਫੀ ਇੰਜੋਏ ਕਰਦੇ ਹਨ ਪਰ ਸ਼ਰਾਬ ਦੇ ਨਸ਼ੇ ਦੇ ਵਿੱਚ ਰਾਜੀਵ ਗੰਗਾ ਦੇ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਗੰਗਾ ਉਸਨੂੰ ਰੋਕਦੀ ਹੈ, ਮਨਾ ਕਰਦੀ ਹੈ ਕਿ ਵਿਆਹ ਤੋਂ ਪਹਿਲਾਂ ਨਜ਼ਦੀਕੀਆਂ ਠੀਕ ਨਹੀਂ। ਰਾਜੀਵ ਇੰਡੀਅਨਸ ਨੂੰ ਮਾੜਾ ਚੰਗਾ ਬੋਲਦਾ ਹੈ ਤਾਂ ਗੰਗਾ ਨੂੰ ਗੁੱਸਾ ਆਉਂਦਾ ਹੈ ਕਿ ਉਹ ਹਿੰਦੁਸਤਾਨੀਆਂ ਨੂੰ ਮਾੜਾ ਚੰਗਾ ਕਿਉਂ ਬੋਲ ਰਿਹਾ ਹੈ। ਗੰਗਾ ਗੁੱਸੇ ਦੇ ਵਿੱਚ ਰਾਜੀਵ ਨੂੰ ਥੱਪੜ ਮਾਰਦੀ ਹੈ ਤੇ ਉਸਦੀ ਅੰਗੂਠੀ ਵੀ ਲਾ ਕੇ ਸੁੱਟ ਦਿੰਦੀ ਹੈ। ਗੰਗਾ ਕਹਿੰਦੀ ਹੈ ਕਿ ਤੇਰੇ ਅਮਰੀਕਾ ਨੂੰ ਅਸੀਂ ਹਿੰਦੁਸਤਾਨੀ ਆਪਣੇ ਪੈਰ ਦੀ ਜੁੱਤੀ ਸਮਝਦੇ ਹਾਂ। ਦੋਨਾਂ ਦੇ ਵਿੱਚ ਹੱਥੋਂ ਪਾਈ ਹੋ ਜਾਂਦੀ ਹੈ ਤਾਂ ਗੰਗਾ ਆਪਣੇ ਬਚਾਅ ਦੇ ਲਈ ਰਾਜੀਵ ਦੇ ਸਿਰ ਦੇ ਵਿੱਚ ਬੋਤਲ ਮਾਰਦੀ ਹੈ ਤੇ ਉੱਥੋਂ ਭੱਜ ਜਾਂਦੀ ਹੈ। ਰਾਜੀਵ ਜਦੋਂ ਕਿਸ਼ੋਰੀ ਲਾਲ ਨੂੰ ਇਹ ਗੱਲ ਦੱਸਦਾ ਹੈ ਕਿ ਗੰਗਾ ਉੱਥੋਂ ਭੱਜ ਗਈ ਹੈ ਤਾਂ ਕਿਸ਼ੋਰੀ ਗੁੱਸੇ ਦੇ ਵਿੱਚ ਕਹਿੰਦਾ ਹੈ ਕਿ ਗੰਗਾ ਐਵੇਂ ਕਿਵੇਂ ਗਾਇਬ ਹੋ ਸਕਦੀ ਹੈ। ਉਹ ਅਰਜੁਨ ਦੇ ਦੋਸਤ ਨੂੰ ਕਾਲ ਕਰਦਾ ਹੈ ਤੇ ਦੋਸਤ ਅਰਜੁਨ ਨੂੰ। ਅਰਜੁਨ ਆਪਣੇ ਸਾਰੇ ਦੋਸਤਾਂ ਨੂੰ ਫੋਨ ਕਰਕੇ ਗੰਗਾ ਨੂੰ ਲੱਭਣ ਲਈ ਕਹਿੰਦਾ ਹੈ ਤਾਂ ਇੱਕ ਟਰੱਕ ਡਰਾਈਵਰ ਕਹਿੰਦਾ ਹੈ ਕਿ ਉਸਨੇ ਇੱਕ ਇੰਡੀਅਨ ਲੜਕੀ ਨੂੰ ਸਟੇਸ਼ਨ ਤੇ ਛੱਡਿਆ ਸੀ। ਅਰਜੁਨ ਉੱਥੇ ਜਾ ਕੇ ਗੰਗਾ ਨੂੰ ਮਿਲਦਾ ਹੈ ਤਾਂ ਗੰਗਾ ਅਰਜੁਨ ਨੂੰ ਰਾਜੀਵ ਦੀ ਹੈਵਾਨੀਅਤ ਅਤੇ ਬੁਰੇ ਵਿਵਹਾਰ ਦੇ ਬਾਰੇ ਦੱਸਦੀ ਹੈ। ਅਰਜੁਨ ਗੰਗਾ ਨੂੰ ਘਰ ਚੱਲਣ ਲਈ ਕਹਿੰਦਾ ਹੈ ਪਰ ਗੰਗਾ ਸਾਫ਼ ਮਨਾ ਕਰ ਦਿੰਦੀ ਹੈ ਤੇ ਕਹਿੰਦੀ ਹੈ ਮੈਂ ਨਹੀਂ ਜਾਣਾ ਘਰ, ਮੈਂ ਨਹੀਂ ਕਰਾਉਣਾ ਵਿਆਹ। ਗੰਗਾ ਅਰਜੁਨ ਨੂੰ ਕਹਿੰਦੀ ਹੈ ਕਿ ਮੈਨੂੰ ਇੰਡੀਆ ਲੈ ਚੱਲ। ਪਹਿਲਾਂ ਤਾਂ ਅਰਜੁਨ ਇੰਡੀਆ ਜਾਣ ਦੇ ਲਈ ਮਨਾ ਕਰਦਾ ਹੈ ਪਰ ਗੰਗਾ ਦੀ ਜ਼ਿੱਦ ਕਰਨ ਤੇ ਅਖੀਰ ਅਰਜੁਨ ਗੰਗਾ ਨੂੰ ਲੈ ਕੇ ਇੰਡੀਆ ਆ ਜਾਂਦਾ ਹੈ। ਉਧਰ ਰਾਜੀਵ ਕਿਸ਼ੋਰੀ ਲਾਲ ਨੂੰ ਕਹਿੰਦਾ ਹੈ ਅਰਜੁਨ ਗੰਗਾ ਨੂੰ ਲੈ ਕੇ ਇੰਡੀਆ ਭੱਜ ਗਿਆ ਹੈ। ਇਹ ਸੁਣ ਕੇ ਕਿਸ਼ੋਰੀ ਲਾਲ ਗੁੱਸੇ ਨਾਲ ਲਾਲ ਹੋ ਜਾਂਦਾ ਹੈ। ਜਦੋਂ ਇੰਡੀਆ ਆ ਕੇ ਅਰਜੁਨ ਤੇ ਗੰਗਾ ਸਾਰੀ ਗੱਲ ਸੂਰਜ ਨੂੰ ਦੱਸਦੇ ਹਨ ਤਾਂ ਸੂਰਜ ਅਮਰੀਕਾ ਫੋਨ ਕਰਦਾ ਹੈ ਤਾਂ ਗੰਗਾ ਦੀ ਮਾਂ ਕਹਿੰਦੀ ਹੈ ਕੋਈ ਲੋੜ ਨਹੀਂ ਫੋਨ ਕਰਨ ਦੀ, ਅੱਜ ਤੋਂ ਉਹ ਸਾਡੇ ਲਈ ਮਰ ਗਏ ਤੇ ਅਸੀਂ ਉਹਨਾਂ ਲਈ ਮਰ ਗਏ। ਬਸ ਗੰਗਾ ਦੀ ਸਟ੍ਰੈਸ ਦੇ ਨਾਲ ਹਾਲਤ ਕਾਫੀ ਖਰਾਬ ਹੋ ਗਈ ਸੀ। ਰਾਜੀਵ ਪੌਲ ਨੂੰ ਇੰਡੀਆ ਜਾਣ ਲਈ ਕਹਿੰਦਾ ਹੈ ਕਿ ਗੰਗਾ ਨੂੰ ਅਮਰੀਕਾ ਆਉਣਾ ਹੀ ਪਵੇਗਾ। ਉਧਰ ਸੂਰਜ ਤੇ ਕਿਸ਼ੋਰੀ ਲਾਲ ਦੀ ਫੋਨ ਤੇ ਗੱਲ ਹੁੰਦੀ ਹੈ ਕਿ ਅਰਜੁਨ ਗੰਗਾ ਨੂੰ ਭਜਾ ਕੇ ਲੈ ਕੇ ਆਇਆ ਹੈ। ਸੂਰਜ ਅਰਜੁਨ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਅਰਜੁਨ ਤਲਵਾਰ ਦੇ ਵਾਰ ਤੋਂ ਬਚ ਜਾਂਦਾ ਹੈ। ਸੂਰਜ ਅਰਜੁਨ ਨੂੰ ਕਹਿੰਦਾ ਹੈ ਕਿ ਤੂੰ ਗੰਗਾ ਨੂੰ ਆਪਣੇ ਪਿਆਰ ਵਿੱਚ ਫਸਾ ਕੇ ਮੈਨੂੰ ਤੇ ਕਿਸ਼ੋਰੀ ਨੂੰ ਧੋਖਾ ਦਿੱਤਾ ਹੈ। ਗੰਗਾ ਆਪਣੇ ਪਿਤਾ ਸੂਰਜ ਨੂੰ ਸਾਰੀ ਸੱਚਾਈ ਦੱਸਦੀ ਹੈ ਕਿ ਅਰਜੁਨ ਨੇ ਤਾਂ ਮੈਨੂੰ ਬਚਾਇਆ ਹੈ। ਸੂਰਜ ਗੰਗਾ ਤੇ ਵੀ ਗੁੱਸਾ ਹੁੰਦਾ ਹੈ ਤੇ ਪਰਿਵਾਰ ਦੀ ਬੇਇੱਜ਼ਤੀ ਕਰਾਉਣ ਦਾ ਇਲਜ਼ਾਮ ਲਾਉਂਦਾ ਹੈ। ਜਦੋਂ ਸੂਰਜ ਗੰਗਾ ਤੇ ਥੱਪੜ ਮਾਰਦਾ ਹੈ ਤਾਂ ਅਰਜੁਨ ਸੂਰਜ ਨੂੰ ਰੋਕ ਲੈਂਦਾ ਹੈ। ਸੂਰਜ ਅਰਜੁਨ ਨੂੰ ਉੱਥੋਂ ਜਾਣ ਲਈ ਕਹਿੰਦਾ ਹੈ ਪਰ ਅਰਜੁਨ ਕਹਿੰਦਾ ਹੈ ਕਿ ਮੈਂ ਚਲਾ ਜਾਂਦਾ ਹਾਂ ਪਰ ਗੰਗਾ ਗੰਗਾ ਦੀ ਤਰ੍ਹਾਂ ਪਵਿੱਤਰ ਹੈ। ਸੂਰਜ ਗੰਗਾ ਨੂੰ ਕਮਰੇ ਵਿੱਚ ਬੰਦ ਕਰ ਦਿੰਦਾ ਹੈ ਤੇ ਗੰਗਾ ਰੌਲਾ ਪਾਉਂਦੀ ਹੈ ਕਿ ਅਰਜੁਨ ਨੂੰ ਰੋਕ ਲਵੋ, ਉਹ ਨਿਰਦੋਸ਼ ਹੈ। ਗੰਗਾ ਨੂੰ ਮਿਲਣ ਲਈ ਬੱਚੇ ਆਉਂਦੇ ਨੇ ਤੇ ਗੰਗਾ ਉਹਨਾਂ ਨੂੰ ਕਹਿੰਦੀ ਹੈ ਕਿ ਮੇਰੇ ਤੇ ਸੂਰਜ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਬੱਚੇ ਕਹਿੰਦੇ ਨੇ ਕਿ ਜੇ ਕੁਝ ਨਹੀਂ ਹੈ ਤਾਂ ਕੁਝ ਬਣਾ ਲਵੋ ਕਿਉਂਕਿ ਅਰਜੁਨ ਹੀ ਤੈਨੂੰ ਸੱਚਾ ਪਿਆਰ ਕਰਦਾ ਹੈ। ਫਿਰ ਦਾਦੀ ਕੋਲ ਆਉਂਦੀ ਹੈ ਤੇ ਬੱਚਿਆਂ ਨੂੰ ਉੱਥੋਂ ਜਾਣ ਲਈ ਕਹਿੰਦੀ ਹੈ ਤੇ ਉਹ ਗੰਗਾ ਨੂੰ ਕਹਿੰਦੀ ਹੈ ਬੱਚੇ ਸਹੀ ਕਹਿ ਰਹੇ ਨੇ, ਅਰਜੁਨ ਹੀ ਤੇਰਾ ਸੱਚਾ ਸਾਥੀ ਹੈ। ਇਸ ਬੁੜੀ ਨੂੰ ਹੋਰ ਕੁਝ ਦਿਸੇ ਨਾ ਦਿਸੇ ਪਰ ਇੱਕ ਸੱਚਾ ਇਨਸਾਨ ਜ਼ਰੂਰ ਦਿਖਾਈ ਦਿੰਦਾ ਹੈ। ਦਾਦੀ ਗੰਗਾ ਨੂੰ ਘਰੋਂ ਭਜਾ ਦਿੰਦੀ ਹੈ ਤੇ ਕਹਿੰਦੀ ਹੈ ਕਿ ਅਰਜੁਨ ਨੂੰ ਰੋਕ ਲੈ। ਉਧਰ ਮਾਂ ਕਹਿੰਦੀ ਹੈ ਕਿ ਰਾਜੀਵ ਇੰਡੀਆ ਪਹੁੰਚ ਗਿਆ ਹੈ। ਸੂਰਜ ਕਿਸ਼ੋਰੀ ਨੂੰ ਲੈਣ ਏਅਰਪੋਰਟ ਜਾਂਦਾ ਹੈ। ਉਧਰ ਗੰਗਾ ਅਰਜੁਨ ਨੂੰ ਲੱਭ ਰਹੀ ਹੁੰਦੀ ਹੈ। ਗੰਗਾ ਅਰਜੁਨ ਨੂੰ ਦੇਖਦੀ ਹੈ ਤੇ ਉਸਨੂੰ ਆਪਣੇ ਪਿਆਰ ਦਾ ਅਹਿਸਾਸ ਹੁੰਦਾ ਹੈ ਪਰ ਅੱਗੋਂ ਅਰਜੁਨ ਗੰਗਾ ਨੂੰ ਕਹਿੰਦਾ ਹੈ ਕਿ ਤੂੰ ਘਰ ਵਾਪਸ ਚਲੀ ਜਾ ਕਿਉਂਕਿ ਮੈਂ ਤੈਨੂੰ ਪਿਆਰ ਨਹੀਂ ਕਰਦਾ। ਗੰਗਾ ਉਦਾਸ ਹੋ ਚਲੀ ਜਾਂਦੀ ਹੈ। ਉਧਰ ਰਾਜੀਵ ਅਮੀਰ ਚੰਦ ਦੇ ਬੇਟੇ ਨੂੰ ਅਰਜੁਨ ਨੂੰ ਮਾਰਨ ਦੇ ਲਈ ਹਾਇਰ ਕਰਦਾ ਹੈ। ਫਿਰ ਪੌਲ ਬੱਚਿਆਂ ਨੂੰ ਸਭ ਦੱਸ ਦਿੰਦਾ ਹੈ ਕਿ ਰਾਜੀਵ ਅਰਜੁਨ ਨੂੰ ਮਾਰਨ ਲਈ ਇੰਡੀਆ ਆਇਆ ਹੈ ਤਾਂ ਗੰਗਾ ਅਰਜੁਨ ਕੋਲ ਜਾਂਦੀ ਹੈ ਤੇ ਸਭ ਸੱਚ ਦੱਸਦੀ ਹੈ। ਰਾਜੀਵ ਗੁੰਡੇ ਲੈ ਕੇ ਅਰਜੁਨ ਨੂੰ ਮਾਰਨ ਆ ਜਾਂਦਾ ਹੈ, ਉਸਨੂੰ ਖੂਬ ਮਾਰਦਾ ਹੈ। ਫਿਰ ਜਦੋਂ ਰਾਜੀਵ ਗੰਗਾ ਨੂੰ ਮਾਰਨ ਲਈ ਉਸ ਵੱਲ ਵੱਧਦਾ ਹੈ ਤਾਂ ਅਰਜੁਨ ਉੱਠ ਕੇ ਖੜਾ ਹੋ ਜਾਂਦਾ ਹੈ ਤੇ ਰਾਜੀਵ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਫਾਈਨਲੀ ਜਦੋਂ ਅਰਜੁਨ ਰਾਜੀਵ ਨੂੰ ਜਾਨੋਂ ਮਾਰਨ ਲੱਗਦਾ ਹੈ ਤਾਂ ਕਿਸ਼ੋਰੀ ਉੱਥੇ ਆ ਜਾਂਦਾ ਹੈ। ਅਰਜੁਨ ਨੂੰ ਕਹਿੰਦਾ ਹੈ ਕਿ ਸੱਚ ਕੀ ਹੈ ਮੈਨੂੰ ਦੱਸ, ਨਹੀਂ ਤਾਂ ਅੱਜ ਮੇਰੇ ਜਾਂ ਤੇਰੇ ਵਿੱਚੋਂ ਇੱਕ ਦੀ ਮੌਤ ਪੱਕੀ ਹੈ। ਅਰਜੁਨ ਕਹਿੰਦਾ ਹੈ ਕਿ ਅਮੀਰੀ ਦੇ ਨਸ਼ੇ ਵਿੱਚ ਤੁਸੀਂ ਸੱਚ ਸੁਣਨਾ ਹੀ ਨਹੀਂ ਚਾਹੁੰਦੇ, ਪੈਸੇ ਤਾਂ ਬਹੁਤ ਹੰਕਾਰ ਹੈ ਤੁਹਾਨੂੰ। ਉਹ ਕਹਿੰਦਾ ਹੈ ਕਿ ਤੁਹਾਡੀ ਖੁਸ਼ੀ ਤੇ ਤੁਹਾਡੇ ਗੰਗਾ ਨੂੰ ਆਪਣੀ ਬਹੂ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਪਤਾ ਨਹੀਂ ਮੈਂ ਗੰਗਾ ਨੂੰ ਕਿੰਨੇ ਝੂਠ ਬੋਲੀ ਤੇ ਰਾਜੀਵ ਦੇ ਕਿਸੇ ਵੀ ਐਪ ਬਾਰੇ ਉਸਨੂੰ ਨਹੀਂ ਦੱਸਿਆ ਕਿਉਂਕਿ ਮੈਂ ਤੁਹਾਡੇ ਅਹਿਸਾਨਾਂ ਥੱਲੇ

0: ਮਾਤਾ ਦਾ, ਪੂਜਾ ਦਾ, ਪਿਆਰ ਦਾ ਰਿਸ਼ਤਾ ਏ। ਜੇਕਰ ਗੰਗਾ ਦੀ ਹਿਫਾਜ਼ਤ ਕਰਨਾ ਪਿਆਰ ਏ ਤਾਂ ਹਾਂ, ਹੈ ਮੈਨੂੰ ਗੰਗਾ ਨਾਲ ਪਿਆਰ। ਪਰ ਮੈਂ ਗੰਗਾ ਨੂੰ ਕਦੇ ਵੀ ਆਪਣੇ ਲਈ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਹੀ ਅੱਜ ਕਰੂੰਗਾ, ਕਿਉਂਕਿ ਗੰਗਾ ਤੁਹਾਡੀ ਅਮਾਨਤ ਹੈ, ਬਾਊ ਜੀ ਦੀ ਅਮਾਨਤ ਹੈ। ਚੱਲਦਾ ਹਾਂ ਸਰ, ਹੁਣ ਵਾਪਸ ਨਹੀਂ ਆਊਂਗਾ। ਅਰਜੁਨ ਉੱਥੋਂ ਚਲਾ ਜਾਂਦਾ ਏ।
1: ਮੇਰੀ ਜੇਬ ਮੇ ਇੱਕ ਪਿਸਤੌਲ ਹੈ, ਇਸ ਮੇ ਸੇ ਜੋ ਗੋਲੀ ਨਿਕਲੇਗੀ ਉਸਕਾ ਨਿਸ਼ਾਨਾ ਯਾ ਤੋ ਤੁਮ ਬਣੋਗੇ ਯਾ ਮੈਂ। ਮੈਨੇ ਤੁਮ ਪਰ ਵਿਸ਼ਵਾਸ ਕੀਆ, ਤੁਮੇ ਸਬ ਕੁਛ ਦੀਆ, ਸੱਚ ਸੱਚ ਬਤਾਓ, ਸੱਚ ਕਿਆ ਹੈ ਬਤਾਓ। ਸੱਚ ਸੱਚ ਤੋ ਆਪ ਜਾਨਣਾ ਹੀ ਨਹੀਂ ਚਾਹਤੇ, ਕਿਉਂਕਿ ਜੋ ਸੱਚ ਸੁਣਨਾ ਚਾਹਤੇ ਹੈ ਵੋ ਆਪਣੀ ਜੇਬ ਮੇ ਪਿਸਤੌਲ ਔਰ ਦਿਲ ਮੇ ਨਫ਼ਰਤ ਲੈ ਕਰ ਨਹੀਂ ਆਤੇ ਸਰ। ਬਹੁਤ ਬੜਾ ਕਲੇਜਾ ਚਾਹੀਏ ਸਰ, ਬਹੁਤ ਬੜਾ ਕਲੇਜਾ ਚਾਹੀਏ ਸੱਚ ਕੋ ਸੁਣਨੇ ਕੇ ਲੀਏ। ਔਰ ਸੱਚ ਯੇ ਹੈ ਕਿ ਜਬ ਆਦਮੀ ਦੌਲਤ ਔਰ ਤਾਕਤ ਕੀ ਵਜ੍ਹਾ ਸੇ ਜਿਤਨਾ ਬੜਾ ਹੋਤਾ ਜਾਤਾ ਹੈ ਉਤਨਾ ਹੀ ਸੱਚ ਔਰ ਅਸਲੀਅਤ ਸੇ ਦੂਰ ਹੋਤਾ ਜਾਤਾ ਹੈ। ਵੋ ਸਮਝਤਾ ਹੈ ਕਿ ਜੋ ਉਸਨੇ ਸੋਚਾ ਵਹੀ ਸੱਚ ਹੈ, ਜੋ ਉਸਨੇ ਕੀਆ ਵੋ ਹੀ ਠੀਕ ਹੈ। ਔਰ ਆਪਕੇ ਸਾਥ ਵੀ ਐਸਾ ਹੀ ਹੁਆ ਹੈ ਸਰ, ਬੜੇ ਤੋ ਆਪ ਬਨ ਗਏ ਲੇਕਿਨ ਖੁਦ ਕੇ ਮਾਮਲੇ ਮੇ ਜ਼ਰਾ ਛੋਟੇ ਰਹਿ ਗਏ, ਕਿਉਂਕਿ ਸੱਚ ਯੇ ਹੈ ਕਿ ਆਪਨੇ ਖੁਦ ਸੇ ਝੂਠ ਬੋਲਾ, ਝੂਠ ਬੋਲਾ ਕਿ ਗੰਗਾ ਜੈਸੀ ਹਿੰਦੁਸਤਾਨੀ ਲੜਕੀ ਆਪਕੇ ਇਸ ਫਿਰੰਗੀ ਨੁਮਾ ਲੜਕੇ ਕੀ ਪਤਨੀ ਬਨ ਸਕਤੀ ਹੈ। ਔਰ ਇਸ ਝੂਠ ਕੋ ਸੱਚ ਕਰਵਾਨੇ ਕੇ ਲੀਏ ਆਪਨੇ ਮੁਝਸੇ ਵੀ ਝੂਠ ਬੁਲਵਾਇਆ, ਔਰ ਮੈਂ ਆਪਕੇ ਅਹਿਸਾਨੋ ਕੇ ਬੋਝ ਤਲੇ ਤਬਾਹ ਹੁਆ, ਝੂਠ ਪਰ ਝੂਠ ਬੋਲਤਾ ਚਲਾ ਗਿਆ, ਝੂਠ ਪਰ ਝੂਠ ਬੋਲਤਾ ਚਲਾ ਗਿਆ, ਬੋਲਤਾ ਚਲਾ ਗਿਆ ਕਿ ਰਾਜੀਵ ਬਹੁਤ ਅੱਛਾ ਲੜਕਾ ਹੈ, ਬਹੁਤ ਅੱਛਾ ਲੜਕਾ ਹੈ ਰਾਜੀਵ, ਸਿਗਰਟ ਸ਼ਰਾਬ ਲੜਕੀ ਕੋਈ ਐਬ ਨਹੀਂ ਹੈ ਉਸਮੇ, ਵੋ ਇੱਕ ਬਹੁਤ ਹੀ ਮਹਾਨ ਹਿੰਦੁਸਤਾਨੀ ਕਾ ਲੜਕਾ ਹੈ, ਇੱਕ ਬਹੁਤ ਹੀ ਰਈਸ ਹਿੰਦੁਸਤਾਨੀ ਕਾ ਲੜਕਾ ਹੈ, ਬਹੁਤ ਹੀ ਅਮੀਰ ਹਿੰਦੁਸਤਾਨੀ ਕਾ ਲੜਕਾ ਹੈ, ਲੜਕਾ ਹੈ, ਲੜਕਾ ਹੈ ਸਰ, ਲੇਕਿਨ ਹਿੰਦੁਸਤਾਨੀ ਨਹੀਂ ਹੈ। ਔਰ ਸੱਚ ਯੇ ਹੈ ਕਿ ਮੈਨੇ ਗੰਗਾ ਸੇ ਵੀ ਹਮੇਸ਼ਾ ਝੂਠ ਬੋਲਾ।
2: ਕਿਆ ਰਿਸ਼ਤਾ ਹੈ ਤੁਹਾਡਾ ਗੰਗਾ ਕੇ ਸਾਥ?
1: ਵਿਸ਼ਵਾਸ ਕਾ, ਮਾਨ ਕਾ, ਮਰਿਆਦਾ ਕਾ, ਪੂਜਾ ਕਾ, ਪਿਆਰ ਕਾ। ਅਗਰ ਗੰਗਾ ਕੀ ਹਿਫਾਜ਼ਤ ਕਰਨਾ ਪਿਆਰ ਹੈ ਤੋ ਹੈ, ਹੈ, ਹੈ, ਪਿਆਰ ਹੈ। ਔਰ ਹਮੇਸ਼ਾ ਰਹੇਗਾ ਸਰ, ਲੇਕਿਨ ਮੈਨੇ ਗੰਗਾ ਕੋ ਕਭੀ ਆਪਣੇ ਲਈ ਹਾਸਿਲ ਕਰਨ ਦੀ ਕੋਸ਼ਿਸ਼ ਨਹੀਂ ਕੀ, ਔਰ ਨਾ ਹੀ ਅੱਜ ਕਰੂੰਗਾ ਸਰ, ਕਿਉਂਕਿ ਕਿਉਂਕਿ ਗੰਗਾ ਆਪਕੀ ਅਮਾਨਤ ਹੈ, ਬਾਊ ਜੀ ਕੀ ਹੈ, ਬਾਊ ਜੀ ਕੀ ਅਮਾਨਤ ਹੈ। ਚਲਤਾ ਹੂੰ ਸਰ, ਅਬ ਵਾਪਸ ਨਹੀਂ ਆਊਂਗਾ।
0: ਫਿਰ ਗੰਗਾ ਆਪਣੀ ਗੱਲ ਰੱਖਦੀ ਹੋਈ ਰਾਜੀਵ ਦੀ ਹੈਵਾਨੀਅਤ ਦਾ ਸੱਚ ਸਭ ਨੂੰ ਦੱਸਦੀ ਏ। ਉਹ ਆਪਣੇ ਪਿਤਾ ਨੂੰ ਕਹਿੰਦੀ ਏ ਕਿ ਇਹ ਕਿੱਥੋਂ ਦੀ ਸੰਸਕ੍ਰਿਤੀ ਹੈ ਕਿ ਇੱਕ ਹੋਣ ਵਾਲਾ ਪਤੀ ਆਪਣੀ ਪਤਨੀ ਨਾਲ ਇੱਦਾਂ ਦਾ ਸਲੂਕ ਕਰੇ। ਜੇਕਰ ਫਿਰ ਵੀ ਤੁਸੀਂ ਮੈਨੂੰ ਇਸ ਅੱਗ ਵਿੱਚ ਕੁੱਦਣ ਲਈ ਕਹੋਗੇ ਤਾਂ ਮੈਂ ਕੁੱਦ ਜਾਵਾਂਗੀ ਤੇ ਰਾਜੀਵ ਨਾਲ ਵਿਆਹ ਕਰਵਾ ਲਵਾਂਗੀ। ਫਿਰ ਦਾਦੀ ਆ ਕੇ ਕਹਿੰਦੀ ਹੈ ਕਿ ਗੰਗਾ ਤੂੰ ਅਜਿਹਾ ਕੁੱਝ ਨਹੀਂ ਕਰੇਂਗੀ ਤੇ ਰਾਜੀਵ ਨਾਲ ਵਿਆਹ ਨਹੀਂ ਕਰਵਾਏਂਗੀ ਤੇ ਨਾ ਹੀ ਅਮਰੀਕਾ ਜਾਏਂਗੀ। ਉਹ ਕਿਸ਼ੋਰੀ ਨੂੰ ਵੀ ਹਿੰਦੁਸਤਾਨੀ ਹੋਣ ਦੀਆਂ ਲਾਨਤਾਂ ਪਾਉਂਦੀ ਹੈ, ਕਹਿੰਦੀ ਹੈ ਕਿ ਜੇਕਰ ਗੰਗਾ ਨੂੰ ਸਾਗਰ ਮਿਲ ਜਾਵੇ ਤਾਂ ਗੰਗਾ ਪਰਦੇਸ਼ ਕਿਉਂ ਜਾਵੇ।
3: ਆਪਨੇ ਅਰਜੁਨ ਕਾ ਸੱਚ ਤਾਂ ਸੁਣ ਲਿਆ ਰਾਣੀ, ਅਬ ਹਮਾਰਾ ਸੱਚ ਵੀ ਸੁਣੀਏ। ਮੈਂ ਪੁੱਛਦੀ ਹੂੰ, ਇਹ ਕਹਾਂ ਕੀ ਸੰਸਕ੍ਰਿਤੀ ਹੈ ਰਾਣੀ, ਜਹਾਂ ਇੱਕ ਹੋਣੇ ਵਾਲਾ ਪਤੀ ਆਪਣੀ ਹੋਣੇ ਵਾਲੀ ਪਤਨੀ ਸੇ ਇਸ ਤਰ੍ਹਾਂ ਕਾ ਸਲੂਕ ਕਰਤਾ ਹੈ। ਫਿਰ ਵੀ ਅਗਰ ਆਪ ਹਮੇ ਇਸ ਆਗ ਮੇ ਕੁਦਨੇ ਕੋ ਕਹੇਂਗੇ ਤੋ ਹਮ ਕੁਦ ਜਾਏਂਗੇ ਬਾਬੂ ਜੀ, ਕਿਉਂਕਿ ਆਪ ਹਮਾਰੇ ਮਾਂ ਬਾਪ ਹੈ, ਹਮਾਰੀ ਤਕਦੀਰ ਕੇ ਵਿਧਾਤਾ ਹੈ, ਆਪ ਹਮੇ ਇਸ ਜ਼ਹਿਰ ਕੋ ਪੀਨੇ ਕੋ ਕਹੇਂਗੇ ਤੋ ਹਮ ਪੀ ਜਾਏਂਗੇ।
4: ਕਿਉਂ ਪੀਏਗੀ ਤੂੰ ਜ਼ਹਿਰ, ਹੈਂ, ਕਿਉਂ ਪੀਏਗੀ? ਅਰੇ ਸਦੀਓ ਸੇ ਹਮ ਔਰਤੇ ਜ਼ਹਿਰ ਹੀ ਤੋ ਪੀਤੀ ਆ

ਜੀ ਬਿਲਕੁਲ ਸ੍ਰੋਤਿਓ, ਅਸੀਂ ਆਪਣੇ ਦੋਸਤਾਂ ਦੇ ਨਾਲ ਮਿਲਦੇ ਵੀ ਹਾਂ ਤੇ ਵਿਛੜਦੇ ਵੀ ਹਾਂ, ਪਰ ਮਿਲ ਕੇ ਜੁਦਾ ਹੋਣਾ ਤੇ ਉਸ ਤੋਂ ਬਾਅਦ ਜੋ ਮਿਲਣ ਦੀ ਖੁਸ਼ੀ ਹੁੰਦੀ ਹੈ ਨਾ, ਖੂਬਸੂਰਤ ਅਹਿਸਾਸ ਹੁੰਦਾ ਹੈ। ਸੋ ਇੱਕ ਵਾਰੀ ਫੇਰ ਖੂਬਸੂਰਤ ਅਹਿਸਾਸ ਲੈ ਕੇ ਮੈਂ ਵਿਜੇ ਲਕਸ਼ਮੀ ਸ੍ਰੋਤਿਆਂ ਦੀ ਖਿਦਮਤ ਵਿੱਚ ਹਾਜ਼ਰ ਹੋਈ ਹਾਂ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਪੈਗਾਮ ਲੈ ਕੇ। ਇਸ ਵਾਰ ਦਾ ਪੈਗਾਮ ਪ੍ਰੋਗਰਾਮ ਪੇਸ਼ ਕਰਾਂਗੀ ਮੈਂ ਵਿਜੇ ਲਕਸ਼ਮੀ ਤੇ ਮੇਰੇ ਨਾਲ ਸਤਪਾਲ ਬਰਾੜ ਜੀ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਰੰਗੇ ਗਜ਼ਲ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:44 ਤੇ 42 ਸਕਿੰਟ ਹੋਏ ਨੇ। 8:45 ਤੇ ਰੀਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਰਾਤੀ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਸੁਣੋਗੇ ਤੁਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 11:23 ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੇ ਪ੍ਰਸਾਰਣ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ। ਜੈ ਹਿੰਦ।